ਪੰਜਾਂ ਤਖਤਾਂ ਸੁਰਬਤ ਗੁਰਦੁਆਰਿਆਂ ਜੀ ਕਾ ਧਿਆਨ ਦਰ ਖਾਲਸਾ ਜੀ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਜ ਦੇ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਰ, ਖਾਲਸੇ ਜੀ ਕੇ ਬੋਲ ਬਾਲੇ, ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਓ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨਿਓਟਿਆਂ ਦੀ ਉਣੇ, ਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਵਿਦਾ ਕੁਟਾਨ ਕੋਟ ਸ਼ੁਕਰ, ਆਵਿ ਨੇ ਪਾਰ ਬਖਸ਼ ਰਹਿਮਤ, ਕਿਰਪਾ ਕੀਤੀ ਦਰ ਕਰਦੇ ਸੇਵਕ ਗੁਰਮੁਖ ਪਿਆਰੇ ਭਾਈ ਗਿਆਨ ਸਿੰਘ ਜੀ, ਬੀਬੀ ਸੁਰਿੰਦਰ ਕੌਰ ਸੰਧੂ ਪਰਿਵਾਰ ਨੂੰ ਆਪ ਦੇ ਚਰਨ ਸੰਗਤਾਂ ਦੇ ਚਰਨ ਪ੍ਰਸੰਗ ਕਰਦਾ ਸੁਭਾਗ ਸਮਾਂ ਬਖਸ਼ ਕੀਤਾ। ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰ ਦੀ ਸੁੱਖ ਸ਼ਾਂਤੀ, ਤੰਦਰੁਸਤੀ, ਚੜ੍ਹਦੀ ਕਲਾ, ਬੱਚਿਆਂ ਦੀ ਚੜ੍ਹਦੀ ਕਾਰੋਬਾਰਾਂ ਦੀ ਵਰਤਾਂ, ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਰਾਂ ਕਰਦਿਆਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਦਾਤਾ ਜੀ ਉਹ ਬੀਬੀ ਸੁਰਿੰਦਰ ਕੌਰ ਦਾ 85ਵਾਂ ਜਨਮ ਦਿਨ ਮਨਾਉਂਦਿਆਂ ਹੋਇਆਂ ਸ਼ੁਕਰਾਨੇ ਵਜੋਂ ਅਤੇ ਬੀਬੀ ਜੀ ਦੇ ਆਉਣ ਵਾਲੇ ਜੀਵਨ ਦੀਆਂ ਖੁਸ਼ੀਆਂ ਦੀ ਜਾਚਦਾ ਚੜ੍ਹਦੀ ਕਲਾ ਲਈ ਆਪ ਦਾ ਓਟਾ ਆਸਰੇ ਕੇ ਪਰਿਵਾਰ ਵੱਲੋਂ ਆਪ ਦੇ ਹਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਦਾਤਾ ਜੀ, ਉਹ ਪਰਿਵਾਰ ਵੱਲੋਂ ਦਾਤਾ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਹੋਇਆਂ ਦਾਤਾ ਜੀ ਬੀਬੀ ਸੁਰਿੰਦਰ ਕੌਰ ਦੇ 85ਵੇਂ ਜਨਮ ਨੂੰ ਸਮਰਪਣ ਦਿਆਂ ਪਰਿਵਾਰ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪਦੀ ਅਲਾਹੀ ਬਾਣੀ ਦੇ ਸਹਿਜ ਪਾਠ ਆਰੰਭ ਕੀਤੇ। ਪਰਿਵਾਰ ਨੇ ਸ਼ਰਧਾ ਭਾਵਨਾ ਤੇ ਪਿਆਰ ਦੇ ਨਾਲ ਆਪਣੇ ਘਰ ਗ੍ਰਹਿ ਵਿਖੇ ਬਾਣੀ ਦਾ ਪਾਠ ਕੀਤਾ। ਇਸ ਵਿਤਾਪ ਦੀ ਕਿਰਪਾ ਦਾ ਸਦਕਾ ਸੰਪੂਰਨ ਹੋਏ ਤਥਾ ਭੋਗ ਪਏ ਨੇ। ਉਪਰੰਤ ਸ਼ੁਕਰਾਨੇ ਵਜੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਹਰ ਜਸ ਕੀਰਤਨ ਹੋ ਰਹੇ, ਸੇਵਾ ਕਰਦੇ ਹਾਂ, ਬਾਣੀ ਪੜ੍ਹਦਿਆਂ ਹੋਈਆਂ ਫੁੱਲਾਂ ਬਖਸ਼ਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰ ਅਤੇ ਬੀਬੀ ਸੁਰਿੰਦਰ ਕੌਰ ਦੇ ਹਿਰਦਿਆਂ ਵਿੱਚ ਸੋਹਣਾ ਮਿਹਰ ਕਰਨੀ ਦਾਤਾ ਸੰਧੂ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਤਕੜਾ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ ਤੇ ਮਿਹਰ ਭਰਿਆ ਤਕੜਾ, ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਪਰਿਵਾਰ ਦੀਆਂ ਕਿਰਤ ਕਮਾਈ ਜੀ ਬਰਕਤਾਂ ਬਣੀਆਂ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਇਸੇ ਤਰ੍ਹਾਂ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ ਅਤੇ ਮਿਹਰ ਕਰਨੀ ਥਰ ਦਰ ਕਸੇ ਬੀਬੀ ਸੁਰਿੰਦਰ ਕੌਰ ਹੋਣਾ ਦੇ ਸਿਰ ਤੇ ਮਿਹਰ ਭਰਿਆ ਤਕੜਾ, ਦਾਤਾ ਜੀ ਆਉਣ ਵਾਲੇ ਸਮੇਂ ਮਿਹਰ ਭਰਿਆ ਇਸੇ ਤਰ੍ਹਾਂ ਆਪਣੇ ਦਰਕਾ ਦੀ ਸੇਵਾ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਦਾ ਉਦਮ ਬਲ ਬਖਸ਼ਿਸ਼ ਕਰ, ਚੜ੍ਹਦੀਆਂ ਕਲਾ ਬਖਸ਼ਣੀਆਂ, ਦਰੋਂ ਕਰੋਂ ਸਿੱਖੀ ਸਿੱਧ ਭਰੋਸਾ, ਨਾਮਦਾਨ ਅੰਮ੍ਰਿਤ ਵੇਲੇ ਜਾਗਣੇ ਨੇਤਰਮ ਕਰਦੇ ਬਲ, ਬਾਣੀ ਤੇ ਬਾਣੀ ਨਾਲ ਪਿਆਰ ਰਹਿੰਦਾ ਹੋਇਆ ਜੀਵਨ ਆਪ ਦੇ ਚਰਨਾਂ ਵਿੱਚ ਗੁਜ਼ਾਰਨ ਦਾ ਬਲ ਬਖਸ਼ ਕਰਨਾ, ਆਉਣ ਵਾਲੇ ਸਮੇਂ ਦਾਤਾ ਜੀ ਬੀਬੀ ਜੀ ਨੂੰ ਇਸੇ ਤਰ੍ਹਾਂ ਆਪਣੇ ਦਰਕਾ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਹੋਏ ਤੰਦਰੁਸਤੀਆਂ ਬਖਸ਼ ਕੇ ਨਿਹਾਲ ਕਰਨਾ ਅਤੇ ਚੜ੍ਹਦੀ ਕਲਾ ਦਾ ਜੀਵਨ ਬਖਸ਼ਣਾ। ਸ਼ੁਕਰਾਨੇ ਵਜੋਂ ਪਰਿਵਾਰ ਨੂੰ ਸੁੰਦ ਮਾਲੇ ਬੇਅੰਤ ਮਾਇਆ ਤੇ ਆਪ ਸੰਗਤਾਂ ਦੀ ਸੇਵਾ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ, ਮਿਹਰ ਕਰਨੀ ਪਰਿਵਾਰ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਤੇ ਆਉਣ ਵਾਲੇ ਸਮੇਂ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ। ਬੀਬੀ ਕੁਲਦੀਪ ਕੌਰ ਵੱਲੋਂ ਆਪਣੇ ਪੋਤੇ ਕਾਕਾ ਮਨਰਾਜ ਸਿੰਘ ਦਾ ਜਨਮਦਿਨ ਮਨਾਉਂਦਿਆਂ ਬੇਅੰਤ ਮਾਇਆ ਅਰਦਾਸ, ਮਿਹਰ ਕਰਨੀ ਬੱਚੇ ਦੇ ਸਿਰ ਤੇ ਮਿਹਰ ਭਰਿਆਤ ਰੱਖਣਾ, ਬੱਚੇ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਗਿਆ ਕਰੀ, ਬੱਚਾ ਸ਼ੁਭ ਗੁਣ ਉੱਚ ਵਿਦਾਤਾ ਦੀਰਗਾਜੂ ਬਖਸ਼ਿਸ਼ ਕਰਨੀ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਦੇ ਖੁਸ਼ੀਆਂ ਭਰਿਆ ਬਖਸ਼ ਕੇ ਨਿਹਾਲ ਕਰਨਾ। ਭਾਈ ਗਿਆਨ ਸਿੰਘ ਸੰਧੂ ਸੁਪਰ ਸਮੂਹ ਪਰਿਵਾਰ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਿੱਚ ਵਰਤਾਉਣ ਦੀ ਆਗਿਆ ਬਖਸ਼ੁਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ ਲੈ ਕੇ ਹਾਜ਼ਰ ਹੋਏ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋਂ ਕਰੋਂ ਸਿੱਖੀ ਸਿੱਧ ਭਰੋਸਾ, ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਮਿਹਰ ਕਰੋ ਦਾਤਾ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰ ਨੂੰ ਤੇ ਬੀਬੀ ਜੀ ਨੂੰ ਆਸ਼ੀਰਵਾਦ ਬਖਸ਼ ਕੇ ਨਿਹਾਲ ਕਰੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਉ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋ ਏ ਸਭ ਮਿਲੇਗੀ, ਰਾਜ ਕਰੇਗਾ ਖਾਲਸਾ, ਆਕੀ ਰਹਿਣਾ।

ਸਤਨਾਮ ਵਾਹਿਗੁਰੂ ਸਾਹਿਬ ਜੀ ਜੇ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਇ ਅਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੋ ਭੂਤਾਂ ਮਾਤਾਂ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਨ ਸਾਜੇ ਆ

0: ਪਾਇਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪੇ ਰਾਖੀ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਭੈਣ ਜੀ ਸੁਰਿੰਦਰ ਕੌਰ ਜੀ ਸੰਧੂ ਦੇ 85ਵੇਂ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਸਰਦਾਰ ਗਿਆਨ ਸਿੰਘ ਸੰਧੂ ਅਤੇ ਉਹਨਾਂ ਦੇ ਸਭ ਪਰਿਵਾਰ ਵੱਲੋਂ ਨਾਲ ਮਿਲ ਕੇ ਜੋ ਹੈ ਸਹਿਜ ਪਾਠ ਆਪਣੇ ਗ੍ਰਹਿ ਵਿਖੇ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ ਸੰਪੂਰਨਤਾ ਅਤੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਹਨ। ਸਭ ਤੋਂ ਪਹਿਲਾਂ ਤਾਂ ਸਮੂਹ ਵਾਈ ਸੰਗਤ ਨੂੰ ਹਾਜ਼ਰੀਆਂ ਭਰਨ ਵਾਸਤੇ ਜੀ ਆਇਆਂ ਅਤੇ ਬਹੁਤ ਬਹੁਤ ਧੰਨਵਾਦ, ਅਤੇ ਕੋਟਾਂਤ ਕੋਟਾਂਤ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਅੰਗ ਸੰਗ ਸਹਾਈ ਹੋ ਕੇ ਇਹ ਸਾਰਾ ਜੋ ਕਾਰਜ ਹੈ ਆਪ ਨੇਪਰੇ ਚਾੜਿਆ ਹੈ। ਅਤੇ ਜੋ ਇਹ ਜਨਮਦਿਨ 85ਵਾਂ ਜਨਮਦਿਨ ਭੈਣ ਜੀ ਸੁਰਿੰਦਰ ਕੌਰ ਦਾ, ਇਹ ਪਰਿਵਾਰ ਦੀ ਇੱਕ ਬਹੁਤ ਵੱਡੀ ਸਕਸੈਸ, ਜਿਨ੍ਹਾਂ ਨੇ ਕਿ ਇੱਕ ਜਿਹੜੀ ਮਾਂ ਹੁੰਦੀ ਹੈ ਉਹ ਮਾਂ ਨੇ ਜੇ ਬੱਚਿਆਂ ਦੀ ਸਕਸੈਸ ਹੁੰਦੀ ਤਾਂ ਉਹ ਮਾਂ ਕਰਕੇ ਹੁੰਦੀ ਹੈ, ਜੇ ਇੱਕ ਪਤੀ ਦੀ ਸਕਸੈਸ ਹੈ ਤਾਂ ਉਹ ਵੀ ਉਹਦੀ ਪਤਨੀ ਕਰਕੇ ਹੈ। ਇਹ ਬਹੁਤ ਵਧੀਆ ਇੱਕ ਐਗਜ਼ਾਮਪਲ ਹੈ ਭਾਈ ਗਿਆਨ ਸਿੰਘ ਜੀ ਸੰਧੂ, ਜੋ ਅੱਜ ਕਮਿਊਨਿਟੀ ਦੇ ਲੀਡਰ ਹਨ, ਰਾਈਟਰ ਹਨ, ਹੋਰ ਜੋ ਕੁਝ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਖੱਟਿਆ ਕਮਾਇਆ, ਵਧੀਆ ਬਿਜ਼ਨਸਮੈਨ, ਅਤੇ ਉਹ ਸਭ ਤੋਂ ਜੋ ਸਭ ਕੁਛ ਹੈ ਉਹਨਾਂ ਨੂੰ ਮਿਲਿਆ ਉਹ ਭੈਣ ਜੀ ਸੁਰਿੰਦਰ ਕੌਰ ਜੀ ਇਹਨਾਂ ਦੇ ਜ਼ਿੰਦਗੀ ਵਿੱਚ ਆਉਣ ਤੋਂ ਬਾਅਦ ਹੀ ਇਹਨਾਂ ਨੂੰ ਮਿਲਿਆ ਹੈ। ਸੋ ਇਹਨਾਂ ਦਾ ਇੱਕ ਬਹੁਤ ਵੱਡਾ ਰੋਲ ਹੈ ਇੱਕ ਮਾਂ ਦੇ ਰੂਪ ਵਿੱਚ, ਇੱਕ ਪਤਨੀ ਦੇ ਰੂਪ ਵਿੱਚ, ਅਤੇ ਹੋਰ ਜਿੰਨੀ ਵੀ ਸਕਸੈਸ ਇਸ ਪਰਿਵਾਰ ਦੀ ਹੈ ਮੈਂ ਬਹੁਤਾ ਇਹਦੇ ਬਾਰੇ ਨਹੀਂ ਜਾਂਦਾ, ਸਮਾਂ ਥੋੜ੍ਹਾ ਜ਼ਿਆਦਾ ਹੋ ਰਿਹਾ, ਪਰ ਇਹਨਾਂ ਨੇ ਜਿੰਨੀ ਕਮਿਊਨਿਟੀ ਦੀ ਸੇਵਾ ਕੀਤੀ ਜਿੱਥੇ ਪਰਿਵਾਰ ਦੇ ਨਾਲ ਇਹਨਾਂ ਦੀ ਸਕਸੈਸ ਹੋਈ ਹੈ, ਨਾਲ ਦੀ ਨਾਲ ਇਹਨਾਂ ਨੇ ਕਮਿਊਨਿਟੀ ਦੇ ਵਿੱਚ ਜੋ ਆਪਣਾ ਰੋਲ ਅਦਾ ਕੀਤਾ ਹੈ, ਜਿਸ ਸਥਾਨ 'ਤੇ ਆਪਾਂ ਬੈਠੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ, ਇਸ ਗੁਰਦੁਆਰਾ ਨੂੰ ਹੋਂਦ ਵਿੱਚ ਲਿਆਉਣ ਲਈ ਇਸ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ। ਇਹ ਸਾਰੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਭੈਣ ਜੀ ਸੁਰਿੰਦਰ ਕੌਰ ਜੀ ਸੰਧੂ, ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰ ਰਹੇ ਹਾਂ, ਕਿਉਂਕਿ ਉਹਨਾਂ ਦੀ ਉਹ ਇਸ ਗੁਰਦੁਆਰਾ ਸਾਹਿਬ ਦੇ ਫਾਊਂਡਰ ਮੈਂਬਰ ਵੀ ਹਨ ਅਤੇ ਨਾਲ ਦੀ ਨਾਲ ਉਹਨਾਂ ਦੀ ਕੰਟਰੀਬਿਊਸ਼ਨ ਵੀ ਇਹਦੇ ਵਿੱਚ ਬਹੁਤ ਹੈ। ਮੈਂ ਭੈਣ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਇਹ ਸਨਮਾਨ ਜੋ ਹੈ ਉਹ ਸਟੇਜ 'ਤੇ ਆ ਕੇ ਗਿਆਨੀ ਜੀ ਪਾਸੋਂ ਲੈ ਲੈਣ, ਅਤੇ ਨਾਲ ਜਿੰਨੇ ਆਪਣੇ ਸਾਡੇ ਮੈਂ ਆਪਣੇ ਡਾਇਰੈਕਟਰਸ ਇੱਥੇ ਬੈਠੇ ਹਨ, ਸਾਡੀ ਕਮਿਊਨਿਟੀ ਸਾਰੀ ਸੁਸਾਇਟੀ ਦੇ, ਉਹਨਾਂ ਨੂੰ ਬੇਨਤੀ ਕਰਦਾ ਸਟੇਜ 'ਤੇ ਆ ਜਾਣ, ਸਾਡੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਜੀ, ਭਾਈ ਬਲਵੀਰ ਸਿੰਘ ਜੀ, ਭਾਈ ਗਿਆਨ ਸਿੰਘ ਜੀ ਸੰਧੂ, ਤੁਸੀਂ ਵੀ ਨਹੀਂ ਆਓ, ਤੁਹਾਡੀ ਸਕਸੈਸ ਤਾਂ ਭੈਣ ਜੀ ਨਾਲ ਹੈ, ਆਓ ਨਾ। ਅਤੇ ਹੋਰ ਵੀ ਜੋ ਕਿ ਸਾਡੇ ਸੁਸਾਇਟੀ ਦੇ ਮੈਂਬਰ ਸਾਹਿਬਾਨ ਹੋਣ ਅਤੇ ਉਹ ਸਟੇਜ 'ਤੇ ਆ ਜਾਣ, ਉਹ ਜੋ ਪਲੈਕ ਹੈ ਜੋ ਬਣਾਈ ਗਈ ਉਸ ਦੀ ਵਰਡਿੰਗ ਕੁਛ ਇਸ ਪ੍ਰਕਾਰ ਹੈ, ਮੈਂ ਆਪ ਜੀ ਦੇ ਨਾਲ ਸਾਂਝੀ ਕਰ ਲੈਂਦਾ ਹਾਂ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਲ ਪਾਈਏ, ਸਰਵਿਸ ਆਫ ਹਿਊਮੈਨਿਟੀ ਇਨ ਇਜ਼ ਦਾ ਪੈਥ ਟੂ ਸਾਲਵੇਸ਼ਨ। ਅੱਗੇ ਗੁਰਦੁਆਰਾ ਸਾਹਿਬ ਦਾ ਲੋਗੋ ਹੈ, ਏਜ ਟੂ ਪਰਫੈਕਸ਼ਨ, ਹੈਪੀ 85th ਬਰਥਡੇ ਸਰਦਾਰਨੀ ਸੁਰਿੰਦਰ ਕੌਰ ਸੰਧੂ, ਫਾਊਂਡਿੰਗ ਮੈਂਬਰ ਆਫ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ। ਕੰਗ੍ਰੈਚੁਲੇਸ਼ਨਸ ਔਨ ਬਿਲਡਿੰਗ ਏ ਬਿਊਟੀਫੁਲ ਲਾਈਫ ਫੁੱਲ ਆਫ ਲਵ, ਸਕਸੈਸ ਐਂਡ ਹੈਪੀਨੈਸ, ਯੂਰ ਗਾਈਡੈਂਸ ਐਂਡ ਸਟਰੈਂਥ ਟੂ ਦਾ ਫੈਮਿਲੀ ਐਂਡ ਕਮਿਊਨਿਟੀ ਥਰੂ ਆਊਟ ਦਾ ਈਅਰਸ ਆਰ ਗ੍ਰੇਟਲੀ ਐਪਰੀਸ਼ੀਏਟਿਡ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਅੱਗੇ ਐਡਰੈਸ 8115132 ਸਟਰੀਟ ਸਰੀ BC, June 20th, 2026। ਸੋ ਮੈਂ ਗਿਆਨੀ ਜੀ ਨੂੰ ਬੇਨਤੀ ਕਰਦਾ ਕਿ ਭੈਣ ਜੀ ਨੂੰ ਜੋ ਹੈ ਇਹ ਸਨਮਾਨ ਬਖਸ਼ਿਸ਼ ਕਰਨ। ਭਲੇ ਸੋ ਨਿਹਾਲ। ਸੋ ਇੱਕ ਵਾਰੀ ਫਿਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਮੂਹ ਪਰਿਵਾਰ ਨੂੰ, ਖਾਸ ਕਰ ਭੈਣ ਜੀ ਨੂੰ, ਭਾਜੀ ਗਿਆਨ ਸਿੰਘ ਜੀ ਹੋਣਾਂ ਨੂੰ ਬਹੁਤ ਬਹੁਤ ਮੁਬਾਰਕ। ਮੁਬਾਰਕਾਂ ਜਿਨ੍ਹਾਂ ਨੇ ਇਹ ਸਾਰਾ ਉੱਦਮ ਕਰਕੇ ਜੋ ਕਈ ਤਰ੍ਹਾਂ ਆਪਾਂ ਬਰਥਡੇ ਮਨਾਉਂਦੇ ਹਾਂ ਪਰ ਜੋ ਇਹ ਉੱਦਮ ਹੈ ਉਹਨਾਂ ਨੇ ਜੋ ਸਹਿਜ ਪਾਠ ਕਰਕੇ ਅਤੇ ਅਰਦਾਸ ਬੇਨਤੀ ਗੁਰੂ ਮਹਾਰਾਜ ਕੀਤੀ ਹੈ ਉਸ ਦੇ ਵਾਸਤੇ ਜਿੱਥੇ ਅਸੀਂ ਵਧਾਈਆਂ ਇਹਨਾਂ ਨੂੰ ਦਿੰਦੇ ਹਾਂ ਨਾਲ ਦੀ ਨਾਲ ਅਰਦਾਸ ਬੇਨਤੀ ਵੀ ਕਰਦੇ ਹਾਂ ਗੁਰੂ ਮਹਾਰਾਜ ਇਹਨਾਂ ਨੂੰ ਹੋਰ ਮੈਨੀ ਮੈਨੀ ਜੋ ਹੈ ਬਰਥਡੇਜ਼ ਇਸੇ ਹੀ ਤਰ੍ਹਾਂ ਸੈਲੀਬ੍ਰੇਟ ਕਰਨ ਦਾ ਮੌਕਾ ਦੇਣ ਅਤੇ ਪਰਿਵਾਰ ਨੂੰ ਜੋ ਹੈ ਇਸੇ ਹੀ ਤਰ੍ਹਾਂ ਗੁਰੂ ਘਰ ਦੇ ਨਾਲ ਜੋੜ ਕੇ ਜੋ ਕਮਿਊਨਿਟੀ ਦੀ ਸੇਵਾ ਕਰਨ ਦਾ ਜੋ ਮੌਕਾ ਬਖਸ਼ਦੇ ਰਹਿਣ। ਹਾਂਜੀ ਭੈਣ ਜੀ ਵੱਲੋਂ ਆਪਾਂ ਦੋ ਸ਼ਬਦ ਸਰਵਣ ਕਰਦੇ ਹਾਂ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੀ ਹਾਂ ਜਿਹਨਾਂ ਮੈਨੂੰ ਇੱਦਾਂ ਦੇ ਬੱਚੇ ਅਤੇ ਮੇਰਾ ਪਤੀ ਇੱਦਾਂ ਦਿੱਤਾ। ਸੱਚੇ ਪਾਤਸ਼ਾਹ ਮੈਂ ਰਾਜ ਕਰਦੀ ਹਾਂ, ਫਿਰ ਸੱਚੇ ਪਾਤਸ਼ਾਹ ਸਭ ਦੇ ਸਭ ਨੂੰ ਇੱਦਾਂ ਦੇ ਬੱਚੇ ਦੇ, ਸਭ ਨੂੰ ਇੱਦਾਂ ਦੇ ਪਤੀ ਦੇ। ਹੋਰ ਮੈਂ ਆਪਣੇ ਸਾਰੇ ਭੈਣ ਭਾਈਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ ਜਿਹਨੇ ਆ ਕੇ ਮੇਰਾ ਹੌਸਲਾ ਅਫਜ਼ਾਈ ਕੀਤੀ ਆ। ਇਹਨਾਂ ਬੱਚਿਆਂ ਨੇ ਮੇਰਾ ਬਣਾਇਆ ਬਸ, ਇਹਨਾਂ ਨੇ ਮੈਨੂੰ ਸਾਰੇ ਰਲ ਕੇ ਬਣਾਇਆ, ਮੈਨੂੰ ਕੁਛ ਨਹੀਂ ਪਤਾ ਹੈਗਾ। ਇਹਨਾਂ ਦਾ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ।
1: ਬਹੁਤ ਬਹੁਤ ਧੰਨਵਾਦ ਭੈਣ ਜੀ ਅਤੇ ਹੋਰ ਸਮੂਹ ਸੰਗਤ ਆਈ ਦਾ ਬਹੁਤ ਬਹੁਤ ਧੰਨਵਾਦ ਅਤੇ ਪਰਿਵਾਰ ਵੱਲੋਂ ਬੜੇ ਸ਼ਰਧਾ ਅਤੇ ਪਿਆਰ ਦੇ ਨਾਲ ਲੰਗਰ ਤਿਆਰ ਕਰਵਾਏ ਗਏ ਹਨ। ਅਗਲਾ ਜੋ ਪ੍ਰੋਗਰਾਮ ਹੈ ਉਹ ਸਰਵਣ ਕਰਨ ਤੋਂ ਬਾਅਦ ਸਭ ਨੂੰ ਬੇਨਤੀ ਹੈ ਕਿ ਸ਼ਰਧਾ ਅਤੇ ਲੋੜ ਅਨੁਸਾਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਅਤੇ ਹੁਣ ਹਮੇਸ਼ਾ ਦੀ ਤਰ੍ਹਾਂ ਜੋ ਹੈ ਸੁਧ ਰਹਿਰਾਸ ਜੀ ਦੇ ਜਾਪ ਹੋਣੇ ਹਨ ਅਤੇ ਉਸ ਤੋਂ ਬਾਅਦ ਕੀਰਤਨ ਜੋ ਹੈ ਉਹ ਸ਼ੁਰੂ ਹੋਵੇਗਾ। ਆਓ ਸੁਧ ਰਹਿਰਾਸ ਦੀ ਚੌਂਕੀ ਦੇ ਵਿੱਚ ਸ਼ਾਮਿਲ ਹੋ ਕੇ ਆਪਾਂ ਸੁਧ ਰਹਿਰਾਸ ਜੀ ਦੇ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਜੀ। ਰਹਿਰਾਸ ਸਾਹਿਬ ਸੋਧ ਰਾਗਾਸ ਮਹਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਦ ਬੈ ਸਭ ਸੰਭਾਲੇ ਵਾਜੇ ਤੇਰੇ ਨਾਦਣੇ ਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਹ ਭਰੀ ਸੋ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੋਨੋਂ ਪੌਣ ਬਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੋਨੋਂ ਚੇਤ ਗੁਪਤ ਲਿਖ ਜਾਣਨ, ਲੈ ਲੈ ਧਰਮ ਵਿਚਾਰੇ। ਗਾਵਣ ਤੁਨੋਂ ਹੀ ਸਰ ਬਰਮਾ ਦੇਵੀ, ਸੋਨ ਤੇਰੇ ਸਾਸਵਾਰੇ, ਗਾਵਣ ਤੁਨੋਂ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਣ ਤੁਨੋਂ ਸਿਰ ਸਮਾਧੀ ਅੰਦਰ, ਗਾਵਣ ਤੁਨੋਂ ਸਾਧ ਵਿਚਾਰੇ, ਗਾਵਣ ਤੁਨੋਂ ਜਤੀ ਸਦੀ ਸੰਤੋਖੀ, ਗਾਵਣ ਤੁਨੋਂ ਵੀਰ ਕਰਾਰੇ, ਗਾਵਣ ਤੁਨੋਂ ਪੰਡਤ ਪਣ ਰੱਖੀ ਸੁਰ ਜੁਜ ਵੇਦਾਂ ਨਾਲੇ, ਗਾਵਣ ਤੁਨੋਂ ਮੋਹਣੀਆਂ ਮਨ ਮੋਹਣ ਸੁਰਗ ਮਾਸ਼ ਪਿਆ ਲੈ, ਗਾਵਣ ਤੁਨੋਂ ਰਤਨ ਪਾਏ ਤੇਰੇ ਅਰਸਾ ਧੀਰ ਨਾਲੇ, ਗਾਵਣ ਤੁਨੋਂ ਜੋਤ ਮਹਾਂਬਲ ਸੂਰਾ, ਗਾਵਣ ਤੁਨੋਂ ਖਾਣੀ ਚਾਰ, ਗਾਵਣ ਤੁਨੋਂ ਖਣ ਮੜ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ, ਸੇ ਤੁਨੋਂ ਗਾਵਣ ਜੋਤ ਪਾਵਣ, ਰਤੇ ਤੇਰੇ ਭਗਤ ਸਾਲੇ, ਹੋਰ ਕਿਤੇ ਤੁਨੋਂ ਗਾਵਣ ਸੇ ਮੈਂ ਚੇਤਨਾ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਹੀ ਹੈ, ਬਿਓ ਸੀਜਾ ਇੰਜਾ ਸੀ ਰਹਿਣਾ ਜਿਨ ਰਚਾਈ, ਰੰਗ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ, ਕਰ ਕਰ ਦੇਖੇ ਗੀਤਾ ਆਪਣਾ, ਜੇ ਤੇ ਦੀ ਵਡਿਆਈ ਜੋ ਤੇ ਪਾਵੇ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤਿਲ ਸੋਈ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੁਧ ਮੈਂ ਸੇ ਕਿਨ ਨਾ ਪਾਈਆ, ਕਰਮ ਮਿਲੇ ਨੇ ਠਾਕ ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ, ਜੇ ਤੋਂ ਦੇ ਦਿਸੇ ਕਿਆ ਚਾਰਾ, ਨਾਨਕ ਸਸ ਵਾਰ ਨਾਰਾ ਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਾਰੇ ਜਾਊਂ, ਆਖਣੇ ਔਖਾ ਸਾਚਾ ਨਾਉਂ, ਸੱਚ ਨਾਮ ਕੀ ਲਾਗੇ ਭੂਖ, ਉਤ ਭੁਖੇ ਗਏ ਚਲੀਏ ਦੋ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਓ, ਸੱਚ ਨਾਮ ਕੀ ਲਾਗੇ ਭੂਖ, ਉਤ ਭੁਖੇ ਗਏ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਓ, ਸੱਚ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀ ਮਨ ਨਹੀਂ ਪਾਈ। ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋਆ ਨਾ ਕੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾ ਗੁਰੀ ਮਹੱਲਾ ਚੌਥਾ ਹਰ ਕੇ ਜਾਨ ਸਤ ਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੂ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਗੇ ਵਡ ਭਾਵ ਵਡੇਰੇ ਜਿਨਾਰਾ ਸਰਦਾਰ ਪਿਆਸ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ ਜੇ ਨਾ ਹਰ ਸੁਨਾਮ ਨਾ ਪਾਇਆ ਤੇ ਪਾਗਣ ਜਮ ਪਾਸ ਜੋ ਸਤਿਗੁਰ ਸੰਸੰਗਨੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇ ਨਾ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜੇ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾ ਕਾਹਿਰੇ ਮਨ ਚਿਤ ਵਹਿ ਹੁਦਮ ਜਾਇਆ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾ ਕਾਰਜ ਕਾਗਿਰ ਤਰਿਆ ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ ਤਰਿਆ ਰਹਾਓ ਜਨ ਨ ਬਿਤਾ ਲੋ ਸੁਤ ਬੰਤਾ ਕੋਈ ਨ ਕਿਸ ਕੀ ਤਰਿਆ ਸਿਸੇ ਦਿਨ ਸੰਭਾਏ ਠਾਕਰ ਕਾਹੇ ਮਨ ਪੋ ਕਰਿਆ ਉੜੇ ਉਡਾਵੇ ਸੇ ਕੋਸਾ ਤੇ ਪਾਸੇ ਭਰੇ ਸਰਿਆ ਤਿਨ ਕਵਣ ਖਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਾਬਨ ਦਾਨ ਦਾ ਸਸ ਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰ ਕੇ ਕਿਉ ਅੰਕਾਰ ਸਤ ਗੁਰ ਪ੍ਰਸਾਦ ਸੋ ਪੁਰ ਨਜਰਾ ਪੁਨਰਣ ਗਮਾ ਗਮ ਪਾਰਾ ਸਭ ਧਿਆਵੇ ਸਭ ਧਿਆਵੇ ਤੋ ਜੀ ਅਰ ਸੱਚੇ ਸਿਣ ਹਾਰਾ ਸਾਬ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਰਾ ਹਰ ਤਿਆ ਵੋ ਸੰਤੋ ਜੀ ਸਭ ਦੂ ਵਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜ ਕੜੇ ਅੰਤਰ ਸਰਮਿੰਦਰ ਅੰਤਰ ਜੀ ਹਰੇ ਕੋ ਪੁਰਸ ਮਾੜਾ ਇਕ ਦਾਤ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹੋ ਤੁਧ ਬਿਨਾ ਵਰਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿਆਨ ਜੀ ਤੇਰੇ ਕਿਆ ਗੁਣਾ ਵਖਾਣਾ ਜੋ ਸੇਵੈ ਤੋ ਜੀ ਜਾ ਨਾਨਕ ਤਿਨ ਕਿਰਪਾਣਾ ਹਰ ਧਿਆ ਵਿਰ ਧਿਆਵੇ ਤੋ ਜਿਸ ਜਨ ਜੁਗ ਮੈਂ ਸੋ ਵਾਸੀ ਸੇ ਮੋਹ ਸੇ ਮੂਤ ਪੈ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤਾਰਾ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਨਾਨ ਤਿਨ ਬਲ ਜਾਸੀ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਨ ਤੋਰੀ ਅਨਕ ਅਨੇਕ ਅਨੰਤਾ ਤੇਰੇ ਅਨੇਕ ਕਰੇ ਅਰ ਪੂਜਾ ਜੀ ਤਪ ਤਾਪੇ ਜਾਵੇ ਬੇਅੰਤਾ ਤੇਰੇ ਅਨੇਕ ਤੇਰੇ ਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖਾਟ ਕਰਮ ਗ੍ਰੰਥਾ ਸੇ ਭਗਤ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੋ ਜੇ ਵਡਵਰ ਨਾ ਕੋਈ ਤੂੰ ਜੋ ਜੋ ਏਕੋ ਸਰਾਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਰੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਰੇ ਆਪੇ ਸਿਸਾ ਬੋ ਪਾਈ ਜੀ ਤੁਰੇ ਆਪੇ ਸਿਸਾ ਗੋਈ ਜਨਾ ਨੇ ਗੁਣ ਗਾਵੇ ਕਰਤੇ ਗੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਤਿਸੀ ਜੋ ਤੂੰ ਦੇ ਸੋਈ ਉਹ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਆਇਆ ਜਿਨੋ ਕਿਰਪਾ ਕਰੇ ਤਿੰਨਾ ਅੰਮ੍ਰਿਤ ਪਾਇਆ ਗੁਰਮਹਲਾ ਦਾ ਮਨ ਮੁਗਵਾਇਆ ਤੁਰਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਝੀ ਮਾਏ ਤੁਝ ਬਿਨ ਦੂਜਾ ਕੋਈ ਨਾ ਆਏ ਜੇ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਹਨੋਂ ਤੂੰ ਜਾਣਾ ਏ ਸੋਈ ਜਨ ਜਾਣੇ ਅਰਗੋਂ ਸਾਧੀ ਆ ਵਖਾਣੇ ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਾ ਨੂੰ ਗੁਰਮੁਖ ਪ੍ਰਟਿਆ ਸਾ ਮਹਲਾ ਪਹਿਲਾ ਤਿਤ ਸਰਵਲੇ ਪਹਿਲੇ ਨਵਾਸਾ ਪਾਣੀ ਪਾਗ ਤਿੰਨੇ ਕੀ ਆ ਪੰਕਜ ਮੋਹ ਪਾਗ ਨਹੀਂ ਚੱਲ ਏ ਹਮ ਦੇਖਾ ਤੈ ਡੁਬਿਆ ਲੈ ਮਾਨ ਏ ਨਾ ਚੇਸ ਮੂੜ ਮੰਗਾਰ ਬਿਸ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੂਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜੇ ਤੋ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾ ਸੰਤ ਭਾਈ ਕੇਵਲ ਨਾ ਸਰਨ ਜਾਮ ਲਾ ਪਾਉ ਜਲ ਧਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਕਾਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਵੇ ਵਾਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚੰਦ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸ਼ ਸਭੈ ਤੁਮ ਕਾਵੋ ਆਪਾ ਦੇ ਮੋਹਿ ਬਚਾਵੋ ਸੁਗੀ ਵਸੇ ਮੋਰੋ ਪਰਵਾਰਾ ਸੇਵ ਸੇ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਏ ਸਭੈ ਨਿਨਕੋ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪੰਜ ਕੀ ਰਹਿ ਪਿਆਸਾ ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਜਾਉਂ ਤੂੰ ਤੇ ਪਾਉਂ ਸੇਵ ਸਿੱਖਾਂ ਮਾਰੇ ਤਾਰੀ ਹੈ ਚੁਣੂ ਸਤਰਾਂ ਮਾਰੇ ਮਾਰੀ ਹੈ ਆਪ ਹਾਦੇ ਮੁਝੇ ਅਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀਆ ਤੋਜੋ ਕਰਿਓ ਰੱਛਾ ਰਾਹ ਲਿਓ ਮੇਰਾ ਕਣਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤਾ ਤੁਮ ਹੋ ਪੁਰੀ ਜਤਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰਮੇ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਹੋ ਬੇਦ ਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾ ਜਸ਼ਨ ਅਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਰ ਪ੍ਰਜਾ ਜਿਨੇ ਆਪ ਸਵਾਰੀ ਸੇਵ ਗਨ ਗੋ ਸੇਵ ਗੁਣ ਸੋਧੀ ਓ ਸਤਰਨ ਗੋ ਪਲ ਮੁਹਬਦ ਕੀ ਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰੇ ਅਸਤੂਲਾ ਸਾ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੋ ਪਾਏ ਤੇ ਦੁਖੀ ਸੋ ਪਾਏ ਸਾਧਨ ਕਹਿ ਸੁਖੀ ਏਕ ਏ ਕੀ ਪੀਰ ਪਛਾਣੈ ਕੜ ਕੜ ਕੇ ਪੜ ਪੜ ਕੀ ਜਾਣੈ ਜਬ ਉਦ ਕਰਾਂ ਕਰਤਾਰਾ ਪਰ ਜਬ ਤਾ ਤਬਲੇ ਅਪਾਰ ਜਬ ਤਾ ਜਬ ਉਕਰ ਕਰਾਂ ਕਰਤਾਰਾ ਪਰ ਜਬ ਤਾ ਤਾ ਦੇ ਅਪਾਰਾ ਜਬ ਆਕਰ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸੇ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭੀ ਤੇਰਾ ਤ ਨਿਰਾਲਮ ਜਾਨ ਬੇ ਪੇ ਤੇਰੇ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਲ ਅਨਾਦ ਸੰਭ ਤਾ ਕਾ ਮੂੜ ਜਾਤ ਪੇਦਾ ਜਾ ਕੋ ਪੇ ਨ ਪਾਵਤ ਬੇਦਾ ਤਾ ਕੋ ਗਰਭਾਨ ਅਨੁਮਾਨਤ ਮਹਾ ਮੂੜ ਕਾ ਪੇ ਨ ਜਾਨ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਨ ਨ ਭੇ ਆਵ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇਵੇ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਓ ਰਾਮ ਕੇ ਬੂਪਾ ਅੰਡਰ ਜੇ ਰਸੇ ਦਿਨੀ ਉਤ ਬੋਜ ਖਾਨ ਬਹੁਰ ਗਰਦੀਨੀ ਕਹੂੰ ਭੂ ਰਾਜਾ ਹੂੰ ਬੈਠਾ ਕਹੂੰ ਸਿੰਮ ਪਿਓ ਸੰਗਰ ਕੈਠਾ ਸਗਰੀ ਸਿਰ ਦਿਖਾਏ ਅਚੰਭਵ ਆਜ ਗਾਸਰੂ ਸੇ ਅੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਅਬਾਰ ਸਿੱਖ ਸੰਗਰੋ ਦੂਰ ਜਿਤੇ ਉਠ ਤ ਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਆ ਤੋ ਸਭ ਸਰਣੀ ਪਰੇ ਤਿਨ ਕਹਿ ਦੁਸ਼ਟ ਦੋਹ ਤੋ ਹੈ ਮਰੇ ਪੁਰੋ ਜਨ ਬਾਪਰੇ ਤਿਹਾਰੇ ਤਿਨ ਕਹਿ ਤੂੰ ਸੰਗਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਹਰੀ ਟਰੇ ਤਿਰ ਕਾਲਾ ਕਿਰਪਾ ਦਿਰ ਤਨ ਜਾਏ ਨਾ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੋ ਸਹਿ ਸਹਿ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਵਾਂ ਤੇ ਤਾਏ ਉਬਾਰਾ ਜੇ ਨਰਨ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਦਿ ਗੁਰੇ ਨਮ ਹੈ, ਜੁਗਾਦ ਗੁਰੇ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਰ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪ੍ਰਾਨ ਸਿਮਰ ਸੁਧਾਖਰ, ਕੀਨੇ ਰਾਮ ਨਾਮ ਇਕਾਖਰ। ਕਿਨਕਾ ਇਕ ਜਿਸ ਜੀਵ ਸਾਵੈ, ਤਾਂ ਕੀ ਮੈਂ ਮੰਗਣੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਹੁਣ ਸੰਗ ਮੋਹੇ ਉਧਾਰੂ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪ੍ਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ, ਪ੍ਰਭ ਕੈ ਸਿਮਰਨ ਆਨੰਦ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵਨ ਦਾ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗ ਉਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕੇ ਸੂਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇਤਨ ਵੰਤੇ, ਪ੍ਰਭ ਕੋ ਸਿਮਰੈ ਸੇਵਤ ਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ।

ਨਾਨਕ ਨਿਭੇ ਨਾਲ ਅਸ਼ਟਵਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਰ ਬਿਵਸਥਾ ਤੁਝੈ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਕ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ ਲਿਓ ਤੋ ਨਾਨਕ ਸੇਜੈ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕਾ ਮੁਲਾ ਜੇ ਪ੍ਰਸਾਦ ਭੋਗੈ ਸਵਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੈ ਤਿਆਗ ਵਰ ਸੰਗਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਹੋ ਪ੍ਰਭੇ ਆਪੇ ਆਦਿ ਅੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਦਾ ਜਾਂਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਵਿਸਾਰੈ ਮੁਕਦਾ ਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਦਿਆ ਕੌਡੀ ਸੰਗਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪੋ ਤਾਰੈ ਧੋਏ ਗਰਤਵ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਵਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬ ਸੁਨਾਏ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੈ ਅਥਾਹਾ ਜਾ ਕੈ ਅੰਤਰ ਵਸੈ ਪ੍ਰਭਾਵ ਨਾਨਕ ਤੇ ਜਨ ਸਹਿ ਸਮਾਥ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸਕਈਐ ਤੋ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨ ਚੀਤ ਜੋ ਬੈ ਰਾਈ ਤਾਸਿ ਉਪਰੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਇਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈਰ ਦਾ ਜੀਉ ਪਿੰਡ ਸਭ ਤੇਰੀ ਦਾਸ ਤੁਮ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਹਨੇਰੇ

0: सो आज्ञाकारी, तुमरी गत में तुम ही जानी, नानक दास सदा कुर्बानी सलोक।
1: दास वस्तु ले पाछ पावे, एक बस्त कारण बिखोट गवावा, एक बिना दे दस पीहर ले, तो मूढ़ा कहो कह करे, जिस ठाकुर सो नाही चारा, ताको कीजे सदनम शिकारा, जाके मन लागा प्रभ मीठा, सर्व सुख ताहू मन बूठा, जिस जन ने अपना हुक्म मनाया, सर्व थोक नानक तिन पाया, अगणत साहू अपनी दिरास, खात पीत वरता आनंद उलास, अपनी अमान कछ बौर साहुले, अज्ञानी मन रोस करे, अपनी प्रतीत आप ही खोवे, बौर उसका विश्वास न होवे, जिसकी बस्त से आग्ञ रख, प्रभ की आज्ञा माना माथा, उसते चौगन कर निहाल, नानक साहिब सदा दयाल, अनक पांत माया के हेत, सर पर होवत जान अनेत, बिर की छाया सिव रंग लावे, ओह बिन सिव मन पछतावे, जो दिस सो चालन हार, लपट रहो तय आंध अंधार, बटाऊ से जो लावे ने, ताको हाथ ना आवे के, मन हर के नाम की प्री सुखदाई, कर कृपा नानक आप ले लाई, मिथ्या तान तान कुटम सवाया, मिथ्या हम मम तमाया, मिथ्या राज जोबन तन माल, मिथ्या काम क्रोध बिकराल, मिथ्या रथ हस्ती असव वस्त्रा, मिथ्या रंग संग माया पीखस्ता, मिथ्या त्रुम अभिमान, मिथ्या पशु प्रकृत गुमान, अस्थिर भगत साध की शरण, नानक जप जप जीव हर के चरण, मिथ्या श्रवण पर निंदा सुने, मिथ्या हस्त पर दर्ब को हिरे, मिथ्या नेत्र पिकत पर त्रय रूपाद, मिथ्या रसना पूजन अनुस्वाद, मिथ्या चरण पर विकार को तावे, मिथ्या मन पर लुभ लुभावे, मिथ्या तन नहीं पारी उपकारा, मिथ्या बास लित विकारा, बिन बूझे मिथ्या सब भय, सफल दे नानक हर हर नाम लय, बिरथी साकत की आरजा साच बिना कहु बस सूचा, बिरथा नाम बिना तन अंध मुखावत ता कह दुर्गंध, बिन सिमरन दिन रन बिरथा बिहाय, मेघ बिना जो खेती जाए, गोबिंद भजन बिन बिरथे सब काम, जो कृपन के निरारथ दाम, तन तन ते जन जी कट बस्यो हर नाव, नानक ताक बल बल जाओ, रहत अवर कश अवर कमावत, मन नहीं प्रीत मुखो गंड लावत, जानन हार प्रभु प्रवीन, बाहर पेख न काहू पीन, अवर उपदेश आप न कर, आवत जावत जन्म मर, जिसका अंतर बस निरंकार, तिसकी सीख तर संसार, जो तुम पाने तिन प्रभ जाता, नानक उन जन चरण प्रता, करो बेनती पार ब्रह्म सब जन, अपना किया आप मन, आप हाप आप करतन बेरा, किसे दूर जनावत किसे बुझावत नेरा, उपाम स्यानप सगल ते रहत, सब कस जाना आत्म की रहत, जिस पाव है तिस ले लड़दाय, थान तनंतर रह समाय, सो सेवक जिस कृपा करी, निमख निमख जप नानक हरी स्लोक, काम क्रोध अर लोभ मोह, बिन सजाए अहमेव, नानक प्रभ शरणागति, कर प्रसाद गुरदेव अष्टपदी, जेह प्रसाद शक्ति अमृत काहे, तिस ठाकुर को रख मन माहे, जेह प्रसाद सुगंध तन लावा, तिसको सिमरत परम गत पावा, जेह प्रसाद बसै सुख मंदर, तिसे तहे सदा मन अंदर, जेह प्रसाद ग्रह संग सुख बसना, आठ पैर सिमरत सरसना, जेह प्रसाद रंग रस भोग, नानक सदा त्यावन त्याई त्यावन जोग, जेह प्रसाद पाठ पटंबर हंडावा, जिसे त्याग का तवर लुभ हवा, जेह प्रसाद सुख सेज सोई जा, मन आठ पैर ताका जस गावीज, जे प्रसाद तो सबको माना, मुख ताको जस रसन बखाना, जे प्रसाद तिर रहता धर्म, मन सदा त्याय केवल पार ब्रह्म, प्रभ जी जप दर्घ मान पावा, नानक पात से ती कर जावा, जे प्रसाद रो कंचन देही ले बलावो तिस राम स्नेही, जे प्रसाद रव लर रहत मन सो पावा, हर हर जस कहत, जे प्रसाद तेरे सगल छिदर ढाके, मन स्वरणी पर ठाकुर प्रभ ताका, जे प्रसाद तुझको ना पहुंच, मन साथ साथ सिमरो प्रभु चे, जे प्रसाद पाई दुर्लभ दे, नानक ताकी भगत करे, जे प्रसाद अपूखन पहरी जे, मन ते सिमरत को आल सकी जा, जे प्रसाद अस्वस्थ सवारी, मन तिस प्रभ को कबु नाम विसारी, जे प्रसाद बाग मिलख तना राख प्रभु प्रभ अपने मना, जिन तेरी मन बनत बनाई, उठत बैठत सत्य सत्य आई, तिसे तय जो एक अलखा इहा उहा, नानक तेरी रखा, जिह प्रसाद करह पुन बहुदान, मन आठ पैर कर तिसका ध्यान, जे प्रसाद तू आचार व्यवहारी, तिस प्रभ को सा सतारी, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਤ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰਤ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਾ, ਜੇ ਪ੍ਰਸਾਦ ਸੁਣੈ ਕਰਨ ਨਾਥ, ਜੇ ਪ੍ਰਸਾਦ ਭੇਖੈ ਬਿਸਮਾਤ, ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋਜੈ ਸਹਿਜੇ ਵਸਨਾ, ਜੇ ਪ੍ਰਸਾਦ ਹਸਤ ਕਰ ਚੱਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਐਸਾ ਪ੍ਰਭ ਤਿਆਗ ਅਬਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਇਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੋਂ ਤਾ ਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ, ਜੇ ਪ੍ਰਸਾਦ ਸਭ ਕੀਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪੈ ਜਪੈ ਸੁਨਾਉ, ਆਪ ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਈ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸਾਨ ਵਸ ਮਨ ਸੋਏ, ਪ੍ਰਭ ਦਇਆ ਤੇ ਮਾਤੂਤਮ ਹੋਏ, ਸਰਬਨ ਧਨ ਪ੍ਰਭ ਤੇਰੀ ਮਾਇਆ, ਆਪੋ ਕਛੂਨ ਕਿਨਹੂ ਲਿਆ, ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਇਨ ਕਹਿ ਕਛੂ ਨ ਹਾਥ, ਸਲੋਕ ਅਗਮੈ ਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹ ਸੁਮੁਖਤਾ ਹੋਏ, ਸੁਣ ਬੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਚਰਜ ਕਥਾ, ਅਸ਼ਟਪਦੀ ਸਾਧਕ ਸੰਗ ਮੁਖੂ ਜਲ ਹੋ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿੱਟੇ ਅਭਿਮਾਨ, ਸਾਧਕ ਸੰਗ ਪ੍ਰਗਟੈ ਸੋ ਗਿਆਨ, ਸਾਧਕ ਸੰਗ ਬੁੱਝੇ ਪ੍ਰਭ ਦੇਰਾ, ਸਾਧ ਸੰਗ ਸਭ ਹੁਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਯਤਨ, ਸਾਧਕੀ ਮਹਿਮਾ ਵਰਨੈ ਕੌਣ ਪਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹਿ ਸਮਾਨੀ, ਸਾਧਕ ਸੰਗ ਅਗੋਚਰ ਮਿਲੇ, ਸਾਧਕ ਸੰਗ ਸਦਾ ਪਰ ਫੁੱਲੈ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਸਭ ਕੀ ਰੇਣ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨ ਕਤ ਹੂੰ ਧਾਵੈ, ਸਤਸੰਗ ਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਤਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਤਸੰਗ ਦੁਸ਼ਮਣ ਸਮੀਤ, ਸਾਧੂ ਕਸੰਗ ਮਹਾਂਪੁਨੀਤ, ਸਤਸੰਗ ਕਿਸਨੀ ਬੈਰ, ਸਾਧਕ ਸੰਗ ਨ ਬੀਂਗਾ ਪੈਰ, ਸਾਧਕ ਸੰਗ ਨਾਹੀ ਕੋ ਮੰਦਾ, ਸਤਸੰਗ ਜਾਣੈ ਪਰਮਾਨੰਦਾ, ਸਾਧਕ ਸੰਗ ਨਾਹੀ ਹੋ ਤਾਪ, ਸਾਧਕ ਸੰਗ ਤਜਸ ਬਾ ਪੱਪੇ ਜਾਣੈ ਸਤ ਵਡਾਈ, ਨਾਨਕ ਸਾਧ ਪ੍ਰਭੂ ਪਨ ਆਈ, ਸਾਧਕ ਸੰਗ ਨਾ ਕਬਹੂ ਧਾਵਾ, ਸਾਧਕ ਸੰਗ ਸਦਾ ਸੁਖ ਪਾਵਾ, ਸਤਸੰਗ ਬਸਤ ਗੁਚਰ ਲਾਹ, ਸਾਧੂ ਕਸੰਗ ਜਰ ਸਹਾ, ਸਾਧਕ ਸੰਗ ਬਸੈ ਥਾਨ ਉੱਚਾ, ਸਾਧੂ ਕਸੰਗ ਮਲ ਪਹੁੰਚਾ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੋਲ ਉਧਾਰ, ਸਤਸੰਗ ਸਾਜਨ ਮੀਤ ਕੁਟੰਬ ਨਿਸਤਾਰ, ਸਾਧੂ ਕੈ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ, ਸਤਸੰਗ ਧਰਮ ਰਹਿ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਤਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਛ ਭਾਲ, ਦਰਸ਼ਨ ਭੇਟ ਤੋਤ ਨਿਹਾਲ, ਸਾਧਕ ਸੰਗ ਕਲੂਖ ਤਰ, ਸਾਧਕ ਸੰਗ ਨਰਕ ਪਰ ਹਰਾ, ਸਤਿਕ ਸੰਗ ਈਹਾਂ ਉਹਾਂ ਸੋਹੇ ਲਾ, ਸਤਸੰਗ ਬਿਸ਼ਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਤਿਕ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਦਰਿਦ ਵਸ, ਨਾਨਕ ਕੁਦਰੈ ਸਾਧ ਸੁਣ ਰਸ, ਸਤਿਕ ਸੰਗ ਸੁਣੋ ਹਰ ਨਾਉ, ਸਤਸੰਗ ਹਰ ਕੇ ਗੁਣ ਗਾਉ, ਸਾਧਕ ਸੰਗ ਨ ਮਨ ਤੇ ਬਿਸਰ, ਸਤਸੰਗ ਸਰ ਪਰ ਨਿਸਤਰ, ਸਤਿਕ ਸੰਗ ਲੱਗਾ ਪ੍ਰਭ ਮਿੱਠ, ਸਾਧੂ ਕੈ ਸੰਗ ਘਟ ਘਟ ਡੀਠ, ਸਤਸੰਗ ਪਏ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਤਿਕੀ ਮਹਿਮਾ ਭੇਦ ਨਾ ਜਾਣਾ, ਏਤਾ ਸੁਣੇ ਤੇਤਾ ਬਖਿਆਨਾ, ਸਤਿਕੀ ਉਪਮਾ ਤੋਂ ਗੁਣ ਤੇ ਦੂਰ, ਸਤਿਕੀ ਉਪਮਾ ਰਹੀ ਭਰਪੂਰ, ਸਤਿਕੀ ਸੋਭਾ ਕਾ ਨਾਹੀ ਅੰਤ, ਸਤਿਕੀ ਸੋਭਾ ਸਦਾ ਬੇਅੰਤ, ਸਤਿਕੀ ਸੋਭਾ ਉੱਚ ਤੇ ਉੱਚੀ, ਸਤਿਕੀ ਸੋਭਾ ਮੂਚ ਤੇ ਮੂਚੀ, ਸਤਿਕੀ ਸੋਭਾ ਸਦ ਬਨਾਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨ ਭੇਖ ਏਕਸ ਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਤੀਰਜ ਏਕ, ਜੋ ਬਸਦਾ ਕੋ ਖੁਦ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕੈ ਗੁਰ ਨਾਓ, ਨਾਨਕ ਜੋ ਪਵਕ ਸਚ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਤਰੂ ਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਾਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਮਹਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का भोजन ज्ञान नानक, ब्रह्म ज्ञानी का ब्रह्म ध्यान, ब्रह्म ज्ञानी एक उपरास, ब्रह्म ज्ञानी का नहीं विनाश, ब्रह्म ज्ञानी का गरीबी समाहा, ब्रह्म ज्ञानी पर उपकार माहा, ब्रह्म ज्ञानी का ना ही धंधा, ब्रह्म ज्ञानी ले धावत बंदा, ब्रह्म ज्ञानी का हुए सुभला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपा सगल संसार, ब्रह्म ज्ञानी का एक रंग, ब्रह्म ज्ञानी के बस प्रभ सांग, ब्रह्म ज्ञानी का नाम आधार, ब्रह्म ज्ञानी का नाम परवार, ब्रह्म ज्ञानी सदा साथ जागत, ब्रह्म ज्ञानी अहं बहुत त्यागत, ब्रह्म ज्ञानी के मन परमानंद, ब्रह्म ज्ञानी के कर सदा आनंद, ब्रह्म ज्ञानी सुख सज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संहिता, ब्रह्म ज्ञानी के हुए चिंत, ब्रह्म ज्ञानी का निर्मल मंत, ब्रह्म ज्ञानी जैस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ पगी पाई, ब्रह्म ज्ञानी को बल बल जाई, ब्रह्म ज्ञानी को खोज महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी का सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाय द्याखर, ब्रह्म ज्ञानी सर्व का ठाकुर, ब्रह्म ज्ञानी की मित कौन बखाना, ब्रह्म ज्ञानी की गात ब्रह्म ज्ञानी जान, ब्रह्म ज्ञानी का अंत ना पार, नानक ब्रह्म ज्ञानी को सदा नमस्कार, ब्रह्म ज्ञानी सब श्रेष्ठ करता, ब्रह्म ज्ञानी सद जीवन नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगले आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी सलोक, उर तारा जो अंतर नाम, सर्व मैं पेख है भगवान, निमिख निमिख ठाकुर नमस्कार, नानक हो अपर सगल निस्तारा, अष्टपदी मिथ्या नाही रसना पर समामा प्रीत नरंजन दर्स पर त्रय रूपण पेख नेत्र साध की टल संसंहित करना तुने काहू की निंदा सब ते जाना आपस काओ मंदा गुर प्रसाद भिख्य पर हर मन की बासना मन ते टरे इंद्री जित पंच दुख ते रह नानक कोट मध्य कोसा परस वैष्णो सोजे सुपर सो प्रसान विसन की माया तुह भिन्न कर्म कर तो बने कर्म तिस वैष्णो कर निर्मल धर्म काहू फल की इच्छा नि बांछा केवल भगत कीर्तन संगराचा मन तन अंतर सिमरन गोपाल सब उपर होवत कृपाल आप दृढ़ अवर नाम जपाव नानक वैष्णो परमगत पाव भगवती भगवंत भगत का रंग सगल त्याग दुष्ट का संग मन ते बिनस सगला परम कर पूज सगल पर ब्रह्म सत्संग पापा मल खोब जिस भगवती की मत उत्तम होवा भगवंत की टहल कर नित नीत मन तन अर्प बिसन प्रीत हर के चरण हृदय बसाव नानक ऐसा भगवती भगवंत काओ पाव सो पंडित जुमन प्रबुद्ध राम नाम आत्म सोदा राम नाम सार रस पीवै उस पंडित के उपदेश जग जीव हर की कथा हृदय बसाव सो पंडित फिर जो ना आव वेद प्राण सिमरत बूझ मूल सूखम जाना अस्थूल चौ वर्णा को दे उपदेश नानक उस पंडित को सदा आदेश बीज मंत्र सर्व को ज्ञान चौ वर्णा मैं जपै को नाम जो जो जपा तिस की गत होए कहो नानक साध संग पावै जन कोय कर कृपा अंतर तार पस प्रेत मुग्ध पाथर कौतार सर्व रोग का औखद नाम कल्याण रूप मंगल गुणगाम काहू जुगत कित ना पाइय धर्म नानक तिस मिले जिस लिखिया तुर कर्म जिसका मन पर ब्रह्म का निवास तिसका नाम सत रामदास आत्म राम तिस नदरी आया दास संतन पाए तन पाया सदा निकट निकट हर जान सो दास दरग प्रवान अपने दास को आप कृपा कर तिस दास को सब सोजी पर सगल संग आत्म उदास ऐसी जुगत नानक रामदास प्रभु की आज्ञा आत्म हितावा जीवन मुक्त सो कहावा तैसा हरख तैसा उस सोग सदा आनंद तन नहीं वियोग तैसा स्वर्ण तैसी समाटी ही तैसा अमृत तैसी बिख खाटी तैसा मान तैसा अभिमान तैसा रंक तैसा राजान जो वरताय साई जुगत नानक ओह पुरख ही है जीवन मुक्त पार बम के सगले ठाओ जित जित कर रख तैसा तिन नाओ आपे करन करावन जोग प्रभव सुई फन होग पसर आप हुए अनंत तरंग लक्षण जाहे पार बम के रंग जैसी मत दे तैसा प्रगास पार बम करता विनाश सिमर सिमर सिमर पै सदा सदा सदा दयाल सिमर सिमर नानक भय निहाल श्लोक उस्तत करे अनेक जन अंत ना पारा वार ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਣਖ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਣ ਭਰਮੈ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀ ਸਰਹੁਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਵ ਕਾ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨ ਪਾਵਹਿ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪਏ ਗਾਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰੈ ਕਈ ਕੋਟ ਪਰ ਦੂਖ ਨਾ ਕਰਹਿ ਕਈ ਕੁਟ ਮਾਇਆ ਸ਼ਰਮ ਆਹੇ ਕਈ ਕੁਟ ਪਰਦੇਸ ਭਮਾਹੇ ਜਿਤ ਜਿਤ ਲਾਵੋ ਤਿਤ ਤਿਤ ਲੱਗਣਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ ਕਈ ਕੁਟ ਸਿੱਧ ਜਤੀ ਜੋਗੀ ਕਈ ਕੁਟ ਰਾਜੇ ਰਸ ਭੋਗੀ ਕਈ ਕੁਟ ਪੰਛੀ ਸਿਰਪ ਪਾਏ ਕਈ ਕੁਟ ਪਾਥਰ ਬਿਰਖ ਨੇ ਪਜਾਏ ਕਈ ਕੁਟ ਪਵਨ ਪਾਣੀ ਬਿਤ ਸੰਤਰ ਕਈ ਕੁਟ ਦੇਸ ਭੂ ਮੰਡਲ ਕਈ ਕੁਟ ਸਤਸਿਰ ਸੂਰ ਨਖੇਤਰ ਕਈ ਕੁਟ ਦੇਵ ਦਾਨਵਿੰਦਰ ਸਿਰ ਸ਼ਤਰ ਸਗਲ ਸਮੱਗਰੀ ਆਪਣਾ ਸੂਤ ਤਾਰਾ ਨਾਨਕ ਜਿਸ ਜਿਸ ਭਾਵਾ ਤਿਸ ਤਿਸ ਨਿਸਤਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੁਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵਹ ਮਰਹ ਕਈ ਕੋਟ ਬਹੁ ਜੋਨੀ ਫਿਰਹ ਕਈ ਕੋਟ ਬੈਠਦੀ ਖਾਹੇ ਕਈ ਕੋਟ ਘਲ ਥਕ ਪਾਹੇ ਕਈ ਕੋਟ ਕੀਏ ਤਨਮੰਤ ਕਈ ਕੋਟ ਮਾਇਆ ਮੈਂ ਚਿੰਤ ਜਾਂ ਜਾਂ ਪਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਭੈ ਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੁਜੰਤੇ ਆਤਮ ਮੈਂ ਪਰਵਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗ ਸਤਸੰਗ ਪਾਰ ਬਹਿਮ ਤਿਨ ਲਾਗ ਰੰਗ ਜਿਨ ਕੋ ਹੋਏ ਆਪ ਸੋ ਪਰਸੰਨ ਨਾਨਕ ਤੇ ਚੰਨ ਸਦਾ ਤਨ ਤਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਥਾਰ ਕਈ ਬਾਰ ਪਸਰ ਪਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕੀਨੇ ਪਉਪਾਂਤ ਪ੍ਰਭ ਤੇ ਹੋਏ ਪ੍ਰਭ ਆ ਮਾਹੇ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਰਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨਿਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਤ ਸਤ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲ ਹਾਰਨ ਜਲ ਥਲ ਮਹੀ ਅਲ ਸੋ ਅਸ਼ਟਪਦੀ ਕਾਰਨ ਕਰਾਵਨ ਕਰਨ ਜੋਗ ਜੋ ਤਿਸ ਭਵੈ ਸੋਈ ਹੋਗ ਖਿਨਮੈ ਥਾਪ ਥਾਪਨਹਾਰਾ ਅੰਤ ਨਹੀਂ ਕਿਛ ਪਾਰਾ ਬਾਰਾ ਹੁਕਮੈ ਤਰ ਅਧਰ ਰਹਾਵੈ ਹੁਕਮੈ ਉਪਜਾਉ ਹੁਕਮ ਸਮਾਵੈ ਹੁਕਮੈ ਉੱਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭਾਵ ਮਾਨੁਖ ਗਤ ਭਾਵ ਪ੍ਰਭਾਵ ਤ ਪਾਥਰ ਤਰਾਵ ਪ੍ਰਭਾਵ ਬਿਨ ਸਾਸਤ ਰੱਖ ਪ੍ਰਭਾਵ ਤਰ ਗੁਣ ਪਾਖ ਪ੍ਰਭਾਵ ਤ ਪਤ ਦੁਧਾਰ ਆਪ ਕਰੇ ਆਪਣ ਵਿਚਾਰ ਦੋਹ ਸ੍ਰਿਆ ਕਾਪ ਸੁਆਮੀ ਖੇਲ ਵਿਕਸ ਅੰਤਰ ਜਾਮੀ ਜੋ ਭਾਵ ਸੁ ਕਰ ਕਰਾਵਾ ਨਾਨਕ ਦ੍ਰਿਸ਼ਟੀ ਵਰਨ ਆਵਕ ਮਾਨੁਖ ਤੇ ਕਿਆ ਹੋਇਆ ਵੈ ਜੋਤਿਸ ਭਾਵ ਸੁਈ ਕਰਾਵਾ ਇਸ ਕਾ ਹੱਥ ਹੋਏ ਤੋ ਸਭ ਕਿਛਲੇ ਜੋਤਿਸ ਭਾਵ ਸੁਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨਤ ਆਪਣਾ ਆਪ ਬਚੇ ਪਰ ਮੈਂ ਪੂਲਾ ਦਾਹ ਦਿਸਤਾ ਵੈ ਨਿਕਮਾ ਚਾਰ ਕੁੰਟ ਫੇਰਾਵਾ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਨ ਨਾਮ ਮਿਲੇ ਖਿਨ ਮੈਂ ਨੀਚ ਗੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਾ ਦ੍ਰਿਸ਼ਟ ਕਛੂ ਨ ਆਵਾ ਤਿਸ ਤਤਕਾਲ ਦਾਸ ਦਿਸ ਪ੍ਰਗਟਾਵਾ ਜਾ ਕਉ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਨ ਕਰੇ ਜਗਦੀਸ਼ ਜੀ ਪਿੰਡ ਸਭ ਸਿਦਕੀ ਰਾਤ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਵੰਡਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਸਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਵੈ ਸੋਈ ਫੁਣ ਥੀਓ ਕਬੂ ਊਚ ਨੀਚ ਮੈਂ ਬਸਾ ਕਬੂ ਸੋਗ ਰਖ ਰੰਗ ਅਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਅਕਾਸ ਪਾਇਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲ ਲਾਵਨ ਹਾਰ ਕਬੂ ਨਿਰਤ ਕਰੇ ਵਿਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕੀ ਉਤਰਵਾਲ ਕਬੂ ਹੋਏ ਬੈ ਬੈ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੈ ਕਬੂ ਭਲਾ ਭਲਾ ਕਾ ਹਵੈ ਜੋ ਪ੍ਰਭਾਖ ਤੇ ਵਿਹਰਿਆ ਗੁਰਪ੍ਰਸਾਦ ਨਾਨਕ ਸਚ ਕਹ ਕਬੂ ਹੋਏ ਪੰਡਿਤ ਕਰ ਵਿਖਿਹਾਨ ਕਬੂ ਮੋਣ ਤਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸਨਾਨ ਕਬੂ ਸਿਧ ਸਦਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀ ਅਣਕ ਜੁਨ ਭਰਮ ਪ੍ਰਮੀਆ ਨਾਨਾ ਰੂਪ ਜੋ ਸਾਂਗੀ ਦਿਖਾਵਾ ਜੋ ਪ੍ਰਭ ਭਾਵਾ ਤਵਨ ਚਾਵਾ ਦੁਜ ਭਾਵਾ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਧ ਸੰਗਤ ਪਾਵਾ ਉਸ ਸੰਤ ਬੋਰ ਨਾ ਆਵਾ ਅੰਤਰ ਹੋਏ ਗਿਆਨ ਪ੍ਰਗਾਸ ਉਸ ਸੰਤ ਨਹੀਂ ਬਿਨਾਸ ਮਨ ਤਾਂ ਨਾਮ ਰਤੇ ਕਰੰਗ ਸਦਾ ਬਸੈ ਪਰਵਮ ਕੈ ਸੰਗ ਜੋ ਜਲ ਮੈਂ ਜਲ ਇਕਟਾਨਾ ਤੋ ਜੋਤੀ ਸੰਗ ਜੋਤ ਸਮਾਨਾ ਮਿਟ ਕੇ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ ਸਲੋਕ ਸੁਖੀ ਬਸੈ ਬਸ ਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨਾ ਮੈਂ ਜੋ ਪਰਮੰਤ ਸੋ ਹੋਵਤ ਬਿਸ਼ਟਾ ਕਰ ਜਨ ਤਪ ਕੋ ਕਰਮੰਤ ਕਹਾਵਾ ਜਨਮ ਮਰਬ ਜੁਨ ਪਰਮਾਵਾ ਤਨ ਪੂਮਖ ਜੁਕ ਰਘੁਮਾਨ ਸੋ ਮੂਰਖਨ ਦਾ ਅਗਿਆਨ ਕਰ ਕਿਰਪਾ ਜਿਸਕੇ ਦੇ ਗਰੀਬੀ ਵਸਾਵਾ ਨਾਨਕੀ ਹੈ ਮੁਖਤਾ ਕੇ ਸੁਖ ਪਾਵਾ ਤਨ ਮੰਤਾ ਹੋਈ ਕਰ ਗਰ ਬਾਵਾ ਤਿਣ ਸਮਾਨ ਕੇ ਸੰਗ ਰਜਾਵਾ ਹੈ ਬੋਲ ਅਸ਼ਕਰ ਮਨ ਖੂਪਰ ਕਰੇ ਆਸ ਪਲ ਪੀਤਰ ਤੱਕ ਹੋਏ ਬਿਨਾਸ ਸਾਬ ਤੇ ਆਪ ਜਾਨਾ ਬਲਵੰਤ ਖਿਨਮੈ ਹੋਈ ਜਾਏ ਪਸਮੰਤ ਕਿਸੇ ਨਾ ਬਦਾ ਆਪ ਅਹੰਕਾਰੀ ਧਰਮ ਰਹਿਸ ਕਰ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੇ ਹਉ ਤਾਰੇ ਸ਼ਰਮ ਪਾਵਤ ਸਗਲੇ ਬਿਰਥਾ ਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਯਤਨ ਕਰ ਆਤਮ ਨਹੀਂ ਦਰਵ ਹ ਤਰਗੇ ਕਹੁ ਕੈਸੇ ਕਹਵੈ ਆਪਸ ਕੋ ਜੋ ਭਲਾ ਕਹਾਵਤ ਤਿਸ ਭਲਾਈ ਨਿਕਟ ਨਾ ਆਵੈ ਸਰਬ ਕੀ ਦਿਨ ਜਾ ਕਾ ਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਸੋਏ ਜਾਪ ਲਗ ਜਾਨਾ ਮੁਝਤੇ ਕਛ ਹੋਏ ਤਬ ਕੋ ਸੁਖ ਨਾ ਹੀ ਕੋਈ ਜਾਵੇ ਜਾਨਾ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰਾ ਕੋ ਬੈਰੀ ਮੀਤ ਤਬਲਾ ਨਿਚਲ ਨਾ ਹੀ ਜੀਤ ਜਾਪ ਲਗ ਮੋਹ ਮਗਨ ਸੰਗਮਾਈ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋ ਛੂਟੈ ਸਹਿਸ ਖੱਟੇ ਲੱਖ ਕੋਟ ਧਾਵਾ ਤ੍ਰਿਪਤ ਨਾ ਆਵੇ ਮਾਇਆ ਪਾਛਾ ਪਾਵਾ ਅਣਕ ਭੋਗ ਭਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਵਿੱਚ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵੱਡ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨਾ ਹਾਰ ਕਹਿਤ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇਆ ਆਪੇ ਆਪ ਆ ਪ੍ਰਭ ਸੋਏ ਜੋ ਕਿਸ ਕਿਨੋ ਸਪਣਾ ਰੰਗ ਸਭ ਤੇ ਦੂਰ ਸਭ ਹੂ ਕਰ ਸੰਗ ਬੁਝੈ ਦੇਖੈ ਕਰੇ ਵਿਵੇਕ ਪਹਿ ਕਪੈ ਅਨੇਕ ਮਰਨ ਬਿਦ ਸਾਵੇ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸ ਸਮਝੇ ਆਪ ਆਪੇ ਰਚਿਆ ਸਬਕਾ ਸਾਥ ਆਪ ਕਿਨੋ ਆਪਣ ਵਿਸਥਾਰ ਸਬਕਾ ਸੁਖਾ ਉਹ ਕਰਨ ਹਾਰ ਉਸ ਤੇ ਭਿੰਨ ਕਹੁ ਕਿਛ ਹੋਏ ਥਾਨ ਤਨ ਤਰੀਕੇ ਸੋਏ ਆਪਣੇ ਚਲਤ ਆਪ ਕਰਨ ਹਾਰ ਕੌਤ ਕਰੇ ਰੰਗੇ ਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਬਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਵਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਪਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ਼ਰਵਣ ਬਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰਾ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਣ ਆਰਜਾ ਕਟੈ ਸੰਤ ਕੇ ਦੁਖਣ ਜਮ ਤੇ ਨਹੀਂ ਛੁੱਟੈ ਸੰਤ ਕੇ ਦੁਖਣ ਸੁਖ ਸਮਝਾਏ ਸੰਤ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣ ਸੁਭਤਹੀਨ ਸੰਤ ਕੇ ਹੱਤੇ ਕੁਰਖਨ ਕੋਏ ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਸੰਗ ਨਿੰਦਕ ਭੀ ਤਰਾ ਸੰਤ ਕੇ ਨਿੰਦਕ ਦੁਖਣ ਤੇ ਮੁਖ ਪਵਾ ਸੰਤਨ ਕੈ ਦੁਖਣ ਕਾਗਜੋਨ ਲਵਾ ਸੰਤਨ ਕੈ ਦੁਖਣ ਸਰਪ ਜੋਨ ਪਾਏ ਸੰਤ ਕੇ ਦੁਖਣ ਤ੍ਰਿਗ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲਾ ਸੰਤ ਕੈ ਦੁਖਨ ਸਭ ਕੁਛ ਛਲਾ ਸੰਤ ਕੈ ਦੁਖਨ ਸਭ ਜਾਏ ਸੰਤ ਕੈ ਦੁਖਨ ਨੀਚਨ ਚਾਹ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਤ ਤਾਈ ਸੰਤ ਕਾ ਨਿੰਦਕ ਠਿਕ ਨਾ ਪਾਈ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕਾ ਨਿੰਦਕ ਸਰਬਰੋਗ ਸੰਤ ਕਾ ਨਿੰਦਕ ਸਦਬਿਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤੋ ਉਸਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਣ ਲੱਗ ਸੰਤ ਕੇ ਦੁਖੀ ਕੋ ਸਭ ਤਿਆਗ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰਾ ਸੰਤ ਕੀ ਦੁੱਖ ਨਾ ਸੁਖ ਤੇ ਟਰਾ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਵਤ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਇ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕੇਸ਼ ਨਾਹੇ ਆਪਣ ਬੀਜ ਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰਨ ਰੱਖਣ ਹਾਰ ਨਾਨਕ ਸੰਤ ਭਵਤ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਵਿਹੂਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜਾ ਜੋ ਪਾਵਕ ਇੰਦਨ ਨਹੀਂ ਤਰਾਪਾ ਸੰਤ ਕਾ ਦੁਖੀ ਛੁੱਟੇ ਅਕੇਲਾ ਜੋ ਬੁਹਾੜ ਤਿਲ ਖੇਤ ਮਹਿ ਦੁਹੇਲਾ, ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋਤਿ ਭਾਵੈ ਸੋ ਇੱਥੇ ਆ, ਸੰਤ ਕਾ ਦੋਖੀ ਬਿਗੜੂਪ ਹੋ ਜਾਏ, ਸੰਤ ਕੇ ਦੋਖੀ ਕੋ ਦਰਗ ਮਿਲੈ ਸਜਾਏ, ਸੰਤ ਕਾ ਦੋਖੀ ਸਦਾ ਸਹਿਕਾਈਐ, ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੋਖੀ ਕੀ ਪੂਜਨ ਆਸਾ, ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ, ਸੰਤ ਕਾ ਦੋਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵ ਹੈ ਤੈਸਾ ਕੋਈ ਹੋਏ, ਪਿਆ ਕਿਰਤ ਨ ਮੇਟੈ ਕੋਈ, ਨਾਨਕ ਜਾਨਾ ਸੱਚਾ ਸੋਏ, ਸਭ ਖੜ ਤਿਸਕੇ ਹੋ ਕਰਨ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਹੈ ਤਿਆਵੋ ਸਾਸ ਗ੍ਰਾਸ, ਸਭ ਕੁਛ ਵਰਤੈ ਤਿਸਕਾ ਕੀ ਆ, ਜੈਸਾ ਕਰੇ ਤੈਸਾ ਕੋਥੀ ਆ, ਆਪਣਾ ਖੇਲ ਆਪ ਕਰਨ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਰੋਂ ਕਿਰਪਾ ਕਰੇ ਤਿਸਾ ਪ੍ਰਣਾਮ ਦੇ, ਵਾਢ ਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਜ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਇ, ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋਈ ਕੈ ਭਗਵਾਨ, ਜਿਸ ਕੈ ਦੀਏ ਰਹਾ ਅਗਾਇ, ਬੋਰ ਨਾ ਤ੍ਰਿਸ਼ਨਾ ਲਗ ਆਏ, ਮਹਾਰਾ ਰਾਖਾ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਆਤ, ਤਿਸਕਾ ਹੁਕਮ ਬੁਝ ਸੁਖ ਹੋਏ, ਤਿਸਕਾ ਨਾਮ ਰਾਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨ ਲਾਗੈ ਕੋਏ, ਉਸਤਤ ਮਨ ਮੈਂ ਕਰਨ ਰੰਕਾਰ, ਕਰ ਮਨ ਮੇਰੇ ਸਤਵਿਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹਿਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਰ ਰੰਗ, ਸਤਸੰਗ ਬਿੰਦ ਸਤ ਸਤਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ, ਵੱਢ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨਾ, ਏ ਤੋ ਉਤ ਕੀਓ ਸੋਜੀ ਜਾਨਾ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੁਜੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤਿਉ ਹਰ ਜਨ ਰਹਿਤ, ਅਣ ਦਿਨ ਕੀਰਤਨ ਕੇਵਲ ਬਖਿਆਣ, ਗ੍ਰਸਤ ਮੈਂ ਸੋਈ ਨਿਰਵਾਣ, ਏ ਕੂਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਨ ਲਾਗੈ ਦੂਖ, ਜਿਸ ਕੋ ਹਰ ਪਵ ਮਨ ਚੇਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਹੋ ਕਿਸ ਤੇ ਡਰਾ, ਜੈਸਾ ਸਤ ਐਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਝਿਆ, ਗੁਰ ਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਛ ਜਨਮ ਨਾ ਕਿਛ ਮਰ, ਆਪਣ ਚਲਤ ਆਪ ਹੀ ਕਰਾ, ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ ਅਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ ਅਣਕ ਜੁਗਤ ਰਚ, ਥਪ ਥਪ ਅਪਨਾ ਸੀ ਨਾਹੀ ਕਿਛ ਖੰਡ, ਧਰਨ ਧਰ ਰਹਿ ਬ੍ਰਹਮੰਡ, ਅਲਖ ਭੇਵ ਪੁਰਖ ਪ੍ਰਤਾਪ, ਆਪ ਜਪੈ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਵੰਤ, ਸਗਲ ਸੰਸਾਰ ਉਦਰ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮਿਲ ਲੈ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲੱਗ, ਜਿਸਨੋਂ ਕਿਰਪਾ ਕਰ ਵੱਡ ਪੱਗ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਉੱਤਮ ਕਰਮਾਨ, ਜੋ ਕਿਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸਾ ਹਰ ਸੰਗ, ਸਹਿ ਸੁਭਾਏ ਹੋ ਵਸੋ ਹੋਏ, ਕਰਨ ਹਾਰ ਪਛਾਣਾ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਤ ਐਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਉਹ ਸੁਖ ਨਿਧਾਨ ਉਨਹੁ ਬਣਿਆ।

सिमरन उदरीय नानक तिस बलहार अष्टपदी टूटी गांडन हार गोपाल सर्ब जिया आपे प्रतपाल सगल की चिंता जिस मन माहे तिस ते बिरथा कोई नाहे रे मन मेरे सदा हर जाप अविनाशी प्रभ अपे आप आपन किया कछु न होए जे सब प्राणी लोचक होए तिस बिन नाही तेरा किछ काम गत नानक जाप एक हर नाम रूपवंत हुए नाही मोहा प्रभ की जोत सगल काट सोहा तनवंता हुए क्या को गर्भ जा सब किस तिसका दिया दर्ब अत सूरा जे को कहाव प्रभ की कला बिना कह तहब जे को हे बह दार तिस दिन हर जान गवार जिस गुर प्रसाद टूटे हो रोग नानक सोजन सदा अरोग जो मंदिर को थमन थमन त्यो गुर का शब्द मना थमन जो पाखा नाव चढ़ तरा प्राणी गुर चरण लगत निस्तरा जो अंधकार दीपक प्रगास गुर दर्शन देख मन हुए विगास जो महा उद्यान में मार्ग पावे त्यों साधु सांग मिल जोत प्रगटावे तिन संतन की बांचो तूर नानक की हर लोचा पूर मन मूर्ख काहे बिर लाइय पूर्व लिखे का लिखिया पाइय दुख सुख प्रभ देवन हार अवर त्याग तू तसा चतार जो काश करे सोई सुख मान पूला काहे फिरे अजान कौन बसता ही तेरे संग लपट रह रसलोभी पतंग राम नाम ज फिर दे माहे नानक पद से ती कर जाहे जिस वखर को लैन तू आया राम नाम संतन कर पाया ताजे बमान लिहो मन मोल राम नाम हृदय मह तोल लाद के संत संगचाल अवर त्याग भिख्या जंजाल तान तान कह सब कोय मुख उजल हर दरगह सोए इह वापार विरला वापारा नानक ताका सद बलहारा चरण साध के तुय तुय पियो अर प्रसाद को अपना जियो साध की तुर करो इनान साध उपर जाइय कुरबान साध सेवा बड भागी पाइय साध संगर कीर्तन गाइय अनक बिघन ते साधु रख हर गुण गाए अमृत रस चख ओट गही संत दर आया सर्व सुख नानक तेह पाया मृतक को जिवालन हार भूखे को देवता दहार सरबन दान जा की दृष्टि माहे पूर्व लिखे का लहना पाहे सब के तिसका हो करना जोग तिस बिन दूसर हुआ ना होग जप जन सदा सदा दिन रहनी सब ते उच निर्मल ए करनी कर कृपा जिसको नाम दिया नानक सो जन निर्मल थिया जाकर मन गुर की प्रतीत तिस जन आव हर पवचीत भगत भगत सुनिया तेह लोए जाकर हृदय एको होए सच करनी सचता की रहत सच हृदय सतमुखैत साची दृढ़ साचाकार सच वरत साचा प्रसार पार भंजन सच कर जाता नानक सोजन सच समाता सलोक रूप न रेख न रंग केश त्रिह गुण ते प्रभ भिन्न तिस बुझाए नानका जिस होवै सो प्रसन्न अष्टपदी अविनाशी प्रभ मन में राख मानो की तू प्रीत त्याग तिसते परे नहीं किश कोई सर्व निरंतर एको सोए गहर गंभीर आपे बिना आपे दाना गहर गंभीर गहिर सुजाना पर ब्रह्म परमेश्वर गोबिंद कृपा निधान दयाल बख्शांद साध तेरे की चरणी पाओ नानक कै मन एहो अनुराओ मनसा पूरन सरना जोग जो कर पाया सोई होग हारन परन जाका नेत्र भोर तिसका मन तर ना जान होर आनंद रूप मंगल सद जाका सर्व थोक सुनिए करता का राज में राज जोग में जोगी तप में तपीसर ग्रस्त में भोगी त्याय तय भगतान सुख पाया नानक तिस पुरख का किन अंत ना पाया जाकि लीला की मित नाहे सगल देव हारे बगाहे पिता के जन्म के जाना पूत सगल परोई अपना सूत सुमत ज्ञान ध्यान जिन दे जन दास नाम ते आवै से त्यो गुण में जाखो परमाए जन्म मरे फिर आवा जाए ऊंच नीच तिसके स्थान जैसा जनावत तैसा नानक जान नाना रूप नाना जाके रंग नाना पेश करे करंग नाना बिदकीनो बिस्थार प्रभ अविनासी ही एक अंकार नाना चलत करे खिन माहे पूरा पूर्ण सब ठाए नाना बिदकर बनत बनाई अपनी कीमत आपे पाई सब घट तिसके सब तिसके हेठा नाओ सब घट तिसके सब तिसके ठाओ जब जब जीवै नानक हर नाओ नाम के तारे सुगले जंत नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान नाम के तारे आकाश पताल नाम के तारे सगल आकार
ਨਾਮਕੇ ਧਾਰੇ ਪੁਰੀਆ ਸਭ ਪਵਨ, ਨਾਮਕੇ ਸੰਗ ਉਦਰੇ ਸੁਣ ਸ੍ਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੈ ਸੋਜਣ ਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਪਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕਰ ਦੈ ਪ੍ਰਵੇਸ਼, ਸਤ ਨਿਰਤ ਬੁਝ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਨ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਜੋ ਕਰਨ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੇ ਮਿਤ ਨ ਜਾਣੈ ਕੀ ਆ, ਨਾਨਕ ਜੋ ਤਿਸ ਭਾਵੈ ਸੋ ਵਰਤੀ ਆ, ਵਿਸਮਨ ਵਿਸਮ ਭੈ ਵਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਵਚਨ ਪਦਾਰਥ ਲਹੇ, ਓਹਿ ਦਾਤੇ ਦੁਖ ਕਾਟਣ ਹਾਰ, ਜਾ ਕੈ ਸੰਗ ਤਰ ਸੰਸਾਰ, ਜਨ ਕੈ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸਚ ਜੁਗਾਦ ਸਚ ਹੈ ਭੇ ਸਚ, ਨਾਨਕ ਹੁਸੀ ਭੇ ਸਚ ਅਸ਼ਟਪਦੀ, ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸਿਵਧਾਰ, ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਅਵਨ ਹਾਰ, ਆਪ ਸਤ ਸਤ ਸਬਦ ਹਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਤ ਸੁਨਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਿਸ ਤਾ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜੈ ਤਿਸ ਮਾਹਿ ਸਮਾਨਾ, ਬਸ ਤਮਾਇਲੇ ਬਤ ਗਡਾਈ, ਤਾ ਕੋ ਭਿੰਨ ਨ ਕਹਿ ਨ ਜਾਈ, ਬੂਝੈ ਬੂਝਣ ਹਰ ਬਿਬੇਕ, ਨਾਰਾਇਣ ਮੇਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਭ ਪੁਜਾਰੀ, ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੇ ਨਿਰਮਲ ਰੀਤ, ਠਾਕੁਰ ਕੋ ਸੇਵਕ ਜਨ ਸੰਗ, ਪ੍ਰਭ ਕਾ ਸੇਵਕ ਨਾਮ ਕਾ ਰੰਗ, ਸੇਵਕ ਕਉ ਪ੍ਰਪਾਲਨ ਹਾਰਾ, ਸੇਵਕ ਕੀ ਰਾਖਿ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਾਰਾ, ਨਾਨਕ ਸੋ ਸੇਵਕ ਸਾਧ ਸਤ ਸੁਮਹਾਰਾ, ਆਪਣੇ ਜਨ ਕਾ ਪਰਦਾ ਟਾਕਾ, ਆਪਣੇ ਸੇਵਕ ਕੀ ਸਰਪਰ ਰਾਖਾ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖਾ, ਤਾਂ ਕਿ ਗਤ ਮਿਤ ਕੋਈ ਨ ਲਾਖਾ, ਪ੍ਰਭ ਕੇ ਸੇਵਕ ਕੋ ਨਾ ਪਹੁੰਚਾ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾਸ ਦਿਸ ਪ੍ਰਗਟਾਇਆ, ਨੀਕੀ ਕਿਰੀ ਮੈਂ ਕਲ ਰੱਖ, ਭਸਮ ਕਰ ਲਸ਼ਕਰ ਕੁੱਟ ਲੱਖ, ਜਿਸ ਕਾ ਸਾਧਨ ਕੱਢ ਤਾਪ, ਤਾਂ ਕੋ ਰੱਖ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਪਹਾਂਤ, ਤਿਸ ਕੇ ਕਰਤ ਬਿਰਥੇ ਜਾਤ, ਮਾਰਾ ਨ ਰੱਖੇ ਵਰਨਾ ਕੋਏ, ਸਰਬ ਜੀਆਂ ਕਾ ਰੱਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲੱਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮਨ ਤੰਤਰ ਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਸਵਰਨਾਹਿ ਦਿਸ਼ਟ ਆਇਆ, ਨਾਮ ਤਨ ਨਾਮੋ ਰੂਪ ਰੰਗ, ਨਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮਾ ਨਾਮ ਸਮਾਨੇ, ਉਠਤ ਬੈਠਤ ਸੁਭਤ ਨਾਮ, ਕਹੋ ਨਾਨਕ ਜਨ ਕੈ ਸਤਿਕਾਮ, ਬੋਲੋ ਜਸ ਜੇ ਬਦਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੇ ਭਗਤਾ ਤਮਕੈ ਚਾਹੇ, ਪ੍ਰਭ ਆਪਣੇ ਸੋ ਰਹ ਸਮਾਏ, ਜੋ ਹੋਆ ਹੋਵਤ ਸੋ ਜਨ, ਪ੍ਰਭ ਆਪਣੇ ਕਾ ਹੁਕਮ ਪਛਾਨਾ, ਤਿਸ ਕੀ ਮਹਿਮਾ ਕੁਣ ਬਖਾਨੋ, ਤਿਸ ਕਾ ਗੁਣ ਕਹਿ ਹਿਕ ਨਾ ਜਾਨੋ, ਆਠ ਪੈਰ ਪਾ ਬਸ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ, ਮਨ ਮੇਰੇ ਤਿਨ ਕੀ ਉੱਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕਾ ਦਰਸ ਸਭ ਪਾਪ ਮਿਟਾਵੈ, ਅਵਰ ਸਨਪ ਸੁਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ, ਸਤਿਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ, ਅਸ਼ਟਪਦੀ ਸਤਿਗੁਰ ਸੇਖੀ ਕਿਰਪਤਪਾਲ, ਸੇਵਕ ਉਗਰ ਸਦ ਦਿਆਲ, ਸੇਖੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸੇਖੇ ਬਦਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ, ਸਤਿਗੁਰ ਸੇਖ ਹਾਲਤ ਪਲ ਸਵਾਰ, ਨਾਨਕ ਸਤਿਗੁਰ ਸਾਖੋ ਜੀ ਨਾਲ ਸਮਾਰ, ਗੁਰ ਕੈ ਗ੍ਰਹਿ ਸੇਵਕ ਜੋ ਰਹ, ਗੁਰ ਕੀ ਆਗਿਆ ਮਨ ਮੈਂ ਸਾਹਾ, ਆਪਸ ਕੋ ਕਰ ਕਛੁ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕਉ ਹੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਜਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ,
ਬੀਸ ਵਿਸਵੇ ਗੁਰ ਕਾ ਮਨ ਮਨ ਸੋ ਸੇਵਕ ਪਰਮੇਸ਼ਰ ਕੀ ਗਤ ਜਨ ਸੋ ਸਤਿਗੁਰ ਜੇਸਰੇ ਦਾ ਹਰ ਨਾਉ ਅਣਕ ਵਾਰ ਗੁਰ ਕੋ ਬਲ ਜਾਉ ਸਰਬਨ ਦਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰਗਰਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ ਸਹਿ ਸਿਆਣਪ ਲੈ ਨਾ ਜਾਈਐ ਨਾਨਕ ਐਸਾ ਗੁਰ ਵੱਡ ਭਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਹੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋਖਾ ਤਮ ਪਤੀ ਹਨੇ ਪੂਰਾ ਗੁਰ ਅਖਿਓ ਜਾਕਾ ਮੰਤ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹ ਭਾਈ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਣੀ ਅਗਮੇ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਆਣਕ ਭਗਤ ਬੰਧਨ ਨਿਤ ਕਰਹ ਚਰਨ ਕਮਲ ਹਿਰਦਾ ਸਿਮਰਹ ਸਤਬਲ ਹਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵਾ ਅਮਰ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਸਾਠ ਪੈਰ ਹਰਿ ਕਾ ਨਾਮ ਲਏ ਸਚ ਉਪਦੇਸ਼ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖਿਆ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੁਖ ਤਾਹ ਤੇ ਨਾਸੇ ਤਪਤ ਮਾਏ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੂਕਾ ਨਿਰਪੋਹੇ ਬਸੇ ਸਗਲ ਵਿਆਧ ਮਨ ਤੇ ਖਿ ਨਸੇ ਜਿਸ ਕਾ ਸਾਧ ਤਿਨ ਕਿਰਪਾ ਤਹਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਪ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪਸਰ ਗੁਣ ਪੀ ਓਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਅਪਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਬਨੰਤਰ ਏਕੋ ਸੋਏ ਓਤਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਦਕਾ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਵਨ ਨਾਨਕ ਉਤਨ ਸਾਰ ਅਸ਼ਟਪਦੀ ਸੰਤ ਜਨਮ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਮ ਸਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰ ਧਾਰੂ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗੁਹ ਨਾਮ ਹਰ ਵਥ ਇਹ ਤਨ ਸੰਚੋ ਹੋ ਬਹੁ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਰ ਕੁੰਡ ਟੁੱਟ ਧਾਵੈ ਸੁਤਨ ਔਰ ਸੇਵਾ ਤੇ ਪਾਵੈ ਜਿਸ ਸੁਖ ਨਿਤ ਪਾਨ ਸ਼ਮੀਤ ਸੋ ਸੋ ਸਾਧ ਸੰਗ ਪ੍ਰੀਤ ਜਿਸ ਸੋਭਾ ਕੋ ਕਰ ਭਲੀ ਕਰਨੀ ਸਤ ਸੋਭਾ ਭਜਰ ਕੀ ਸਰਣੀ ਆਣਕ ਪਾਵੇ ਰੋਗ ਨਾ ਜਾਏ ਰੋਗ ਮਿਟ ਹਰ ਅਬ ਖਦਲਾਏ ਸਰਬਨ ਧਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨਪੁਰ ਬੁੱਧ ਹਰ ਕਹਿ ਨਾਏ ਦਾ ਦਿਸਤਾਵਤ ਬੈਠਾਏ ਤਾਂ ਕੋ ਬਿਗਨ ਨਾ ਲਾਗੇ ਕੋਈ ਜਾ ਕਹਿ ਰਿਦਾ ਬਸੈ ਹਰ ਸੋਏ ਕਾਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨਸੈ ਪੂਰਨ ਹੋਇਆ ਆਸ ਭਗਤ ਪਏ ਆਤਮ ਪ੍ਰਗਾਸ ਤਿਤ ਕਰ ਜਾਏ ਬਸਾ ਬਿਨਾਸੀ ਕੋ ਨਾਨਕ ਕਾਟੀ ਜੰਫਾਸੀ ਤਾਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਹੇ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਣਕਿਉ ਪਾਮਨਾ ਛੂਟਣ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਦ ਨਾਨਕ ਫਲ ਪਾਏ ਸਾਂਗਣਾ ਚਾਲਸ ਤੇਰੇ ਤਨਾ ਤੂੰ ਕੈਲਾ ਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬਿਰ ਬਣਤਾ ਇੰਤੇ ਕਹੋ ਤੁਮ ਕਵਨ ਸਨਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੇ ਨਾਮ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਨੂੰ ਲੇਹੇ ਇਹ ਆਨੇ ਭਗਤ ਬਿਨਾਂ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋ ਤੁਮਾਰ ਉਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਪੁਲਸ ਤਰਕੋ ਨਾਉ ਸਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾ ਹਮੈ ਵੇਖ ਫੈਲ ਹੋਏ ਚਿੰਤ ਬਸਤ ਸੁਖ ਨਾਲ ਸਾਸ ਗ੍ਰਾਸ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵਤ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗ ਜੈਕਾਰ ਸਰਬ ਨਿਰੰਤਰ ਏਕੋ ਦੇਖੋ ਨਾਨਕ ਜਾਕ ਮਸਤਕ ਲੇ ਕੇ ਕੋ ਜਪ ਏਕੋ ਸਾਹ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪਿਕ ਭਗਵੰਤ ਏਕੋ ਇਕ ਹੈ ਏਕ ਰਾ ਪੂਰਨ ਪੂਰ ਹੋ ਪ੍ਰਭ ਆਪ ਅਣਕ ਵਿਸਥਾਰ ਇਕ ਤੇ ਪਏ ਏਕ ਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ
ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਵਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੈ ਧਿਆਵੋ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਕੋਟ ਏਕੋ ਆਧਾਰ ਨਾਨਕ ਮੰਗ ਨਾਮ।

0: ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆ ਸਾਜਨ ਸੰਤ ਕਰੋ ਹੀ ਕਾਮ ਅਣ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰ ਨਾਮ ਜਪਾਵੋ ਭਗਤ ਭਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਰ ਸਰਬ ਕਲਿਆਣ ਸੁਖ ਨਿਦ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਹੀ ਸੁਆਉ ਨੇਤਰੋਂ ਪੇਖ ਦਰਸ ਸੁਖ ਹੋਏ ਮਾਨ ਬਿਗਸਾ ਸਾਧ ਚਰਨ ਧੋਏ ਭਗਤ ਜਨਾ ਕਾ ਮਨ ਤਨ ਰੰਗ ਬਿਰਲਾ ਕਉ ਪਾਵਾ ਸੰਗ ਏਕ ਬਸ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਅਕਸ਼ੰਦ ਦੀਨ ਦਿਆਲ ਭਗਤ ਵੈਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਪਾ ਲਾਵੈ ਮਨ ਹੀਤ ਮਾਮ ਹਮ ਨਿਰਗੁਣ ਯਾਰ ਨੀਚੇ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਠ ਮੁਕਤ ਮੁਖ ਪਾਏ ਏਕ ਨਿਮਖਰ ਕੇ ਗੁਣ ਗਾਏ ਅਣਕ ਰਾਜ ਭੋਗ ਵੱਡੇ ਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੁ ਬਤ ਨਮੰਤ ਹਿਰਦੈ ਬਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧਿ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦੁਸ਼ਟੇਤਾ ਪਾਪ ਪੁਨਤਬ ਕਹਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨ ਜਾਪਤ ਤਬ ਹਰਕ ਸੋਕ ਕਿਸੈ ਵਿਆਪਤ ਜਬ ਆਪਣ ਆਪ ਆਪਾਰ ਬ੍ਰਹਮ ਤਬ ਮੋਹ ਕਹਾਂ ਕਿ ਸੁਭਤ ਪਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨਾ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਾਣੀ ਤਬ ਬੰਦ ਮੁਕਤ ਕਹੋ ਕਿਸ ਕੋ ਗਣੀ ਜਬ ਏਕ ਹਰ ਅਗਮੇ ਪਾਰ ਤਬ ਨਰਕ ਸੁਰਖ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇਵ ਸਕਤ ਕਹੋ ਕਿਤ ਠਾਏ ਜਬ ਆਪ ਆਪ ਆਪਣੀ ਜੋਤ ਤਰਾ ਤਬ ਕਵਨ ਨਿਰ ਕਵਨ ਕਤ ਡਰਾ ਆਪਣੇ ਚਲਤੇ ਆਪ ਕਰਨ ਹਾਰ ਨਾਨਕ ਠਾਕੁਰ ਅਗਮੇ ਪਾਰ ਅਬਨਾਸੀ ਸੁਖ ਆਪਣ ਆਸਨ ਤਾਂ ਜਨਮ ਮਰਨ ਕੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਇਕਾ ਤਬ ਚਿੱਤਰ ਗੁਪਤ ਕਿਸ ਪੁੱਛਦ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਾਹਾਂ ਬਿਨ ਮੈਲ ਕਿਉਂ ਕਹਿ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਣ ਤਹ ਕੌਣ ਕੋ ਮਾਣ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਾਲ ਛਿਦਰ ਲਗਤ ਕੋ ਕੀਸ ਜਹ ਜੋਤ ਸਰੂਪੀ ਜੋ ਸੰਗ ਸਮਾਵੈ ਤਹ ਕਿਸੈ ਭੂ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ ਜੇ ਸਰਬ ਕਲਾ ਆਪੇ ਪ੍ਰਬੀਨ ਤਾਂ ਵੇਦ ਕਤੇਬ ਕਹਾਂ ਕੋ ਚੀਨ ਜਬ ਆਪਣਾ ਆਪ ਆਪ ਉਤਾਰਾ ਸਭ ਸ਼ਗਨ ਅਪਸ਼ਗਨ ਕਹਾਂ ਵਿਚਾਰਾ ਜਹਾਂ ਆਪਣ ਊਚ ਆਪਣਾ ਪਨੇਰਾ ਤਾਂ ਕੌਣ ਠਾਕੁਰ ਕੌਣ ਕਹੀ ਹੈ ਚੇਰਾ ਬਿਸਮਣ ਬਿਸਮ ਰਹੇ ਬਿਸਮਾਤ ਨਾਨਕ ਪ੍ਰਿੰਗਤ ਜਨ ਆਪ ਜਾਂ ਛਲ ਛਿਦ ਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪ ਹੈ ਦੇਸ਼ ਤੇ ਗੁਣ ਕਾ ਨਾ ਹੀ ਪ੍ਰਵੇਸ਼ ਜਹ ਏਕ ਏਕ ਇੱਕ ਭਗਵੰਤਾ ਤਾਂ ਕੌਣ ਅਚਿੰਤ
1: ਲਾਗੇ ਚਿੰਤਾ ਜੇ ਆਪਣਾ ਆਪ ਧਿਆਰਾ ਤੈ ਕੌਣ ਕਦੇ ਕੋ ਸੁਣੇ ਹਾਰਾ ਬਹੁ ਬੇਅੰਤ ਉਤੇ ਉਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਜੋ ਪ੍ਰਪੰਚ ਕਾਰ ਤੇ ਗੁਣ ਮੈਂ ਕਿਨੋਂ ਵਿਸਤਾਰ ਪਾਪੋਂ ਤੇ ਪਈ ਕਹਾਵਤ ਕੋ ਨਰ ਕੋ ਸੁਭ ਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਪਰਮ ਪੈ ਭਾਰ ਦੂਸੂ ਮਨ ਮਾਨ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਸ ਕੋ ਚਿਤ ਨਾਨਕੇ ਕਹਿ ਜੈ ਭਗਤ ਭਗਤ ਆਪ ਜੈ ਪਸਰੇ ਪਸਾਦ ਸੰਤ ਪ੍ਰਤਾਪ ਦੋ ਪਾਕ ਆਪੇ ਤਨੀ ਉਨਕੀ ਸੋਭਾ ਉਨੂ ਬਨੀ ਆਪੇ ਕੌਤ ਕਰੇ ਅਨਜੋਜ ਆਪੇ ਰਸ ਪੂਰਨ ਜੋ ਜਿਸ ਪਾਵੇ ਤੇ ਸਾ ਪੰਨਾ ਲਾਵੇ ਜੇ ਪਾਵੇ ਤੇ ਖੇਲ ਖਿਲਾਵੇ

ਕਰ ਆਪੇ ਵਰਤਣਹਾਰ ਨਾਨਕੇ ਕੋ ਪਸਰਿਆ ਦੂਜਾ ਕਹਿਤੇ ਸਾਰ ਸਿਪਾਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾਬਿਜ ਧਾਰ ਜਾਂਦੇ ਪਾਸ ਸਿਸ਼ਟੋ ਪਾਏ ਆਪਣੇ ਭਾਣੇ ਲੈ ਸੰਭਾਏ ਤੁਮ ਤੇ ਪੇ ਨਹੀਂ ਕੁਛ ਹੋਏ ਆਪਣ ਸੂਤ ਸਭ ਜਗਤ ਪਰੋਏ।

ਜਾ ਕਹੋ ਪ੍ਰਭ ਜੀ ਆ ਬਜਾਏ, ਸਚਨਾਮ ਸੋਈ ਅਨ ਪਾਏ, ਸੁਸਮਦਸੀ ਤਤ ਕਾ ਬੇਤਾ, ਨਾਨਕ ਸਸੀ ਕਾ ਜੇਤਾ, ਜੀ ਸੰਤਕ ਜੀ ਜੰਤਰ ਸਭ ਤਾਕੇ ਹਾਥ, ਨੀਂਦ ਨਾਥ ਕੋ ਨਾਥ, ਜਿਸ ਰਾਖੈ ਤਿਸ ਕੋਇ ਨ ਮਾਰੇ, ਸੁਮੋਆ ਜੇ ਮਨੋ ਬਸਾਰੇ, ਤੇ ਤਾਵਰ ਕਾਂ ਕੋ ਜਾਏ, ਸਭ ਸ੍ਰੇਗ ਨਿਰੰਜਨ ਰਾਹੇ, ਜੀ ਕੀ ਜੋ ਜਾ ਕੇ ਸਭ ਅੰਤਰ ਬਾਹਰ ਜਾਨੋ ਸਾਥ, ਗੁਣਦਾਨ ਬੇਅੰਤ ਅਪਾਰ, ਨਾਨਕ ਦਾਸ ਦਾ ਬਲਹਾਰ, ਪੂਰਨ ਪੂਰੇ ਦਿਆਲ ਸਭ ਉਪਰੋਤ ਕਿਰਪਾਲ, ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੇਰੇ ਉਹ ਬਿਆਹ, ਪ੍ਰਤਪਾਲੇ ਜੀ ਅਨੁਭਵ ਭਾਂਤ, ਜੋ ਜੋ ਰਚਿਓ ਸੁਤੇ ਤਿਆ, ਜੇ ਪਾਵਿਤ ਲੈ ਮਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਰ ਨਾਨਕ ਖਜਾਨਿਆ, ਜਾਂ ਲਾਗ ਰਕੇ ਨਾਏ ਤਿਸਕੀ ਆਨ ਬਿਰਥੀ ਜਾਏ, ਸੇਵਕੋ ਸੇਵਾ ਬੰਨ ਆਈ ਹੀ ਹੁਕਮ ਬੂਝ ਪਰਮ ਬਦਵਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਪਸਿਆ ਨਨਕਾਰ, ਬੰਧਨ ਤੋਰ ਪੈ, ਬੰਧਨ ਤੋਰ ਪੈ, ਨਿਰਵੈਰ ਅੰਦਰ ਪੂਜੇ ਗੁਰ ਕੇ ਪੈ, ਲੋਕ ਸੁਖੀ ਐ ਪਰ ਲੋਕ ਸਹੇਲੈ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪ੍ਰ ਪਰਮਾਨੰਦ, ਰਾਮ ਨਾਮ ਤਾਂ ਕਰੋ ਵਿਚਾਰ, ਦੁੱਲ੍ਹ ਦੇਖਾ ਕਰੋ ਉਧਾਰ, ਅੰਮ੍ਰਿਤ ਬਿਨਾਂ ਕੇ ਗੁਣ ਗਾਓ, ਪ੍ਰਾਂਦਨ ਗਾਏ ਸਵਾਓ, ਵਾੜ ਪਰ ਪੱਪੇ ਖੋ ਨੇਰਾ, ਮਿੜੇ ਗਿਆਨ ਬਿਸੇ ਅੰਧੇਰਾ, ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਓ, ਹਲ ਪਲ ਦੁਲੇ ਸਵਾ, ਰਾਮ ਨਾਮ ਤੁਰ ਧਾਰ, ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਸਤੇ ਸਾਚ ਪਰਿਖਿਆ, ਮਨ ਤਾਂ ਨਾਮ ਜਪੋ ਲਿਵਲਾਏ, ਦੁਖ ਦਨ ਮਨ ਤੇ ਪਉ ਜਾਏ, ਸੱਚ ਵਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਇਹ ਕਾਟੇ ਰਖੂ ਮਨ ਮਾਏ, ਨਾਨਕ ਭਰਨ ਆਵੇ ਜਾਏ, ਤੇ ਦੂਰ ਕਾਂ ਕੋ ਜਾਏ, ਉਬਰੇ ਰੱਖਣਾਰ ਧਿਆਏ, ਨਿਰਭਉ ਜਪੈ ਸਗਲ ਭੋ ਮਿਟੇ, ਪ੍ਰਕਿਰਪਾ ਤੇ ਪ੍ਰਾਣੀ ਛੂਟੇ, ਜਿਸ ਪ੍ਰ ਰਾਖੇ ਤੇ ਨਾਹੀ ਦੂ, ਨਾਮ ਚ ਮਨ ਹੋ ਵਸੋ, ਚਿੰਤਾ ਜਾਏ ਮਿਟੇ ਹੰਕਾਰ, ਤੇ ਜਨ ਕੋ ਕੋਏ ਨਾ ਪਹੁੰਚਣ ਹਾਰ, ਸਿਰ ਉਪਰ ਠੰਡਾ ਗੁਰਸੂਰਾ, ਨਾਨਕ ਤੱਕ ਕਾਰਜ ਪੂਰਾ, ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ, ਦਰਸ਼ਨ ਪੇ ਉਧਰ ਸੇਠ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਦਰ ਰੂਪ, ਤਾਂ ਸੇਵਾ ਸੇਵ ਪ੍ਰਵਾਨ, ਅੰਤਰਜਾਮੀ ਪੁਰ ਪ੍ਰਧਾਨ, ਜਿਸ ਮਨ ਬਸੇ ਸੁਹੋਤ ਨਿਹਾਲ, ਤਾਂ ਕੇ ਨਿਕਟ ਨ ਆਵਤ ਕਾਲ, ਅਮਰ ਭੈ ਅਮਰਾ ਪਦ ਪਾਇਆ ਸਾਧ।

ਵਾਹਿਗੁਰੂ ਵਾਹਿਗੁਰੂ ਜੀ ਅੱਗੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੰਚਰ ਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ਹੀਦ ਹੋਏ ਸਿੱਕਿਦ ਕੇਸਾਂ ਸਵਾਸ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਛਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੇ ਉਹਨੇ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਭਾਈ ਸਰਜੀਤ ਸਿੰਘ ਦਰਸ਼ਨ ਸਿੰਘ ਦਰਸ਼ਨ ਕੌਰ ਰਾਣੂ ਪਰਿਵਾਰ ਅਤੇ ਭਾਈ ਗੁਰਵਿੰਦਰ ਸਿੰਘ ਬਲਵਿੰਦਰ ਕੌਰ ਢਿੱਲੋਂ ਪਰਿਵਾਰ ਅਤੇ ਦਾਤਾ ਜੀ ਚਿਰਾਗ ਨਾਗਪਾਲ ਤੇ ਅਲੀਸ਼ਾ ਨਾਗਪਾਲ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਨਿਤਨੇਮ ਦੀ ਬਾਣੀ ਸੁੱਧ ਰਹਿ ਸਭ ਦੇ ਪਾਠ ਹੋਏ ਪਰੰਤ ਦਾਤਾ ਜੀ ਆਪ ਨੇ ਕਿਰਪਾ ਕੀਤੀ ਆਪਣੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ ਕੀਤੀਆਂ ਦਰੋਂ ਘਰੋਂ ਵਰਸਾਏ ਭਾਈ ਸੁਰਜੀਤ ਸਿੰਘ ਬੀਬੀ ਦਰਸ਼ਨ ਕੌਰ ਰਾਣੂ ਅਤੇ ਭਾਈ ਰਣਜੀਤ ਸਿੰਘ ਬੀ ਅਰਵਿੰਦ ਕੌਰ ਰਾਣੂ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਅਤੇ ਕੀਤਾ ਲੋੜੀ ਇਹ ਕੰਮ ਸੋ ਹਰ ਪੈ ਆਖੀਏ ਕਾਰੇ ਦਿਓ ਸਵਾਰ ਸਤਿਗੁਰ ਸੱਚ ਸਾਖੀਏ ਦਾ ਬੱਚੀ ਪ੍ਰਨੀਤ ਕੌਰ ਰਾਣੂ ਦੇ ਆਨੰਦ ਕਾਰਜ ਦੀ ਆਰੰਭਤਾ ਤੇ ਬੱਚੀ ਦੇ ਕਾਰਜਾਂ ਦੀ ਸਫਲਤਾ ਦੀ ਜਾਚਨਾ ਕਰਦਿਆਂ ਹੋਏ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਇਸੇ ਤਰ੍ਹਾਂ ਭਾਈ ਗੁਰਵਿੰਦਰ ਸਿੰਘ ਬੀਬੀ ਬਲਵਿੰਦਰ ਕੌਰ ਢਿੱਲੋਂ ਦਾ ਪੋਤਾ ਓਂਕਾਰ ਸਿੰਘ ਮਨਦੀਪ ਕੌਰ ਉੱਪਲ ਦਾ ਦੋਹਤਾ ਕਰਮਵੀਰ ਸਿੰਘ ਜੀ ਤੇ ਗਗਨਦੀਪ ਕੌਰ ਢਿੱਲੋਂ ਦੇ ਪੁੱਤਰ ਆਪ ਨੇ ਬਖਸ਼ਿਸ਼ ਕੀਤੀ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਕਾਕਾ ਕੇਰ ਸਿੰਘ ਢਿੱਲੋਂ ਨੇ ਜਨਮ ਲਿਆ ਸ਼ੁਕਰਾਨੇ ਵਜੋਂ ਦਾਤਾ ਜੀ ਉਹ ਅਤੇ ਇਸੇ ਤਰ੍ਹਾਂ ਭਾਈ ਚਿਰਾਗ ਨਾਗਪਾਲ ਤੇ ਬੀਬੀ ਲੀਸਾ ਨਾਗਪਾਲ ਵੱਲੋਂ ਦਾਤਾ ਜੀ ਬੱਚੀ ਈਰਾ ਨੇ ਜਨਮ ਲਿਆ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਆਪ ਦੇ ਚਰਨ ਪਰਸਨ ਕਰਦਿਆਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ ਆਪ ਦੀ ਕਿਰਪਾ ਦਾ ਸਤਿਕਾਰ ਸੰਪੂਰਨ ਦਿੱਤ ਤਾ ਦਾਤਾ ਜੀ ਉਪਰੰਤ ਮਿਹਰ ਕਰਨੀ ਦਾਤਾ ਜੀ ਸਭ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਦੇ ਹਿਰਦਿਆਂ ਅਤੇ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣੀ ਮਿਹਰ ਕਰਨੀ ਦਾਤਾ ਜੀ ਰਾਣੂ ਪਰਿਵਾਰ ਢਿੱਲੋਂ ਪਰਿਵਾਰ ਅਤੇ ਨਾਗ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਗਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਅਤੇ ਰਾਣੂ ਪਰਿਵਾਰ ਦੀ ਬੱਚੀ ਪ੍ਰਨੀਤ ਕੌਰ ਦੇ ਕਾਰਜ ਆਪ ਨੇ ਅੰਗ ਸੰਗ ਸਹਾਇਕ ਸੰਪੂਰਨ ਕਰਨੇ ਬੱਚੀ ਨੂੰ ਪ੍ਰੇਮ ਪਿਆਰ ਅਤਫਾ ਅਤੇ ਖੁਸ਼ੀਆਂ ਭਰਿਆ ਜੀਵਨ ਆਉਣ ਵਾਲਾ ਸਮਾਂ ਚੜ੍ਹਦੀਆਂ ਗਲਾ ਦਾ ਬਖਸ਼ ਕੇ ਨਿਹਾਲ ਕਰਨਾ ਅਤੇ ਬੱਚੀ ਨੂੰ ਦਾਤਾ ਜੀਵਨ ਵਿੱਚ
ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ। ਦਾਦਾ ਜੀ ਕਾਕਾ ਕੇਰ ਸਿੰਘ ਅਤੇ ਬੱਚੀ ਈਰਾ ਦੇ ਕੌਰ ਦੇ ਸਿਰ ਤੇ ਮਿਹਰ ਭਰਿਆ। ਬੱਚਿਆਂ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸੇਵਾ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਗਾਜੂ ਗੁਰੂ ਗ੍ਰੰਥ ਗੁਰੂ ਪੰਥ ਆਸ਼ਿਰ ਸਾਹਿਬ ਜੀਵਨ ਬਖਸ਼ਣਾ। ਢਿੱਲੋਂ ਪਰਿਵਾਰ ਤੇ ਨਾਗਪਾਲ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨੇ। ਪਰਿਵਾਰਾਂ ਨੂੰ ਖੁਸ਼ੀਆਂ ਖੇੜੇ ਇਸੇ ਤਰ੍ਹਾਂ ਆਉਣ ਵਾਲਾ ਜਮਾਂ ਖੁਸ਼ੀਆਂ ਭਰਿਆ ਬਖਸ਼ ਕੇ ਨਿਹਾਲ ਕਰਨਾ। ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਪਰਿਵਾਰਾਂ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰ ਕਰਨੀ ਦਾਦਾ ਜੀ ਪਰਿਵਾਰਾਂ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਆਉਣ ਵਾਲੇ ਸਮੇਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ, ਤਿਲ ਫੁੱਲ ਭੇਟਾ ਕੀਤੀ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਏ ਪਾਉਣੀ, ਸਿਰ ਤੇ ਮਿਹਰ ਭਰਿਆ ਅਥੜਾ, ਹਰ ਮੈਦਾਨ ਹਰ ਦੀਵਾਨ ਫਤਿਹ ਨਗਰ ਪੁਆਂਦੜਾ ਦੀਆਂ ਸੰਗਤਾਂ ਵੱਲੋਂ ਤੇ ਭਾਈ ਬਲਦੇਵ ਸਿੰਘ ਅਠਵਾਲ ਪਰਿਵਾਰਾਂ ਨੂੰ ਖੰਡ ਪਾਠ ਅਤੇ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਰਬੱਤ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ ਕੇ ਨਿਹਾਲ ਕਰਨਾ। ਪਵਿੱਤਰ ਹਜ਼ੂਰੀ ਵਿੱਚ ਰਾਣੂ ਪਰਿਵਾਰ, ਢਿੱਲੋਂ ਪਰਿਵਾਰ ਤੇ ਨਾਗਪਾਲ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਰ ਪ੍ਰਵਾਨ ਹੋਵੇ। ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਐਸ ਵਿੱਚ ਦੀਵਾਨ ਸਾਹਿਬ ਜਿਹੜੇ ਨੇ ਮਿਹਰ ਭਰਿਆ ਹੱਥ ਰੱਖਣਾ। ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਆਸ਼ੀਰਵਾਦ ਬਖਸ਼ੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਕਾ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੂਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਜੀ। ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਨਕ ਸੁਨੰਦ ਮਹੇਸ਼ ਸੁਮਾਨਾ, ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਸਨਕ ਸੁਨੰਦ ਮਹੇਸ਼ ਸੁਮਾਨਾ, ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਸੰਤ ਸੰਗਤ ਰਾਮ ਹਿਰਦੇ ਬਸਾਈ ਰਹਾਉ, ਹਨੂਮਾਨ ਸਰਗੜ ਸੁਮਾਨਾ। ਸੁਰਬਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਔਰ ਸਿਮਰਤ ਪੁਰਾਨਾ। ਕਮਲਾ ਪਦ ਕਮਲਾ ਨਹੀਂ ਜਾਨਾ, ਕਹਿ ਕਬੀਰ ਸੋ ਭਰਮੇ ਨਾਹੀ। ਪਗ ਲਗ ਰਾਮ ਰਹੇ ਸਰਨਾਈ, ਕਹਿ ਕਬੀਰ ਸੋ ਪਰਮੈ ਨਾਹੀ। ਪਗ ਲਗ ਰਾਮ ਰਹੇ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਿ ਸਿੰਘ ਜੀ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਹੋਈ ਹੈ। ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ। ਨਿਤਨੇਮ ਦੀ ਬਾਣੀ ਸੋਧ ਰਹਿ ਸਾਹਿਬ ਦੇ ਪਾਠ ਤੋਂ ਉਪਰੰਤ ਰਾਣੂ ਪਰਿਵਾਰ, ਢਿੱਲੋਂ ਪਰਿਵਾਰ ਅਤੇ ਨਾਗਪਾਲ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ। ਸੰਪੂਰਨਤਾ ਤੋਂ ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਔਰ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਢਿੱਲੋਂ ਪਰਿਵਾਰ ਵੱਲੋਂ ਬੱਚੀ ਦੇ ਰੰਭੇ ਕਾਰਜਾਂ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ, ਅਤੇ ਇਸੇ ਤਰ੍ਹਾਂ ਦਾਤਾ ਜੀ ਰਾਣੂ ਪਰਿਵਾਰ ਵੱਲੋਂ, ਕਿਵੇਂ ਕਹਿੰਦਾ, ਰਾਣੂ ਪਰਿਵਾਰ ਵੱਲੋਂ ਬੱਚੀ ਪ੍ਰਨੀਤ ਕੌਰ ਦੇ ਰੰਭੇ ਕਾਰਜਾਂ ਦੀ ਯਾਚਨਾ ਕਰਦਿਆਂ ਹੋਇਆਂ, ਅਤੇ ਢਿੱਲੋਂ ਪਰਿਵਾਰ ਨੂੰ ਸਤਿਗੁਰ ਨੇ ਪੋਤੇ ਦੀ ਦਾਤ ਬਖਸ਼ੀ ਕਾਕਾ ਕੇਰ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ, ਅਤੇ ਚਿਰਾਗ ਨਾਗਪਾਲ ਪਰਿਵਾਰ ਨੂੰ ਪੁੱਤਰੀ ਦੀ ਦਾਤ ਬਖਸ਼ੀ ਈਰਾ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ। ਪਰਿਵਾਰਾਂ ਦੀ ਚੜ੍ਹਦੀ ਕਲਾ ਲਈ, ਬੱਚਿਆਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਵਣ ਕੀਤਾ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬੱਚੀ ਪ੍ਰਨੀਤ ਕੌਰ ਦੇ ਸਾਰੇ ਕਾਰਜ ਆਪਣੇ ਅਦਾਤਾਂਗ ਸੰਸਾਰ ਕੇ ਸੰਪੂਰਨ ਕਰਨ, ਅਤੇ ਰਾਣੂ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ ਕੇ ਰੰਭੇ ਕਾਰਜਾਂ ਵਿੱਚ ਮਿਹਰ ਭਰਿਆ ਹੱਥ ਰੱਖ ਕੇ ਸਫਲਤਾ ਬਖਸ਼ਣ। ਕਾਕਾ ਕੇਰ ਸਿੰਘ ਅਤੇ ਬੱਚੀ ਈਰਾ ਦੇ ਜਨਮ ਦਿਨ ਦੀਆਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ, ਔਰ ਆਨੰਦ ਘਰ ਦੀਆਂ ਵੀ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਸਾਰਿਆਂ ਪਰਿਵਾਰਾਂ ਨੂੰ ਸਤਿਗੁਰ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ, ਔਰ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਭ ਨੂੰ ਬੇਨਤੀ ਹੈ ਛਕਣ ਦੀ ਕਿਰਪਾਲਤਾ ਕਰਨੀ। ਆਪ ਸਭ ਪਰਿਵਾਰਾਂ ਦਾ ਪਰਿਵਾਰਾਂ ਵੱਲੋਂ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀਆਂ ਭਰ ਕੇ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਵਾਧਾ ਕੀਤਾ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅਖੰਡ ਪਾਠ 2 ਆਰੰਭ ਨੇ, ਕੱਲ੍ਹ ਨੂੰ ਭੋਗ ਪੈਣਗੇ। ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਇੱਕ ਖਾਸ ਬੇਨਤੀ ਆ, ਜਦੋਂ ਆਪਾਂ ਪਰਲੇ ਪਾਸਿਓਂ ਗੁਰਦੁਆਰੇ ਨੂੰ ਆਉਂਦੇ ਹਾਂ, ਅਤੇ ਜਿਹੜੀ ਟ੍ਰੈਫਿਕ ਲਾਈਟਾਂ ਲੱਗੀਆਂ ਸੀ ਕਰੋਸਿੰਗ ਵਾਸਤੇ, ਉਹਨਾਂ ਦੀ ਜਗ੍ਹਾ ਬਦਲ ਦਿੱਤੀ ਗਈ ਹੈ। ਅੱਗੇ ਇਸ ਗੇਟ ਲੱਗੇ ਸੀ, ਹੁਣ ਦੂਜੇ ਗੇਟ ਵਧੇ। ਮੈਂ ਬੇਨਤੀ ਕਰਾਂ, ਉੱਥੋਂ ਕੱਲ੍ਹ ਕਿ ਪਰਸੋਂ ਬੜੀ ਮੁਸ਼ਕਲ ਨਾਲ ਇੱਕ ਬਜ਼ੁਰਗ ਬਚੇ ਨੇ, ਆਪਾਂ ਉੱਥੋਂ ਕਰੋਸ ਕਰਨ ਦਾ ਯਤਨ ਕਰਦੇ, ਕਿਉਂਕਿ ਸਾਨੂੰ ਆਦਤ ਪਈ ਹੈ ਨਾ ਪੁਰਾਣੀ ਉੱਥੋਂ ਲੰਘਣ ਦੀ। ਬੇਨਤੀ ਆ, ਗੁਰਮ ਪਿਆਰਿਓ,
ਕਿ ਜਿੱਥੇ ਸਾਈਨ ਹੈ ਨਾ ਉਹਨੂੰ ਦੇਖ ਕੇ ਕ੍ਰੋਸ ਕਰਿਆ ਕਰੋ, ਕਿਉਂਕਿ ਦੂਜੇ ਪਾਸੇ ਲਾਈਟਾਂ ਲੱਗ ਗਈਆਂ ਨੇ, ਉੱਥੋਂ ਕ੍ਰੋਸ ਕਰਨੀ ਆ। ਦੂਸਰੀ ਬੇਨਤੀ ਹੈ ਕਿ ਗੁਰਦੁਆਰੇ 'ਚ ਇੱਕ ਪ੍ਰੋਬਲਮ ਸਾਨੂੰ ਵੀਕਐਂਡ 'ਤੇ ਬਹੁਤ ਜ਼ਿਆਦਾ ਆਉਂਦੀ ਹੈ, ਪਾਰਕਿੰਗ ਦੀ, ਖਾਸ ਤੌਰ 'ਤੇ ਪਾਰਕਿੰਗ 'ਤੇ ਜਿੱਥੇ ਜਿੱਥੇ ਲਾਈਨਾਂ ਲੱਗੀਆਂ ਨੇ ਟ੍ਰੈਫਿਕ ਨੂੰ ਲੰਘਣ ਦੀਆਂ, ਉੱਥੇ ਗੱਡੀਆਂ ਨਾ ਪਾਰਕ ਕਰਿਆ ਕਰੋ। ਪਰ ਕਿਵਾਂ ਕਰਨਾ, ਇੱਥੇ ਟਿਕਟ ਨਹੀਂ ਨਾ ਮਿਲਦੀ, ਤਾਂ ਕਰਕੇ ਬਾਹਰ 'ਤੇ ਟਿਕਟਾਂ ਮਿਲਦੀਆਂ ਨਾ, ਬੜਾ ਧਿਆਨ ਰੱਖਦੇ ਹਾਂ। ਪਰ ਇੱਥੇ ਜਿਹੜੀ ਬਾਬੇ ਦੀ ਟਿਕਟ ਉਹਦਾ ਜ਼ਰੂਰ ਖਿਆਲ ਰੱਖਿਆ ਕਰੋ। ਸਭ ਨੂੰ ਬੇਨਤੀ ਹੈ ਕਿਸੇ ਦੀ ਰੁਕਾਵਟ ਨਾ ਬਣੇ। ਆਓ ਸਰਵਣ ਕਰੀਏ ਭਾਈ ਦਿਲਬਾਗ ਸਿੰਘ ਦੇ ਜਥੇ ਪਾਸੋਂ ਕੀਰਤਨ, ਠੀਕ 8:20 'ਤੇ ਫਿਰ ਅਰਦਾਸ ਹੋਏਗੀ, ਅਰਦਾਸ ਵਿੱਚ ਸ਼ਾਮਿਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਬੇਨਤੀ ਮੈਂ ਭੁੱਲ ਗਿਆ, ਬੱਚਿਆਂ ਦੇ ਜਿਨ੍ਹਾਂ ਦੇ ਜਨਮ ਹੋਏ ਨੇ ਉਹਨਾਂ ਨੂੰ ਮੈਂ ਕੋਂਗਰੈਚੁਲੇਸ਼ਨ ਸਰਟੀਫਿਕੇਟ ਦੇਣਾ, ਉਹਨਾਂ ਦੋਨਾਂ ਬੱਚਿਆਂ ਨੇ, ਈਰਾ ਅਤੇ ਬੱਚਾ ਕੇਰ ਸਿੰਘ। ਬੜੀ ਕਿਰਪਾ, ਮੈਂ ਬੜਾ ਖੁਸ਼ ਹੋਇਆ ਜਦੋਂ ਬੱਚੇ ਦਾ ਨਾਂ ਕੇਰ ਸਿੰਘ ਰੱਖਿਆ। ਮੈਂ ਕਿਵਾਂ ਕਰਨਾ, ਅਸੀਂ ਬਹੁਤੇ ਗੋਰੇ ਬਣਦੇ ਜਾਂਦੇ ਹਾਂ, ਛੱਡ ਦਿਓ ਗੋਰਿਆਂ ਵਾਲੇ ਨਾਂ ਰੱਖਣੇ, ਆਪਣੇ ਨਾਂ ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਬੱਚਿਆਂ ਨੂੰ ਲੈ ਕੇ।

ਜੇ ਬੱਚੇ ਇੱਥੇ ਤਾਂ ਲੈ ਕੇ ਆਓ ਪਲੀਜ਼ ਹੈ। ਆਪਾਂ ਕੀਰਤਨ ਸ਼ੁਰੂ ਕਰਨਾ। ਬਚੇਰਾ, ਨਾਗਪਾਲ, ਉਹਨਾਂ ਦੇ ਪੇਰੈਂਟਸ ਅਤੇ ਬੱਚੇ ਕੇਰ ਸਿੰਘ ਦੇ ਪੇਰੈਂਟਸ।

ਭਾਵੇਂ ਉਹ ਧੀਆਂ ਪੁੱਤਰ ਹੋਣ, ਭਾਵੇਂ ਘਰ ਬਾਰ ਹੋਣ, ਗੱਡੀਆਂ ਹੋਣ, ਮਹਿਲ ਮਾੜੀਆਂ ਹੋਣ, ਪਰ ਉਹ ਦਿੰਦਾ ਉਹਨੂੰ ਹੈ ਜਿਹਨੂੰ ਉਹਨੂੰ ਪਾਉਂਦਾ ਹੋਵੇ। ਧੀਆਂ ਪੁੱਤ ਬੱਚੇ ਇਹ ਸਭ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਤੇ ਉਹ ਉਹਦੇ ਹਿੱਸੇ ਵਿੱਚ ਆਉਂਦੀਆਂ ਜਿਹਦੇ ਤੇ ਉਹ ਟੁੱਟ ਪਵੇ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ ਗੁਰਮੁਖੋ। ਬੜੇ ਵੱਡੇ ਭਾਗ ਹਨ ਜੇ ਪੁੱਤਰ ਦੀ ਦਾਤ ਮਿਲੀਏ, ਧੀ ਦੀ ਦਾਤ ਮਿਲੀਏ, ਤੇ ਬੜੇ ਵੱਡੇ ਭਾਗ ਹਨ ਉਹ ਵੀ ਵਿਚਾਰੇ ਹਨ ਜਿਨ੍ਹਾਂ ਕੋਲ ਨਾ ਧੀ ਹੈ ਤੇ ਨਾ ਪੁੱਤ। ਤੁਸੀਂ ਇਹ ਸੋਚੋ ਵੀ ਜੇ ਸਾਨੂੰ ਧੀ ਦੀ ਵੀ ਦਾਤ ਦਿੱਤੀ ਹੈ ਨਾ, ਤਾਂ ਵੀ ਸਾਡੇ ਬੜੇ ਵੱਡੇ ਭਾਗ ਹਨ। ਸੱਚੇ ਪਾਤਸ਼ਾਹ ਨੇ ਸਾਡੇ ਤੇ ਟੁੱਟ ਕੇ ਕਿਰਪਾ ਕੀਤੀ ਹੈ।

ਸੋ ਦਾਸਰਿਆਂ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੂੰ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਗਰੀਬਨਾਥ ਪਾਤਸ਼ਾਹ ਬਖਸ਼ਣਹਾਰ ਹਨ। ਸੋ ਸਤਿਗੁਰੂ ਕਿਰਪਾ ਕਰਨ, ਆਉਣ ਵਾਲੇ ਸਮੇਂ 'ਚ ਵੀ ਆਪ ਜੀ ਦੀ ਸੇਵਾ ਕਰਦੇ ਰਹੀਏ, ਇਸੇ ਤਰ੍ਹਾਂ ਦਰਸ਼ਨ ਦੀਦਾਰ ਕਰਦੇ ਰਹੀਏ। ਸੋਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਚੀਮਾ ਆਪ ਜੀ ਨੂੰ ਗੁਰੂ ਕੀ ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਪਾਸੋਂ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम। वाहिगुरु साहिब जीओ, तू समरथ अकथ अगोचर

ਸਿੱਖੋ ਸ਼ਬਦ ਪਿਆਰਿਓ, ਜਨ

कबीर कौड़ी कौड़ी जोर कै जोरे लाख करोर चलती बार ना कश मिलियो लई लंगोटी तोर जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत साहब सचे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच सजे हुए दवाना दियां हाजरियां भर रहे सन्मान योग सत्कार योग सतसंगी जनों वडभागे हो जो सतगुर की पावन हजूरी विच जुड़ बैठ के जिंदगी दियां इन्हां घड़ियां श्वासां नूं सफलियां करन दा उद्यम गुरदेव की पावन बाणी दे द्वारा कर रहे हो। गुरु घर के रागी जत्थे ने सतगुरां दी अमृतमई बाणी दे कीर्तन सरवण कराए ने, सो समा है कबीर साहब जी दे पावन श्लोकां दी विचार दा। तो दो श्लोकां दा पाठ मैं आप जी दे नाल सांझा कीता है। आओ विचारां नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो आपस विच फतेह दी सांझ पाईए जी। वाहिगुरु जी का खालसा वाहिगुरु जी की फतेह। रब दी इस कायनात ते कुदरत दे विच कोई चीज वाधू जां घाटू नहीं है। मनुखी नजरिया कई बार ऐसा होंदा है सानू इदां आभास होंदा रहिंदा इदां लगदा रहिंदा है वी आह चीज नहीं होनी चाहीदी ते आह चीज होनी चाहीदी है। उहदा रीजन यह है वी साडे अंदर समझ की घाट है विवेक की घाट है। फिर बंदा तुलना विच वी पैंदा है वी आह चीज उत्तम है ते इहनू नीच मानता हाँ मैं आ चीज चंगी है ते ये चीज माड़ी है। क्योंकि असी ये शुरू तो दो चीजा सीखिया ने जिवें फॉर एग्जाम्पल मैं गल करा भी आप सीखे भी चंगा ते चंगे तो उल्ट की हुंदा है बुरा सुख ते उल्ट की बन गया उहदा दुख। ਇਦਾਂ ਹੀ ਇੱਕ ਬੰਦਾ ਹੈ ਤੇ ਇੱਕ ਔਰਤ ਹੈ ਜੈਂਡਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਮੇਲ ਤੇ ਫੀਮੇਲ ਹੈ। ਸੋ ਅਸੀਂ ਆਪਣੇ ਘੱਟ ਨਜ਼ਰੀਏ ਨਾਲ ਘੱਟ ਬੌਧਿਕ ਸੋਚ ਦੇ ਧਾਰਨੀ ਹੋਣ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖਣਾ ਪਸੰਦ ਨਹੀਂ ਕਰਦੇ। ਪਸ਼ੂ ਪੰਛੀਆਂ ਦੇ ਵਿੱਚ ਤੁਸੀਂ ਵੇਖੋ ਵੀ ਜੇ ਬੰਦਾ ਜਿੱਥੇ ਰਹਿ ਰਿਹਾ ਹੈ ਉੱਥੇ ਚੂਹੇ ਹੋਣ ਤੇ ਬੰਦਾ ਆਖੇਗਾ ਵੀ ਇਹ ਜਗ੍ਹਾ ਚੰਗੀ ਨਹੀਂ ਹੈ ਜਾਂ ਇਹਨਾਂ ਨੂੰ ਮਾਰ ਦਿੱਤਾ ਜਾਵੇ। ਠੀਕ ਹੈ ਬੰਦਾ ਪ੍ਰਬੰਧ ਤੇ ਕਰਦਾ ਹੈ ਪਰ ਬੰਦਾ ਇਹ ਨਹੀਂ ਕਹਿ ਸਕਦਾ ਵੀ ਕੁਦਰਤ ਵਿੱਚ ਇਹ ਜਿਹੜੀ ਚੀਜ਼ ਹੈ ਜਾਂ ਇਹ ਜਿਹੜੀ ਪ੍ਰਜਾਤੀ ਹੈ ਰੱਬ ਨੇ ਐਵੇਂ ਸਿਰਜ ਦਿੱਤੀ ਹੈ ਵੀ ਇਹਦੀ ਲੋੜ ਕੋਈ ਨਹੀਂ ਸੀ। ਇਹ ਠੀਕ ਹੈ ਵੀ ਸਾਡੀ ਸਹੂਲਤ ਲਈ ਅਸੀਂ ਇਹ ਚੀਜ਼ਾਂ ਮਿਥ ਲਵਾਂਗੇ ਵੀ ਇਹ ਚੀਜ਼ ਦੀ ਲੋੜ ਹੈਗੀ ਹੈ ਜਾਂ ਇਹਦੀ ਨਹੀਂ ਹੈਗੀ ਪਰ ਬੰਦਾ ਆਪਣੀ ਉਸ ਸੋਚ ਦੇ ਪੱਧਰ ਉੱਤੇ ਖਲੋ ਕੇ ਇਹ ਨਹੀਂ ਕਹਿ ਸਕਦਾ ਵੀ ਆਹ ਚੀਜ਼ ਕੁਦਰਤ ਵਿੱਚ ਹੋਣੀ ਚਾਹੀਦੀ ਸੀ ਤੇ ਆਹ ਨਹੀਂ ਹੋਣੀ ਚਾਹੀਦੀ ਸੀ। ਮੈਂ ਇਤਿਹਾਸ ਵਿੱਚੋਂ ਇੱਕ ਉਦਾਹਰਣ ਦੇਵਾਂਗਾ। ਚੀਨ ਦਾ ਇੱਕ ਤਾਨਾਸ਼ਾਹ ਹੋਇਆ ਹੈ ਜਿਹਦਾ ਨਾਂ ਸੀ ਮਾਓ ਜੇ ਤੁੰਗ। ਉਹਨੂੰ ਚਿੜੀ ਮਾਰ ਕਿਹਾ ਜਾਂਦਾ ਹੈ। ਆਮ ਆਪਾਂ ਇਹ ਸ਼ਬਦ ਸੁਣਿਆ ਨਾ ਚਿੜੀ ਮਾਰ। ਉਸ ਬਾਦਸ਼ਾਹ ਨੂੰ ਉਸ ਤਾਨਾ ਸ਼ਾਹ ਨੂੰ ਕਿਹਾ ਜਾਂਦਾ ਇਹ ਚਿੜੀ ਮਾਰ ਸੀ। ਉਹਦਾ ਰੀਜ਼ਨ ਕੀ ਸੀ? ਰੀਜ਼ਨ ਉਹਦਾ ਇਹ ਸੀ ਵੀ ਉਹਨੇ ਆਪਣੇ ਰਾਜ ਕਾਲ ਦੇ ਵਿੱਚ ਚਿੜੀਆਂ ਮਾਰੀਆਂ। ਉਹਨੇ ਇੱਕ ਸਰਕਾਰੀ ਆਰਡਰ ਕੱਢਿਆ। ਉਹ ਕਹਿੰਦਾ ਵੀ ਜਿਹੜੀਆਂ ਚਿੜੀਆਂ ਨੇ ਇਹ ਕਿਸਾਨਾਂ ਦੀ ਫਸਲ ਜਦੋਂ ਪੱਕੀ ਹੁੰਦੀ ਹੈ ਤੇ ਉਹਨੂੰ ਇਹ
ਖਾਂਦੀਆਂ ਨੇ। ਤੁਸੀਂ ਆਹ ਵੇਖੋ ਵੀ ਜਦੋਂ ਨਾ ਛੱਲੀਆਂ ਜਾਂ ਦਾਣਿਆਂ ਵਾਲੀਆਂ ਫਸਲਾਂ ਪੱਕ ਜਾਂਦੀਆਂ ਨੇ ਤੇ ਕਿਸਾਨ ਉਹਨੂੰ ਜਾਨਵਰ ਖਰਾਬ ਨਾ ਕਰਨ ਫਸਲ ਲਈ, ਇਸ ਕਰਕੇ ਉਹ ਕੀ ਕਰਦੇ ਨੇ ਵੀ ਖੇਤ ਦੇ ਵਿੱਚ ਡਰਨਾ ਲਾ ਦਿੰਦੇ ਨੇ। ਡਰਨਾ ਸਮਝਦੇ, ਬੰਦਾ ਇੱਕ ਉਦਾਂ ਦਾ ਬਣਾ ਕੇ ਲਾ ਦਿੰਦੇ ਨੇ। ਉਹ ਡਰਨੇ ਦੇ ਪੱਲੇ ਕੁਝ ਨਹੀਂ ਹੁੰਦਾ, ਪਰ ਉਹ ਭੁਲੇਖਾ ਇਹ ਪਾਉਂਦਾ ਜਾਨਵਰਾਂ ਨੂੰ ਵੀ ਇਹ ਬੰਦਾ ਹੀ ਹੈ। ਅੱਛਾ, ਇੱਥੋਂ ਇੱਕ ਗੱਲ ਹੋਰ ਕਹਾਂ, ਕਈ ਬੰਦੇ ਦੁਨੀਆਂ ਉੱਤੇ ਡਰਨੇ ਵਰਗੇ ਹੁੰਦੇ ਨੇ, ਪੱਲੇ ਕੁਝ ਨਹੀਂ ਹੁੰਦਾ, ਖਲੋਤੇ ਖੇਤਾਂ ਵਿੱਚ

ਜਿਹੜੇ ਜੀਵ ਥੱਲੇ ਧਰਤੀ ਵਿੱਚ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਨੇ ਨਾ, ਇਹਨਾਂ ਆਪਣੀਆਂ ਚੁੰਝਾਂ ਦੇ ਨਾਲ ਉਹਨੂੰ ਵੀ ਖਾ ਜਾਣਾ। ਜਦੋਂ ਉਹਨੂੰ ਖਾ ਜਾਂਦੀਆਂ ਨੇ ਤੇ ਤੁਹਾਡੀ ਫਸਲ ਚੰਗੀ ਹੁੰਦੀ ਹੈ। ਇਹ ਗੱਲ ਕਹਿਣ ਦਾ ਤਾਤਪਰ ਕੀ ਹੈ, ਇਹ ਗੱਲ ਮੈਂ ਕਿਉਂ ਸ਼ੁਰੂ ਕੀਤੀ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬੰਦੇ ਨੂੰ ਸਮਝਾਉਣ ਦੇ ਲਈ ਪਸ਼ੂਆਂ ਦੀਆਂ ਉਦਾਹਰਨਾਂ ਦਿੱਤੀਆਂ ਨੇ। ਕਦੀ ਕਿਸੇ ਪਸ਼ੂ ਨੂੰ ਸਮਝਾਉਣ ਲਈ ਆਪਾਂ ਬੰਦੇ ਦੀ ਇਗਜ਼ਾਮਪਲ ਨਹੀਂ ਦਿੰਦੇ। ਦੁਨੀਆਂ ਉੱਤੇ ਜਿੰਨੇ ਧਾਰਮਿਕ ਗ੍ਰੰਥ ਲਿਖੇ ਗਏ ਸਾਰੇ ਕਿਹਦੇ ਵਾਸਤੇ ਲਿਖੇ ਗਏ? ਬੰਦਿਆਂ ਵਾਸਤੇ ਲਿਖੇ ਗਏ ਨੇ। ਤੇ ਕਮਾਲ ਦੀ ਗੱਲ ਵੇਖੋ, ਬੰਦੇ ਨੂੰ ਸਮਝਾਉਣ ਲਈ ਉਦਾਹਰਨ ਤੇ ਇਗਜ਼ਾਮਪਲ ਕਿਹਦੀ ਦਿੱਤੀ ਜਾ ਰਹੀ ਹੈ? ਪਸ਼ੂ ਦੀ। ਇਹਦਾ ਅਰਥ ਇਹ ਹੈ ਵੀ ਕਈ ਵਾਰ ਬੰਦੇ ਦੀ ਸੋਚਣੀ ਦਾ ਪੱਧਰ, ਬੰਦੇ ਦਾ ਬਿਹੇਵੀਅਰ ਪਸ਼ੂ ਦੇ ਪੱਧਰ ਤੋਂ ਵੀ ਥੱਲੇ ਚਲਿਆ ਜਾਂਦਾ। ਉਹਦਾ ਜਿਹੜਾ ਮਾਨਸਿਕ ਤਾਲ ਹੁੰਦਾ ਨਾ, ਸਤਿਗੁਰੂ ਦੀ ਬਾਣੀ ਪੜ੍ਹੋ। ਗੁਰਦੇਵ ਨੇ ਜਦੋਂ ਕੂਕਰ ਦੀ ਗੱਲ ਕੀਤੀ ਜੀ, ਕੂਕਰ ਕਹਿੰਦੇ ਨੇ ਕੁੱਤੇ ਨੂੰ, ਤੇ ਬਾਬਾ ਜੀ ਕਹਿਣ ਲੱਗੇ ਵੀ ਕੋਈ ਬੰਦੇ ਲਾਲਚ ਵਿੱਚ ਅੰਨੇ ਹੋਏ ਕੂਕਰ ਦੇ ਵਾਂਗੂ ਭਟਕਦੇ ਫਿਰਦੇ ਨੇ। ਜਿਉਂ ਕੂਕਰ ਹਰਕਾਇਆ ਧਾਵੈ ਦਾਹ ਦਿਸ਼ ਜਾਏ, ਲੋਭੀ ਜੰਤ ਨਾ ਜਾਣੀ ਭਖ ਭਖ ਸਭ ਖਾਏ। ਵੀ ਜਿਵੇਂ ਇੱਕ ਕੂਕਰ ਕੁੱਤਾ ਜਿਹੜਾ ਹੈ ਉਹ ਭਟਕ ਰਿਹਾ ਹੈ, ਹਲਕਾ ਹੋਇਆ, ਉਹ ਜਿਹੜੀ ਚੀਜ਼ ਖਾਣ ਵਾਲੀ ਉਹ ਵੀ ਖਾਈ ਜਾਂਦਾ ਤੇ ਜਿਹੜੀ ਨਹੀਂ ਖਾਣ ਵਾਲੀ ਉਹ ਵੀ ਖਾਈ ਜਾਂਦਾ ਹੈ। ਬਾਬੇ ਨੇ ਕੂਕਰ ਦੀ ਉਦਾਹਰਨ ਦੇ ਕੇ ਗੱਲ ਆਖੀ ਵੀ ਬੰਦੇ ਦੇ ਅੰਦਰ ਜਦੋਂ ਲੋਭ, ਜਿਹਨੂੰ ਆਪਾਂ ਗਰੀਡ ਕਹਿੰਦੇ ਹਾਂ, ਲਾਲਚ ਕਹਿੰਦੇ ਹਾਂ, ਜਦੋਂ ਲਾਲਚ ਜ਼ਿਆਦਾ ਭਾਰੀ ਹੋ ਜਾਂਦਾ ਹੈ ਫਿਰ ਬੰਦਾ ਕੂਕਰ ਵਾਂਗੂ ਹੋ ਜਾਂਦਾ ਹੈ, ਕੁੱਤੇ ਵਾਂਗੂ ਹੋ ਜਾਂਦਾ ਹੈ। ਹੁਣ ਅੱਜ ਦਾ ਜਿਹੜਾ ਬਚਨ ਹੈ ਨਾ, ਇਹਦੇ ਵਿੱਚ ਬਾਬੇ ਨੇ ਉਸ ਜੂਨ ਦੀ ਵੀ ਵਡਿਆਈ ਕਰਦੀ, ਇਹ ਕਹਿ ਕੇ ਵੀ ਬੰਦਿਆ ਤੇਰੇ ਨਾਲੋਂ ਸੂਰ ਵੀ ਚੰਗਾ। ਖਿਆਲ ਕਰੋ, ਸੂਰ ਨੂੰ ਕਦੀ ਕੋਈ ਚੰਗਾ ਨਹੀਂ ਮੰਨਦਾ। ਮੁਸਲਮਾਨ ਹਰ ਚੀਜ਼ ਖਾ ਲੈਂਦੇ ਨੇ, ਕੋਈ ਕੱਟਾ ਵੱਛਾ ਕੱਖ ਨਹੀਂ ਛੱਡਦੇ, ਪਰ ਮੁਸਲਮਾਨ ਲਈ ਸੂਰ ਹਰਾਮ ਹੈ, ਉਹ ਸੂਰ ਨਹੀਂ ਖਾਵੇਗਾ। ਭਾਵੇਂ ਕੋਈ ਇਹ ਆਖੇ ਨਾ ਵੀ ਸੂਰ ਨੂੰ ਹਲਾਲ ਕਰ ਲਓ, ਉਹ ਸੂਰ ਨਹੀਂ ਖਾਂਦਾ। ਅੱਛਾ, ਹਲਾਲ ਤੋਂ ਇਹ ਗੱਲ ਚੇਤੇ ਆਈ, ਆ ਤੁਸੀਂ ਆਲੇ ਦੁਆਲੇ ਦਾ ਰੌਲਾ ਵੇਖਿਆ ਹੋਣਾ ਥੋੜ੍ਹਾ ਜਿਹਾ। ਸੁਪਰ ਸਟੋਰ 'ਤੇ ਚਲੇ ਜਾਓ, ਉੱਥੇ ਵੀ ਲਿਖ ਕੇ ਲੱਗਾ ਵੀ ਹਲਾਲ ਮੀਟ। ਕੋਸਕੋ ਵਿੱਚ ਚਲੇ ਜਾਓ, ਉੱਥੇ ਵੀ ਹਲਾਲ, ਕਿਉਂਕਿ ਬਹੁਤ ਕਮਿਊਨਿਟੀ ਉਹਨਾਂ ਦੀ ਖਾਂਦੀ ਹੈ, ਅਤੇ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੇਚਣ ਦੇ ਲਈ ਫਿਰ ਇੱਦਾਂ ਦਾ ਕੁਝ ਸਾਰਾ ਕੁਝ ਕਰਦੇ ਨੇ। ਅੱਛਾ, ਕਮਾਲ ਦੀ ਗੱਲ ਵੇਖੋ, ਮੁਸਲਮਾਨ ਕਦੀ ਝਟਕਾ ਨਹੀਂ ਖਾਵੇਗਾ। ਮੁਸਲਮਾਨ ਜਿਹੜਾ ਹੈ ਕਦੀ ਝਟਕਾ ਨਹੀਂ ਖਾਵੇਗਾ, ਪਰ ਜਿਹੜਾ ਸਿੱਖ ਹੈ ਇਹ ਹਲਾਲ ਵੀ ਖਾਈ ਜਾਂਦਾ। ਗੋਰੇ ਇਸ ਚੀਜ਼ ਦੀ ਵਿਰੋਧਤਾ ਕਰ ਰਹੇ ਨੇ, ਗੋਰੇ, ਮਸਲਾ ਖਾਣ ਨਾ ਖਾਣ ਦਾ ਨਹੀਂ, ਇਹਨੂੰ ਇੱਦਾਂ ਨਾ ਲਿਓ, ਗੱਲ ਸਮਝਣ ਵਾਲੀ ਹੈ। ਮੈਨੂੰ ਕਸ਼ਮੀਰ ਵਿੱਚ ਰਹਿਣ ਦਾ ਮੌਕਾ ਮਿਲਿਆ, ਉੱਥੇ ਬਹੁਤੀਆਂ ਦੁਕਾਨਾਂ, ਕਿਉਂਕਿ ਬਹੁ ਗਿਣਤੀ ਉੱਥੇ ਮੁਸਲਿਮ ਭਾਈਚਾਰਾ ਹੈ, ਅਤੇ ਮੈਂ ਕਦੀ ਕਿਸੇ ਕਸ਼ਮੀਰੀ ਸਿੱਖ ਨੂੰ ਉਹਨਾਂ ਦੀ ਦੁਕਾਨ ਉੱਤੇ ਚੜ੍ਹਦਿਆਂ ਨਹੀਂ ਵੇਖਿਆ। ਕੋਈ ਕਸ਼ਮੀਰੀ ਸਿੱਖ ਉੱਥੇ ਨਹੀਂ ਜਾਵੇਗਾ, ਪਰ ਪੰਜਾਬ ਤੋਂ ਜਿੰਨਾ ਸਿੱਖ ਆਵੇਗਾ ਸਾਰਾ ਉੱਦਾਂ ਦੀਆਂ ਦੁਕਾਨਾਂ ਦੇ ਅੱਗੇ ਖਲੋਤਾ ਹੁੰਦਾ। ਹੁਣ ਇਹ ਜਾਂ ਤਾਂ ਇੱਦਾਂ ਹੋਵੇ ਵੀ ਚਲੋ ਠੀਕ ਹੈ ਜੀ, ਮੀਟ ਤੇ ਮੀਟ ਹੀ ਹੁੰਦਾ ਇਹ, ਭਾਵੇਂ ਹਲਾਲ ਹੋਵੇ ਤੇ ਭਾਵੇਂ ਦੂਜਾ ਹੋਵੇ, ਕੀ ਫਰਕ ਪੈਂਦਾ। ਪਰ ਕਦੀ ਵੀ ਜਿਹੜਾ ਮੁਸਲਮਾਨ ਹੈ ਉਹ ਹਲਾਲ ਤੋਂ ਬਿਨਾਂ ਦੂਜਾ ਮੀਟ ਨਹੀਂ ਖਾਂਦਾ। ਪਰ ਭਾਵੇਂ ਹੋਵੇ ਹਿੰਦੂ ਤੇ ਭਾਵੇਂ ਹੋਵੇ ਸਿੱਖ, ਇਹ ਦੋਵੇਂ ਜਾਣੇ ਉੱਥੇ ਜਾ ਕੇ ਖਲੋਂਦੇ ਨੇ। ਹੁਣ ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਨੂੰ ਗੱਲ ਕੁਝ ਸਮਝ ਨਹੀਂ ਪੈਣੀ ਹੈ, ਮੈਂ ਜਿੱਥੋਂ ਗੱਲ ਪ੍ਰਾਰੰਭ ਕੀਤੀ ਸੀ ਉੱਥੇ ਆਵਾਂ। ਮੁਸਲਮਾਨ ਸੂਰ ਨੂੰ ਹਰਾਮ ਸਮਝਦਾ ਵੀ ਇਹ ਹਰਾਮ ਹੈ। ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਜਦੋਂ ਜ਼ਿਕਰ ਕੀਤਾ ਨਾ, ਮਹਾਰਾਜ ਕਹਿੰਦੇ ਨੇ ਅਸਲ ਵਿੱਚ ਹਰਾਮ ਹੱਕ ਪਰਾਇਆ ਹੁੰਦਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਆਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਸੂਰ ਨੂੰ ਸਭ ਤੋਂ ਗੰਦਾ ਜਾਨਵਰ ਮੰਨਿਆ ਜਾਂਦਾ ਹੈ, ਇਸ ਕਰਕੇ ਵੀ ਸੂਰ ਜਿਹੜਾ ਹੈ ਉਹ ਕੀ ਖਾਂਦਾ ਹੈ, ਗੰਦਗੀ ਖਾਂਦਾ। ਪਰ ਜੇ ਕੋਈ ਆਖੇ ਸੂਰ ਵਾਕਈ ਗੰਦਾ ਹੁੰਦਾ ਹੈ, ਤੇ ਚੇਤਾ ਰੱਖੋ ਜਿੰਨੀ ਗੰਦਗੀ ਲੋਕ ਫੈਲਾਉਂਦੇ ਨੇ, ਜੇ ਸੂਰ ਨਾ ਹੋਣ ਤੇ ਗੰਦਗੀ ਦੇ

0: ਦੇ ਢੇਰ ਨਜਰਾਉਣ। ਸੂਰ ਮਾੜਾ ਕਿਵੇਂ ਹੋ ਗਿਆ? ਗੰਦਗੀ ਤੇ ਬੰਦਾ ਫੈਲਾਉਂਦਾ, ਸੂਰ ਤੇ ਖਾ ਕੇ ਉਹਨੂੰ ਕੀ ਕਰਦਾ ਹੈ? ਸਾਫ਼ ਕਰ ਰਿਹਾ ਨਾ। ਆ ਜਿਹੜੀਆਂ ਜਿੰਨੀਆਂ ਕਈ ਵਾਰ ਇੱਲਾਂ ਗਿਰਜਾਂ ਜਿਹੜੀਆਂ ਉੱਡਦੀਆਂ ਫਿਰਦੀਆਂ ਨੇ, ਗੰਦਗੀ ਮਨੁੱਖ ਫੈਲਾਉਂਦਾ ਏ, ਪਰ ਇਹ ਜਿੰਨੇ ਇਹ ਜੀਵ ਨੇ ਇਹ ਕੀ ਕਰਦੇ ਨੇ ਵੀ ਉਹਨਾਂ ਨੂੰ ਸਾਫ਼ ਕਰ ਦਿੰਦੇ ਨੇ, ਖਾ ਜਾਂਦੇ ਨੇ। ਤੇ ਬਾਬੇ ਕਬੀਰ ਨੇ ਇੱਥੇ ਬਚਨ ਪਤਾ ਕੀ ਰੱਖਿਆ? ਆਖਿਆ ਲੋਕ ਸੂਰ ਨੂੰ ਮਾੜਾ ਕਹਿੰਦੇ ਨੇ, ਤੇ ਕਬੀਰ ਸਾਹਿਬ ਕਹਿੰਦੇ ਜਿਹੜਾ ਬੰਦਾ ਇਖਲਾਕ ਤੋਂ ਟੁੱਟਿਆ ਹੋਵੇ ਉਹ ਸੂਰ ਨਾਲੋਂ ਵੀ ਭੈੜਾ ਹੁੰਦਾ। ਉਹਨੂੰ ਬਾਬੇ ਨੇ ਸਾਕਤ ਆਖਿਆ। ਸਾਕਤ ਕਿਹਨੂੰ ਕਹਿੰਦੇ ਨੇ? ਜਿਹੜਾ ਬਿਲਕੁਲ ਇਖਲਾਕ ਤੋਂ ਟੁੱਟ ਚੁੱਕਾ ਉਹਨੂੰ ਸਾਕਤ ਕਹਿੰਦੇ ਨੇ, ਚੇਤਾ ਰੱਖੋ। ਜਿਹਨੂੰ ਇਹ ਆਪਾਂ ਜਿਹਦੇ ਵੱਲ ਵੇਹਨੇ ਆ ਤੇ ਆਪਣਾ ਇਹ ਜੀ ਕਰੇ ਨਾ ਵੀ ਯਾਰ ਇਹ ਬੰਦਾ ਹੀ ਨਹੀਂ ਹੈਗਾ, ਚੇਤਾ ਰੱਖੋ, ਉਹਨੂੰ ਸਾਕਤ ਕਿਹਾ ਜਾਂਦਾ। ਬਾਬੇ ਨੇ ਆਖਿਆ ਆਪਣੀ ਜ਼ਿੰਦਗੀ ਵਿੱਚ ਕਦੀ ਐਸੇ ਇਖਲਾਕ ਤੋਂ ਹੀਣੇ ਬੰਦੇ ਦੇ ਮੱਥੇ ਵੀ ਨਾ ਲੱਗੀ ਜਿਹਦਾ ਕਰੈਕਟਰ ਹੀ ਕੋਈ ਨਹੀਂ। ਕਬੀਰ ਸਾਹਿਬ ਦੇ ਆਪਾਂ ਪਿੱਛੇ ਵਾਕ ਪੜ੍ਹੇ, ਉਹਨਾਂ ਕਿਹਾ ਸਾਕਤ ਸੰਗ ਨਾ ਕਿੱਝ ਗਿਆ ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਸ਼ ਲਾਗੈ ਦਾਗ। ਜਿਵੇਂ ਬੰਦਾ ਕਾਲਾ ਭਾਂਡਾ ਫੜੇ, ਭਾਵੇਂ ਸੰਭਲ ਕੇ ਫੜ ਲਵੇ ਪਰ ਦਾਗ ਲੱਗਣ ਦੀ ਸੰਭਾਵਨਾ ਫਿਰ ਵੀ ਹੁੰਦੀ ਹੈ। ਕਬੀਰ ਨੇ ਆਖਿਆ ਸਾਕਤ ਸੰਗ ਨਾ ਕਿੱਝ ਗਿਆ, ਸਾਕਤ ਦੀ ਸੰਗਤ ਮਾੜੀ ਹੈ। ਜਿਸ ਬੰਦੇ ਦਾ ਕਿਰਦਾਰ ਤੇ ਇਖਲਾਕ ਬਿਲਕੁਲ ਹੀ ਮਰ ਚੁੱਕਾ ਹੈ, ਉਸ ਬੰਦੇ ਦੇ ਵਿੱਚ ਸੰਭਾਵਨਾ ਖਤਮ ਹੋ ਗਈ ਹੈ ਮਨੁੱਖ ਕਲਾਉਣ ਦੀ। ਇਸ ਕਰਕੇ ਉਸ ਬੰਦੇ ਤੋਂ ਪਾਸੇ ਰਹੀ, ਜੇ ਆਪ ਮਨੁੱਖ ਬਣਿਆ ਰਹਿਣਾ ਹੀ ਤਾਂ। ਵੈਸੇ ਸਾਕਤ ਦਾ ਅਰਥ ਕੀਤਾ ਇਹ ਜਾਂਦਾ ਹੈ ਜਿਹੜਾ ਰੱਬ ਨਾਲੋਂ ਟੁੱਟਿਆ ਹੋਵੇ। ਆਪਾਂ ਗੁਰਮਤ ਵਿੱਚ ਇਹਨੂੰ ਏਜਾਂ ਸਮਝਾਂਗੇ, ਜਿਹੜਾ ਗੁਰੂ ਦੇ ਦਿੱਤੇ ਹੋਏ ਗੁਣਾਂ ਨਾਲੋਂ ਟੁੱਟਿਆ ਹੋਇਆ ਹੈ, ਜਿਹਦੇ ਜ਼ਿੰਦਗੀ ਵਿੱਚ ਵਰਚਿਊ ਨਹੀਂ ਹੈਗੇ, ਗੁਣ ਨਹੀਂ ਹੈਗੇ, ਉਹਨੂੰ ਸਾਕਤ ਕਿਹਾ ਜਾਂਦਾ। ਸਮਝ ਗਏ ਬੇਨਤੀ ਨੂੰ? ਦੋ ਸ਼ਬਦ ਨੇ, ਇੱਕ ਹੁੰਦਾ ਆਸਤਕ, ਦੂਜਾ ਆਪਾਂ ਕੀ ਕਹਿੰਦੇ ਹਾਂ? ਨਾਸਤਕ। ਤੇ ਨਾਸਤਕ ਆਪਾਂ ਕਿਹਨੂੰ ਕਹਿੰਦੇ? ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਉਹਦੇ ਬਾਰੇ ਆਪਾਂ ਕੀ ਕਹਿੰਦੇ ਹਾਂ ਜੀ? ਇਹ ਨਾਸਤਕ ਹੈ। ਪਰ ਇਹ ਕੋਈ ਪਰਿਭਾਸ਼ਾ ਬਣਦੀ ਨਹੀਂ, ਪਤਾ ਕਿਵੇਂ? ਤੁਸੀਂ ਸਿੱਖ ਨੂੰ ਪੁੱਛੋ, ਰੱਬ ਦੀ ਡੈਫੀਨੇਸ਼ਨ ਹੋਰ ਦਿੰਦਾ ਹੈ, ਉਹਦੇ ਹਿਸਾਬ ਨਾਲ ਮੁਸਲਮਾਨ ਜਾਂ ਹਿੰਦੂ ਰੱਬ ਨਾਲੋਂ ਟੁੱਟਿਆ ਹੋਇਆ। ਤੁਸੀਂ ਕਿਸੇ ਮੁਸਲਮਾਨ ਨੂੰ ਪੁੱਛੋ ਵੀ ਨਾਸਤਕ ਕੌਣ ਹੁੰਦਾ ਹੈ, ਤੇ ਉਹ ਕਹਿੰਦਾ ਜਿਹੜਾ ਇੱਧਰ ਨੂੰ ਮੂੰਹ ਨਹੀਂ ਨਾ ਕਰਦਾ। ਕਿੱਧਰ ਨੂੰ ਭਲਾ? ਦੱਖਣ ਦੇਸ਼ ਹਰੀਕਾ ਬਾਸਾ ਪੱਛਮ ਅੱਲਾ ਮਕਾਮਾ। ਉਹ ਕਹਿੰਦਾ ਜਿਹੜਾ ਪੱਛਮ ਵੱਲ ਮੂੰਹ ਕਰਕੇ ਨਮਾਜ਼ ਨਹੀਂ ਪੜ੍ਹਦਾ ਉਹ ਕੌਣ ਹੈ? ਨਾਸਤਕ ਹੈ। ਕਿਉਂਕਿ ਉਹਦੀ ਡੈਫੀਨੇਸ਼ਨ ਆਪਣੀ ਹੈ, ਉਹਦੀ ਪਰਿਭਾਸ਼ਾ ਰੱਬ ਦੀ ਆਪਣੀ ਹੈ। ਉਹ ਕਵੇਗਾ ਵੀ ਅੱਲਾ ਇੱਕ ਮਸੀਤ ਵਸਦਾ ਹੈ, ਉਹਦੀ ਧਾਰਨਾ ਹੈ ਵੀ ਅੱਲਾ ਮਸੀਤ ਵਿੱਚ ਵਸਦਾ ਹੈ। ਜੇ ਤੁਸੀਂ ਮਸੀਤੇ ਨਹੀਂ ਜਾਂਦੇ ਤੇ ਤੁਸੀਂ ਰੱਬ ਨਾਲੋਂ ਟੁੱਟੇ ਹੋਏ ਹੋ। ਪਰ ਸਿੱਖੀ ਦੇ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਆਖੀ, ਨਹੀਂ, ਜਿਹੜਾ ਮਸੀਤੇ ਮੰਦਰ ਗੁਰਦੁਆਰੇ ਨਹੀਂ ਜਾਂਦਾ ਉਹ ਰੱਬ ਨਾਲੋਂ ਟੁੱਟਿਆ ਹੋਇਆ ਨਹੀਂ ਹੈ। ਜਿਸ ਦੀ ਜ਼ਿੰਦਗੀ ਵਿੱਚ ਰੱਬੀ ਗੁਣ ਨਹੀਂ ਨਾ ਹੈਗੇ ਉਹ ਬੰਦਾ ਰੱਬ ਨਾਲੋਂ ਟੁੱਟਿਆ ਹੋਇਆ। ਸਮਝ ਗਏ ਬੇਨਤੀ ਨੂੰ? ਹੁਣ ਵੈਸੇ ਬੰਦਾ ਹਰ ਕੋਈ ਕਹਿੰਦਾ ਜੀ ਮੈਂ ਰੱਬ ਨੂੰ ਮੰਨਦਾ, ਰੱਬ ਨੂੰ ਮੰਨਣ ਦੀ ਡੈਫੀਨੇਸ਼ਨ ਕੀ ਹੈ? ਕੋਈ ਤੈਅ ਕੀਤੀ ਜਾ ਸਕਦੀ ਹੈ? ਕੋਈ ਬੰਦਾ ਕਹਿ ਸਕਦਾ ਵੀ ਜੇ ਆਪਾਂ ਇਹ ਕਹੀਏ ਵੀ ਮੈਂ ਰੱਬ ਨੂੰ ਮੰਨਦਾ, ਕਿੱਦਾਂ ਮੰਨਦੇ ਹਾਂ? ਚਲੋ ਆਪਾਂ ਜੇ ਇਸ ਚੀਜ਼ ਦਾ ਨਿਰਣਾ ਕਰਨ ਬਹਿ ਜਾਈਏ ਮੈਂ ਕਿੱਦਾਂ ਮੰਨਦਾ, ਮੈਂ ਇਹ ਆਖਾਂਗਾ ਮੈਂ ਗੁਰਦੁਆਰੇ ਜਾਂਦਾ ਤਾਂ ਮੰਨਦਾ, ਇਹ ਡੈਫੀਨੇਸ਼ਨ ਹੈ। ਅੱਛਾ, ਇਸ ਡੈਫੀਨੇਸ਼ਨ ਨੂੰ ਤੇ ਤੁਹਾਡੇ ਗੁਰੂ ਨੇ ਹੀ ਝੂਠਿਆਂ ਪਾ ਦੇਣਾ, ਪਤਾ ਕਿਵੇਂ? ਜਦੋਂ ਗੁਰੂ ਸਾਹਿਬ ਨੇ ਇਹ ਆਖਣਾ ਵੀ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ, ਆਖਿਆ ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਓ ਜਾਓ, ਗੁਰੂ ਨੇ ਝੂਠੀ ਪਾ ਦਿੱਤੀ ਨਾ। ਆਖਿਆ ਤੂੰ ਸੌ ਗੇੜੇ ਦਿਹਾੜੀ ਦੇ ਧਰਮ ਮੰਦਰ ਦੇ ਮਾਰ ਜਾ, ਜੇ ਗੁਰੂ ਦੀ ਕਈ ਹੋਈ ਗੱਲ ਉੱਤੇ ਇਖਲਾਕ ਨਹੀਂ ਨਾ ਬੱਝਾ ਤੇ ਤੂੰ ਕੋਈ ਗੁਰੂ ਨੂੰ ਮੰਨਦਾ ਨਹੀਂ ਹੈ। ਇਸ ਕਰਕੇ ਮੰਨਣ ਦੀ ਡੈਫੀਨੇਸ਼ਨ ਕੀ ਹੈ? ਮੰਨਣਾ ਕਿਹਨੂੰ ਕਹਿੰਦੇ ਨੇ? ਇੱਥੇ ਜਿਹੜੇ ਭੇਖ ਕਰਦੇ ਨੇ, ਪਖੰਡ ਕਰਦੇ ਨੇ, ਕਹਿੰਦੇ ਅਸੀਂ ਸਭ ਤੋਂ ਮਤਲਬ ਜਿਹਨੇ ਦੋ ਚਾਰ ਮਾਲਾ ਗੱਲ 'ਚ ਪਾਈਆਂ, ਕੋਈ ਹੱਥਾਂ ਗੁੱਟਾਂ 'ਚ ਪਾਈ ਫਿਰਦਾ, ਉਹ ਕਹਿੰਦਾ ਸਾਡੇ ਨਾਲ ਦਾ ਰੱਬ ਨੂੰ ਕੌਣ ਮੰਨਦਾ ਹੈ? ਕੋਈ ਵੀ ਨਹੀਂ ਮੰਨਦਾ। ਤੇ ਇੱਕ ਬੰਦਾ ਕਿਰਤੀ ਹੈ, ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਆਪਣੀ ਕਿਰਤ ਕਰਦਾ ਹੈ, ਰੱਬ ਦਾ ਨਾਂ ਲੈ ਲੈਂਦਾ ਹੈ, ਆਪਣੇ ਧਰਮ ਦੀ ਕਿਰਤ ਕਰਕੇ ਖਾਈ ਤੁਰਿਆ ਆਉਂਦਾ, ਠੀਕ ਹੈ, ਗਾਏ ਬਗਾਏ ਲੋੜਵੰਦਾਂ ਦੀ ਮਦਦ ਵੀ ਕਰ ਦਿੰਦਾ ਹੈ, ਉਹਨੂੰ ਕਹਿੰਦੇ ਨਹੀਂ ਇਹ ਥੋੜ੍ਹਾ ਰੱਬ ਨਾਲ ਜੁੜਿਆ ਹੋਇਆ। ਅੱਛਾ, ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਨਾ ਇੱਕ ਗੱਲ ਬੜੀ ਕਮਾਲ ਦੀ ਲਿਖੀ ਸੀ। ਉਹ ਕਹਿੰਦਾ ਸੀ ਸਿੱਖੀ ਦੇ ਤਿੰਨ ਅਸੂਲ ਨੇ, ਜਿਹਨੂੰ ਆਪਾਂ 3 ਪਿੱਲਰ ਕਹਿ ਸਕਦੇ ਸਿੱਖੀ ਦੇ, ਉਹ ਕਿਹੜੇ ਨੇ? ਉਹ ਕਹਿੰਦੇ ਨੇ ਇੱਕ ਹੈ, ਪਹਿਲਾ ਇਹ ਕਿਰਤ ਕਰਨੀ, ਦੂਜਾ ਨਾਮ ਜਪਣਾ, ਤੇ ਤੀਜਾ ਕੀ ਹੈ? ਵੰਡ ਛਕਣਾ। ਤਿੰਨ ਹੀ ਹੈ ਨਾ, ਤਿੰਨ ਚੀਜ਼ਾਂ ਦੀ ਆਪਾਂ ਆਮ ਅਮੂਮਨ ਗੱਲ ਕਰਦੇ ਹਾਂ। ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਲਿਖਿਆ ਵੀ ਕਈ ਵਾਰ ਜਿਹੜਾ ਵਿਹਲੜ ਬੰਦਾ ਹੁੰਦਾ ਨਾ, ਜਿਹੜਾ ਕਿਰਤ ਤੋਂ ਭਗੌੜਾ ਏ, ਜਿਹੜਾ ਆਪਣੀ ਪੂਜਾ ਕਰਾਉਣ ਦਾ ਆਦੀ ਬਣ ਗਿਆ, ਉਹਦੇ ਨਾਲੋਂ ਕਿਰਤੀ ਚੰਗਾ ਹੁੰਦਾ, ਉਹ ਰੱਬ ਦੇ ਜ਼ਿਆਦਾ ਨੇੜੇ ਹੁੰਦਾ। ਪੁੱਛਿਆ ਪ੍ਰਿੰਸੀਪਲ ਸਾਹਿਬ ਉਹ ਕਿਵੇਂ? ਕਹਿੰਦਾ ਜੀ ਕਿਰਤੀ ਬੰਦਾ ਵੇਖੋ ਕਿਰਤ ਕਰਦਾ, ਮਿਹਨਤ ਕਰ ਰਿਹਾ, ਮਿਹਨਤ ਕਰਕੇ ਆਪਣੇ ਟੱਬਰ ਨੂੰ ਪਾਲ ਰਿਹਾ। ਪਹਿਲਾ ਸਿਧਾਂਤ ਉਹਨੇ ਕਮਾ ਲਿਆ ਨਾ। ਹੁਣ ਦੂਜੀ ਉਹਨੇ ਗੱਲ ਆਖੀ, ਕਹਿੰਦਾ ਜੀ ਉਹ ਨਾਮ ਵੀ ਜਪ ਰਿਹਾ ਹੈ। ਨਾਮ ਕਿੱਦਾਂ ਜਪ ਰਿਹਾ? ਵੀ ਉਹ ਬਾਣੀ ਪੜ੍ਹ ਰਿਹਾ, ਉਹ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਅਕੋਰਡਿੰਗ ਆਪਣੇ ਜੀਵਨ ਨੂੰ ਜਿਉਣ ਦੀ ਫਿਰਾਕ ਵਿੱਚ ਹੈ, ਕੋਸ਼ਿਸ਼ ਵੀ ਕਰਦਾ ਹੈ, ਜੀ ਵੀ ਰਿਹਾ ਹੈ, ਉਹਨੇ ਉਹ ਗੁਣ ਵੀ ਧਾਰਨ ਕੀਤਾ ਹੋਇਆ। ਤੇ ਤੀਜੀ ਗੱਲ ਆਖੀ ਵੀ ਉਹ ਵੰਡ ਕੇ ਵੀ ਛਕਦਾ। ਵੰਡ ਕੇ ਕਿੱਦਾਂ ਛਕਦਾ ਹੈ? ਉਹਦੇ ਦਰਵਾਜ਼ੇ ਉੱਤੇ ਕੋਈ ਲੋੜਵੰਦ ਆਉਂਦਾ ਤੇ ਆਪਣੀ ਕਿਰਤ ਦੇ ਵਿੱਚੋਂ ਦਸਵੰਧ ਕੱਢ ਕੇ ਉਹਦੇ ਅੱਗੇ ਧਰ ਜਾਂਦਾ। ਤਿੰਨੇ ਕੰਮ ਕਰ ਲੈਣਾ ਉਹਨੇ। ਪਰ ਆਖਿਆ ਇੱਕ ਉਹ ਬੰਦਾ ਹੈ ਜਿਹਦੇ ਪੱਲੇ ਕਿਰਤ ਵੀ ਨਹੀਂ, ਜਿਹਦੇ ਪੱਲੇ ਵੰਡ ਛਕਣਾ ਵੀ ਨਹੀਂ, ਤੇ ਜਿਹੜਾ ਇਸ ਗੱਲ ਦਾ ਢੰਡੋਰਾ ਪਿੱਟਦਾ ਹੈ ਵੀ ਮੈਂ ਤੇ ਰੱਬ ਦਾ ਨਾਂ ਜਪਦਾ, ਪਰ ਦਰਅਸਲ ਵਿੱਚ ਉਹ ਰੱਬ ਦਾ ਨਾਂ ਵੀ ਜਪਦਾ ਨਹੀਂ ਹੁੰਦਾ, ਉੱਥੇ ਵੀ ਵਿਖਾਵੇ ਕਰਦਾ ਹੈ, ਉੱਥੇ ਵੀ ਭੇਖ ਕਰਦਾ। ਇਸ ਕਰਕੇ ਜਿਹਦੇ ਵਿੱਚ ਇਹ ਤਿੰਨ ਗੁਣ ਨੇ, ਉਹ ਤੇ ਬੰਦਾ ਆਪਣੇ ਟੱਬਰ 'ਚ ਬੈਠਾ, ਆਪਣੇ ਪਰਿਵਾਰ 'ਚ ਬੈਠਾ। ਖੈਰ ਗੁਰਦੇਵ ਨੇ ਆਖਿਆ ਸਾਕਤ ਦਾ ਸੰਗ ਨਾ ਕਰਿਓ। ਸਾਕਤ ਦਾ ਅਰਥ ਹੁੰਦਾ ਹੈ ਜਿਹੜਾ ਇਖਲਾਕ, ਜਿਹੜਾ ਮਨੁੱਖਤਾ ਦੇ ਪੱਧਰ ਤੋਂ ਡਿੱਗਿਆ ਹੋਇਆ, ਉਹਦੇ ਲਈ ਸ਼ਬਦ ਕੀ ਵਰਤਿਆ ਹੈ? ਸਾਕਤ। ਫਿਰ ਸਮਝ ਲਓ, ਜਿਵੇਂ ਰੱਬ ਨੂੰ ਮੰਨਣ ਦੀ ਹਰ ਇੱਕ ਦੀ ਇੱਕ ਆਪਣੀ ਡੈਫੀਨੇਸ਼ਨ ਹੈ। ਹਿੰਦੂ ਕਹਿੰਦਾ ਹੈ ਵੀ ਰੱਬ ਦੱਖਣ ਵਿੱਚ ਵੱਸਦਾ, ਦੱਖਣ ਦੇਸ਼ ਹਰੀਕਾ ਬਾਸਾ, ਪੱਛਮ ਅੱਲਾ ਮੁਕਾਮਾ। ਮੁਸਲਮਾਨ ਨੇ ਕਹਿ ਦਿੱਤਾ ਨਹੀਂ, ਦੱਖਣ ਵੱਲ ਮੂੰਹ ਨਹੀਂ ਕਰਨਾ, ਪੱਛਮ ਵੱਲ ਮੂੰਹ ਕਰੋ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਹ ਗੱਲਾਂ ਵਿੱਚ ਸਾਨੂੰ ਨਹੀਂ ਪਾਇਆ। ਉਹਨੇ ਤੇ ਇੱਕ ਓਂਕਾਰ ਤੱਕ ਤੋਂ ਲੈ ਕੇ ਤੇ ਜਿਹੜਾ ਸਹਿ ਭੰਗ ਸ਼ਬਦ ਵਰਤਿਆ, ਉੱਥੋਂ ਤੱਕ ਰੱਬੀ ਗੁਣਾਂ ਦਾ ਜ਼ਿਕਰ ਕੀਤਾ ਹੈ। ਜਿੰਨੇ ਇਹ ਗੁਣ ਜੀਵਨ ਵਿੱਚ ਕਮਾਏ ਹੋਏ ਨੇ, ਬਾਬੇ ਨੇ ਆਖਿਆ ਉਹ ਸਾਕਤ ਨਹੀਂ ਹੈ, ਉਹ ਰੱਬ ਨਾਲ ਜੁੜਿਆ ਹੋਇਆ ਹੈ। ਤੇ ਜਿਹੜਾ ਇਹਨਾਂ ਗੁਣਾਂ ਤੋਂ ਸੱਖਣਾ ਹੈ, ਉਹ ਰੱਬ ਨਾਲੋਂ ਟੁੱਟਿਆ ਹੋਇਆ ਹੈ, ਇਹ ਨਿਸ਼ਾਨੀ ਹੈ। ਕਬੀਰ ਸਾਕਤ ਸੰਗ ਨਾ ਕੀਜੀਏ। ਇੱਥੇ ਬਾਬੇ ਨੇ ਆਖਿਆ ਕਬੀਰ ਸਾਕਤ ਤੇ ਸੂਕਰ ਭਲਾ। ਸੂਕਰ ਕਹਿੰਦੇ ਨੇ ਜੀ ਸੂਰ ਨੂੰ। ਆਖਿਆ ਸਾਕਤ ਨਾਲੋਂ ਸੂਰ ਚੰਗਾ ਸੂਰ। ਪੁੱਛਿਆ ਕਿਉਂ? ਰੱਖਿਆ ਅੱਛਾ ਗਾਉਂ। ਸੂਰ ਦਾ ਕੰਮ ਕੀ ਹੁੰਦਾ? ਗੰਦਗੀ ਖਾ ਜਾਂਦਾ ਤੇ ਪੂਰੇ ਪਿੰਡ ਦੀ ਸਫਾਈ ਕਰ ਜਾਂਦਾ, ਇੱਦਾਂ ਹੀ ਹੈ ਨਾ। ਲੋਕਾਂ ਨੇ ਕੱਢ ਕੱਢ ਗੰਦਗੀ ਸੁੱਟੀ, ਸੂਰ ਖਾ ਗਿਆ ਤੇ ਪਿੰਡ ਨੂੰ ਉਹਨੇ ਬਿਮਾਰੀਆਂ ਤੋਂ ਬਚਾ ਲਿਆ। ਇੱਕ ਮਿੰਟ ਲਈ ਇਮੈਜਿਨ ਕਰੋ, ਜੇ ਸੂਰ ਉਹ ਗੰਦਗੀ ਨਾ ਖਾਵੇ ਤੇ ਤੁਹਾਡੀ ਖਿਲਾਰੀ ਹੋਈ ਗੰਦਗੀ ਤੋਂ ਲੋਕ ਬਿਮਾਰ ਹੋ ਜਾਣ, ਲੋਕ ਉਦਾਂ ਜੀ ਨਹੀਂ ਸਕਦੇ। ਉਹਨੇ ਖਾ ਲਈ। ਉਹਦੇ ਅੰਦਰ ਕੁਦਰਤ ਨੇ ਸਿਸਟਮ ਇੱਦਾਂ ਦਾ ਲਾਇਆ ਹੈ ਵੀ ਉਹਨੂੰ ਉਹ ਗੰਦਗੀ ਵੀ ਉਹਦੀ ਖੁਰਾਕ ਹੈ। ਸਾਕਤ ਤੇ ਸੂਕਰ ਭਲਾ। ਰੱਖ ਹੈ ਅੱਛਾ ਗਾਉਂ। ਆਖਿਆ ਉਹਨੇ ਗਾਉਂ ਪਿੰਡ ਸਾਫ ਕਰ ਦਿੱਤਾ। ਮਹਾਰਾਜ ਸਾਕਤ ਕਿਵੇਂ ਮਾੜਾ ਹੈ? ਆਖਿਆ ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਤੇ ਜਿਹੜਾ ਸਾਕਤ ਹੈ ਉਹਦਾ ਕੋਈ ਨਾਂ ਨਹੀਂ ਲੈਂਦਾ ਮਰਨ ਤੋਂ ਬਾਅਦ ਵੀ, ਕਿ ਜਿਉਂਦਿਆਂ ਜੀ ਵੀ ਉਹਨੂੰ ਕੋਈ ਪਸੰਦ ਨਹੀਂ ਕਰਦਾ, ਕਿਉਂਕਿ ਉਹ ਜਿੰਨਾ ਚਿਰ ਜਿਉਂਦਾ ਹੈ ਉਨਾ ਚਿਰ ਗੰਦਗੀ ਹੀ ਪਾਉਂਦਾ ਰਹਿੰਦਾ ਹੈ। ਸੂਰ ਗੰਦਗੀ ਸਾਫ ਕਰ ਰਿਹਾ, ਇਖਲਾਕ ਤੋਂ ਟੁੱਟਾ ਹੋਇਆ ਬੰਦਾ ਗੰਦਗੀ ਪਾ ਰਿਹਾ ਹੈ। ਇਸ ਕਰਕੇ ਸਾਕਤ ਮਾੜਾ ਹੈ ਤੇ ਸੂਰ ਚੰਗਾ ਹੈ। ਆਪਾਂ ਕਈ ਬੰਦਿਆਂ ਬਾਰੇ ਕਹਿੰਦੇ ਹਾਂ, ਵੇਖੋ ਇਹ ਸ਼ਬਦ ਹੋ ਸਕਦਾ ਤੁਹਾਨੂੰ ਵੀ ਕਠੋਰ ਲੱਗ ਜਾਣ। ਕਿਸੇ ਬੰਦੇ ਬਾਰੇ ਆਪਾਂ ਕਹਿੰਦੇ ਹਾਂ ਵੀ ਇਹ ਬੰਦਾ ਯਾਰ ਅਜੇ ਜੀਣਾ ਚਾਹੀਦਾ ਸੀ, ਇਹਦੀ ਅਜੇ ਲੋੜ ਸੀ। ਠੀਕ ਹੈ, ਕੁਦਰਤ ਦਾ ਵਿਧਾਨ ਹੈ, ਉਹ ਤੁਰ ਗਿਆ, ਗੱਲ ਗਲਤ ਨਹੀਂ ਹੈ, ਉਹ ਵੀ ਠੀਕ ਹੈ। ਪਰ ਕਿਸੇ ਬੰਦੇ ਬਾਰੇ ਆਪਾਂ ਹੁੱਬ ਕੇ ਇਹ ਗੱਲ ਕਹਿੰਦੇ ਹਾਂ ਵੀ ਨਹੀਂ, ਇਹ ਦੁਨੀਆਂ ਤੇ ਨਾ ਹੀ ਹੁੰਦਾ ਤੇ ਚੰਗਾ ਸੀ। ਤੇ ਏਦਾਂ ਕਹਿਣਾ ਕੋਈ ਗੁਨਾਹ ਨਹੀਂ ਹੈ, ਕੋਈ ਪਾਪ ਨਹੀਂ ਹੈ। ਕੁੱਤਾ ਹਲਕਿਆ ਹੋਵੇ ਨਾ ਤੇ ਉਹਦੇ ਬਾਰੇ ਅਫਸੋਸ ਕਰਨਾ ਕੋਈ ਪਾਪ ਨਹੀਂ ਹੁੰਦਾ, ਕਿਉਂਕਿ ਹਲਕਿਆ ਹੋਇਆ ਕੁੱਤਾ ਆਪ ਵੀ ਦੁੱਖ ਸਹਿ ਰਿਹਾ ਹੁੰਦਾ। ਸਮਝ ਕੇ ਬੇਨਤੀ ਨੂੰ, ਉਹਨੂੰ ਫਿਰ ਸਿਆਣੇ ਬੰਦੇ ਕੀ ਕਰਦੇ ਨੇ, ਉਹਨੂੰ ਗੋਲੀ ਮਾਰ ਕੇ ਆਜ਼ਾਦ ਕਰ ਦਿੰਦੇ ਨੇ। ਹੁਣ ਇਹਨੂੰ ਏਦਾਂ ਨਾ ਲਿਓ ਵੀ ਕੋਈ ਵਾਇਲੇਸ਼ਨ ਕਰਨੀ ਹੈ, ਨਹੀਂ ਨਹੀਂ ਇਹ ਨਹੀਂ। ਗੱਲ ਇਹ ਹੈ ਵੀ ਜਿਹੜਾ ਚੰਗਾ ਬੰਦਾ ਹੋਵੇ ਨਾ, ਉਹ ਉਹਨੂੰ ਸੰਸਾਰ ਚੇਤੇ ਕਰਦਾ, ਚੰਗੇ ਫੁੱਲ ਘਰਾਂ ਦੇ ਵਿੱਚ ਲੱਗੇ ਹੋਣ, ਮਹਿਕ ਵੰਡਦੇ ਨੇ, ਤੇ ਇੱਕ ਫੁੱਲ ਵੇਖਣ ਨੂੰ ਸੋਹਣਾ ਹੋਵੇ ਪਰ ਜੰਗਲੀ ਹੋਵੇ, ਤੇ ਕਈ ਵਾਰਾਂ ਉਹ ਫੁੱਲ ਨੂੰ ਜੇ ਬੰਦਾ ਹੱਥ ਵੀ ਲਾ ਲਵੇ ਤੇ ਉਹਦਾ ਹੱਥ ਗਲ ਜਾਂਦਾ, ਉਹ ਤਬਾਹ ਹੋ ਜਾਂਦਾ। ਦੁਨੀਆਂ ਤੇ ਸਾਰੇ ਲੋਕ ਆਉਂਦੇ ਨੇ, ਕਈਆਂ ਦਾ ਮਰਿਆ ਵੀ ਮਹਾਨ ਬਣ ਜਾਂਦਾ ਤੇ ਕਈਆਂ ਨੂੰ ਲੋਕਾਂ ਨੇ ਮੰਗ ਮੰਗ ਕੇ ਲਿਆ ਹੁੰਦਾ, ਮਹਾਰਾਜ ਪੁੱਤ ਦੀ ਦਾਤ ਦਿਓ, ਪੁੱਤ ਦੀ ਦਾਤ ਦਿਓ, ਤੇ ਜਦੋਂ ਉਹਦੇ ਪੱਲੇ ਚੰਗੇ ਗੁਣ ਨਹੀਂ ਹੁੰਦੇ ਫਿਰ ਉਹੀ ਮਾਂ ਕਹਿੰਦੀ ਹੈ ਵੀ ਤੇਰੇ ਨਾਲੋਂ ਨਾ ਹੀ ਮੰਗਦੀ ਤੇ ਚੰਗਾ ਸੀ, ਤੂੰ ਜੰਮਦਾ ਕਿਉਂ ਨਾ ਮਰ ਗਿਆ, ਉਸੇ ਮਾਂ ਨੂੰ ਕਹਿੰਦੀ, ਉਹੀ ਮਾਂ ਕਹਿ ਰਹੀ ਹੈ ਨਾ। ਹੁਣ ਇਹੋ ਜਿਹੇ ਜਿਹੜੇ ਬੰਦੇ ਨੇ ਇਹ ਸਮਾਜ ਲਈ ਖਤਰਾ ਬਣ ਜਾਂਦੇ ਨੇ, ਦੁਨੀਆਂ ਲਈ ਲੋਕਾਂ ਲਈ ਕੀ ਬਣ ਜਾਂਦੇ ਨੇ, ਖਤਰਾ ਬਣ ਜਾਂਦੇ ਨੇ। ਇੰਡੀਵਿਜੁਅਲੀ ਤੌਰ ਤੇ ਜਦੋਂ ਆਪਾਂ ਸੋਚਦੇ ਹਾਂ ਆਪਾਂ ਨੂੰ ਲੱਗਦਾ ਕੋਈ ਬੰਦਾ ਜਿਹੜਾ ਹੈ ਉਹ ਮਰ ਗਿਆ, ਬਾਬੇ ਨੇ ਆਖਿਆ ਨਹੀਂ, ਅਸਲ ਵਿੱਚ ਉਹ ਜਿਉਂਦਾ ਹੀ ਨਹੀਂ ਸੀ, ਅਸਲ ਵਿੱਚ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਫਰਕ ਇਹ ਹੈ ਵੀ ਉਹਦੇ ਸਾਹ ਚੱਲਦੇ ਨੇ, ਤੁਸੀਂ ਕਹਿੰਦੇ ਜਿਉਂਦਾ ਏ, ਮਹਾਰਾਜ ਕਹਿੰਦੇ ਨਹੀਂ, ਜੇ ਗੁਰੂ ਦੇ ਸ਼ਬਦ ਨਾਲੋਂ, ਗੁਰੂ ਦੇ ਦਿੱਤੇ ਹੋਏ ਗੁਣਾਂ ਉਹਦੇ ਵਰਚਿਓ ਨਾਲੋਂ ਟੁੱਟਿਆ ਹੋਇਆ ਹੈ ਨਾ, ਤੇ ਉਹ ਬੰਦਾ ਤੁਰਦੀ ਫਿਰਦੀ ਲਾਸ਼ ਹੈ, ਉਹ ਜਿਉਂਦਾ ਨਹੀਂ, ਉਹ ਮਰਿਆ ਹੀ ਹੋਇਆ ਹੈ। ਤੁਹਾਡੇ ਸਾਹਮਣੇ ਸਾਹ ਹੀ ਅੱਜ ਨਿਕਲੇ ਨੇ, ਵੈਸੇ ਬੰਦਾ ਮਰਿਆ ਹੋਇਆ ਹੈ। ਸੋ ਗੁਰੂ ਕਿਰਪਾ ਕਰੇ, ਇਹ ਹੁਣ ਸਾਡੀ ਚੁਆਇਸ ਹੈ ਵੀ ਅਸੀਂ ਮਰਿਆਂ 'ਚ ਆਉਣਾ ਕਿ ਜਿਉਂਦਿਆਂ 'ਚ ਆਉਣਾ। ਅਸੀਂ ਇਹ ਘੋਣਾ ਹੈ ਵੀ ਮੇਰੇ ਨਾਲੋਂ ਸੂਰ ਚੰਗਾ ਕਿ ਮੈਂ ਸੂਰ ਨਾਲੋਂ ਚੰਗਾ ਹਾਂ। ਸੋ ਗੁਰੂ ਕਿਰਪਾ ਕਰੇ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੇ ਨਾਲ ਕੁਛ ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕਰਤੀਆਂ ਨੇ, ਔਰ ਹਰ ਇੱਕ ਸ਼ਬਦ ਨੂੰ ਆਪਣੇ ਮਨ ਦੀ ਕਸਪਤੀ 'ਤੇ ਲਾ ਕੇ ਸਾਨੂੰ ਪਰਖਣ ਦੀ ਲੋੜ ਹੈ ਕਿ ਇਹ ਗੱਲ ਕਿਤੇ ਮੇਰੇ ਵਾਸਤੇ ਤਾਂ ਨਹੀਂ। ਕਿਉਂਕਿ ਜਦੋਂ ਗੁਰੂ ਪਾਤਸ਼ਾਹ ਆਪਣੇ ਬਚਨਾਂ ਨਾਲ ਹੀ ਸਾਡੇ ਨਾਲ ਕੋਈ ਉਪਦੇਸ਼ ਬਖਸ਼ ਕਰਦੇ ਨੇ ਤਾਂ ਉਹ ਕਿਸੇ ਵਾਸਤੇ ਨਹੀਂ ਆ, ਉਹ ਸਾਡੇ ਵਾਸਤੇ ਆ। ਅਤੇ ਜਿੱਦਣ ਸਾਨੂੰ ਇਹ ਗੱਲ ਪਤਾ ਲੱਗ ਗਿਆ ਕਿ ਇਹ ਬਾਣੀ ਜੋ ਮੈਨੂੰ ਕੁਛ ਕਹਿ ਰਹੀ ਆ, ਅਤੇ ਜਿੱਦਣ ਸਾਡੇ ਮਨ 'ਚ ਇਹ ਭਾਵਨਾ ਬਣ ਗਈ ਕਿ ਜੋ ਸ਼ਬਦ ਪਾਤਸ਼ਾਹ ਨੇ ਅੱਜ ਸਾਨੂੰ ਬਖਸ਼ਿਸ਼ ਕੀਤੇ ਨੇ ਕਥਾ ਰਾਹੀਂ ਜਾਂ ਗੁਰੂ ਦੀ ਬਾਣੀ ਰਾਹੀਂ, ਉਹ ਸਾਡੇ ਜੀਵਨ ਵਾਸਤੇ ਆ। ਅਤੇ ਜੀਵਨ ਤਾਂ ਹੀ ਬਣਨਾ ਜੇ ਉਹਨਾਂ ਸ਼ਬਦਾਂ 'ਤੇ ਅਸੀਂ ਪਹਿਰਾ ਦੇਵਾਂਗੇ। ਜੇ ਭਾਈ ਸਿੰਘ ਮਾਰਗ ਦੇ ਜੋ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰਨਾ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤਾ ਕਿਛ ਖਾਏ। ਪਾਤਸ਼ਾਹ ਨੇ ਬਹੁਤ ਸਾਰੀਆਂ ਹੋਰ ਵੀ ਉਦਾਹਰਨਾਂ ਦਿੱਤੀਆਂ, ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨਾ ਹੋਈ। ਮੌਤ ਤਾਂ ਆਉਣੀ ਆ, ਪਰ ਜਿਹੜਾ ਮੌਤ ਤੋਂ ਪਹਿਲਾਂ ਮਰ ਜਾਂਦਾ ਨਾ, ਉਹ ਗੁਰਮੋਂ ਪਿਆਰੇ ਸੰਸਾਰ ਵਿੱਚ ਕੁਛ ਨਹੀਂ ਕਮਾ ਕੇ ਜਾਂਦਾ, ਉਹਨੂੰ ਹੀ ਕਹਿੰਦੇ ਨੇ ਤੂੰ ਤਾਂ ਜਾ ਪਹਿਲਾਂ ਤੂੰ ਨਾ ਹੀ ਜੰਮਦਾ ਤਾਂ ਚੰਗਾ ਸੀ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਣ, ਬਖਸ਼ਿਆ ਜੀਵਨ ਅਸੀਂ ਸੁਧਾਰਨ ਦਾ ਯਤਨ ਕਰੀਏ ਗੁਰੂ ਦੇ ਆਸ਼ੇ ਅਨੁਸਾਰ, ਕਿਉਂਕਿ ਬਹੁਤ ਕੀਮਤੀ ਆ। ਮਤ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ, ਪਤਾ ਨਹੀਂ ਦੂਸਰਾ ਸਵਾਸ ਆਉਣਾ ਕਿ ਨਹੀਂ ਆਉਣਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਅੱਜ ਪਰਿਵਾਰਾਂ, ਰਾਣੂ ਪਰਿਵਾਰ, ਢਿੱਲੋਂ ਪਰਿਵਾਰ ਅਤੇ ਨਾਗਪਾਲ ਪਰਿਵਾਰਾਂ ਵੱਲੋਂ ਸੇਵਾ ਹੋ ਰਹੀ, ਨਾਲ ਨਾਲ ਬਵਾਂਦੜਾ ਨਗਰ ਅਤੇ ਬਲਦੇਵ ਸਿੰਘ ਅਟਵਾਲ ਪਰਿਵਾਰ ਵੱਲੋਂ ਵੀ ਸੇਵਾ ਹੋ ਰਹੀ। ਕੱਲ੍ਹ ਨੂੰ ਖੰਡ ਪਾਠਾਂ ਦੇ ਭੋਗ ਪੈਣਗੇ, ਉਹਨਾਂ ਨੂੰ ਬੇਨਤੀ ਦਰਸ਼ਨ ਦੇਣੇ। ਇੱਕ ਬੇਨਤੀ ਖਾਸ ਤੌਰ 'ਤੇ ਲਾਂਘੇ ਦੀ ਹੈ, ਸਾਹਮਣੇ ਜਿਹੜਾ ਪੁਰਾਣਾ ਲਾਂਘਾ ਸੀ ਜਿੱਥੇ ਲਾਈਟਾਂ ਲੱਗੀਆਂ ਸੀ ਕਰੋਸ ਕਰਨ ਵਾਸਤੇ ਰੋਡ, ਉਹ ਲਾਈਟਾਂ ਉੱਥੋਂ ਚੁੱਕ ਦਿੱਤੀਆਂ ਗਈਆਂ ਨੇ, ਉਹ ਲਾਈਟਾਂ ਇਸ ਇੱਧਰਲੇ ਗੇਟ ਦੇ ਉੱਤੇ ਆ ਗਈਆਂ ਨੇ, ਔਰ ਲੋਕ ਉੱਥੋਂ ਦੀ ਕਰੋਸ ਕਰ ਰਹੇ ਨੇ। ਗੁਰਮ ਪਿਆਰੋ, ਆਪਾਂ ਆਪਣੀਆਂ ਇੰਡੀਆ ਵਾਲੀਆਂ ਆਦਤਾਂ ਥੋੜ੍ਹੀਆਂ ਜਿਹੀਆਂ ਛੱਡਣ ਦਾ ਕਿਰਪਾਲਤਾ ਕਰੀਏ। ਲੋਕ ਸਾਡੇ ਵੱਲ ਵੇਖਦੇ ਆ ਵੀ ਇਹ ਕਰਦੇ ਕੀ ਆ, ਆਪਾਂ ਕਿਉਂ ਨਹੀਂ ਇਹਨਾਂ ਸਾਂ ਇਹਨਾਂ ਨੂੰ ਵੇਖਦੇ, ਕੋਸ਼ਿਸ਼ ਕਰਿਓ। ਅਤੇ ਨਾਲੇ ਪਾਰਕਿੰਗ ਲਈ ਤੁਹਾਨੂੰ ਬੇਨਤੀ ਆ, ਆਪਾਂ ਪਾਰਕ ਉੱਥੇ ਕਰਦੇ ਜਿੱਥੇ ਲਾਂਘਾ ਹੁੰਦਾ, ਕੋਸ਼ਿਸ਼ ਕਰਿਆ ਕੋਈ ਗੱਡੀਆਂ ਹਿਸਾਬ ਨਾਲ ਪਾਰਕ ਕਰੀਏ ਤਾਂ ਕਿ ਕਿਸੇ ਵੀ ਗੱਡੀ ਨੂੰ ਡੇਕਾ ਨਾ ਪੈ ਸਕੇ। ਸਭ ਦਾ ਧੰਨਵਾਦ। ਸੋ ਆਓ ਹੁਣ ਭਾਈ ਸਾਹਿਬ ਬਲਬੀਰ ਸਿੰਘ ਬਿਹਾਰੀਪੁਰ ਵਾਲੇ ਜਥੇ ਨੂੰ ਜਥੇ ਪਾਸੋਂ ਢਾਡੀ ਵਾਰਾ ਇਤਿਹਾਸ, ਔਰ ਕੋਸ਼ਿਸ਼ ਕਰਿਓ ਭਾਈ ਜਾੜਾ ਬਲਬੀਰ ਸਿੰਘ ਹੁਣਾਂ ਨੂੰ ਕਾਫੀ ਤਕਲੀਫ ਹੈ, ਇਹਨਾਂ ਦੀ ਲੱਤ ਵਿੱਚ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ, ਕਿਤੇ ਅਰਦਾਸ ਕਰਦੇ ਹੋ ਤੁਸੀਂ ਸੰਗਤ ਦੇ ਰੂਪ ਵਿੱਚ ਕਿ ਸਤਿਗੁਰੂ ਇਹਨਾਂ ਨੂੰ ਤੰਦਰੁਸਤੀ ਬਖਸ਼ਣ, ਕਿਉਂਕਿ ਤੁਹਾਡੀਆਂ ਅਰਦਾਸਾਂ ਤਾਂ ਅਸੀਂ ਰੋਜ਼ ਕਰਦੇ ਹਾਂ, ਕਿਤੇ ਸਾਡੇ ਲਈ ਵੀ ਕਰਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਨੇ ਉਦਮ ਬਖਸ਼ਿਆ, ਬੜੇ ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਦੇ ਤੁਸੀਂ ਦਰਬਾਰ ਦੇ ਵਿੱਚ ਆਇਓ। ਗੁਰੂ ਮਹਾਰਾਜ ਕਿਰਪਾ ਕਰਨ, ਤੁਹਾਨੂੰ ਤਰੱਕੀਆਂ ਬਖਸ਼ਣ, ਪਰਿਵਾਰਾਂ ਵਿੱਚ ਚੜ੍ਹਦੀ ਕਲਾ ਕਰਨ, ਕੰਮਾਂ ਕਾਰਾਂ ਦੇ ਵਿੱਚ ਗੁਰੂ ਮਹਾਰਾਜ ਵਾਧਾ ਕਰੇ, ਔਰ ਤੁਸੀਂ ਇਸੇ ਤਰ੍ਹਾਂ ਜਦੋਂ ਗਾਏ ਬਗਾਏ ਟਾਈਮ ਲੱਗਦਾ ਤੇ ਤੁਹਾਡਾ ਗੁਰੂ ਚਰਨਾਂ ਨਾਲ ਪਿਆਰ ਬਣਿਆ ਰਹੇ, ਤੁਸੀਂ ਜ਼ਰੂਰ ਆਉਂਦੇ ਜਾਂਦੇ ਗੁਰੂ ਮਹਾਰਾਜ ਦੇ ਚਰਨਾਂ 'ਚ ਆਉਂਦੇ ਰਹੋ। ਐਸੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ 'ਚ ਕਰਦੇ ਹਾਂ। ਗੁਰੂ ਪਿਆਰਿਓ, ਢਾਡੀ ਜਥਾ 15 ਕੁ ਦਿਨ ਤੋਂ ਤੁਹਾਡੇ ਰੂਬਰੂ ਹੋ ਰਿਹਾ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਆਪਾਂ ਗਰੀਬਾਂ ਦੇ ਯਾਰ ਕਹਿੰਦੇ ਹਾਂ, ਉਹ ਗਰੀਬਾਂ ਦਾ ਸੰਗੀ ਸੀ, ਅੰਤਰਜਾਮੀ ਸੀ। ਇੱਕ ਗੱਲ ਹੋਰ ਆਪਾਂ ਕੀ, ਅੰਤਰਜਾਮੀ ਵੀ ਸੀ। ਹੁਣ ਅੰਤਰਜਾਮੀ ਗੁਰਦੇਵ ਪਾਤਸ਼ਾਹ, ਹੁਣ ਜੇ ਗੁਰੂ ਪਿਆਰਿਓ ਅੱਜ ਵਾਂਗ ਕੋਈ ਮੀਡੀਏ ਦਾ, ਕੋਈ ਸੋਸ਼ਲ ਮੀਡੀਏ ਦਾ ਜ਼ਮਾਨਾ ਨਹੀਂ ਸੀ। ਹੁਣ ਗੁਰੂਦੇਵ ਪਾਤਸ਼ਾਹ ਪੰਜਾਬ ਦੀ ਧਰਤੀ ਤੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਕਿੱਥੇ ਕਿੱਥੇ ਔਗਣ ਹੁੰਦੇ ਸੀ, ਕਿੱਥੇ ਕਿੱਥੇ ਲੋਕ ਕੁਰਾਏ ਪਏ ਹੋਏ ਸੀ। ਹੁਣ ਬਾਕੀ ਕਿਤੇ ਸਾਰਿਆਂ ਨੂੰ, ਦੁਨੀਆਂ ਨੂੰ ਥੋੜੋ ਪਤਾ ਸੀਗਾ ਸੱਜਣ ਠੱਗ ਕਿੱਥੇ ਰਹਿੰਦਾ, ਮਲਕ ਭਾਗੋ ਕਿੱਥੇ ਰਹਿੰਦਾ, ਉਹ ਕੀ ਕਰਦਾ ਫਿਰਦਾ, ਕੁਰਕਸ਼ੇਤਰ ਦੇ ਵਿੱਚ ਕੀ ਹੁੰਦਾ, ਹਰਿਦੁਆਰ ਵਿੱਚ ਕੀ ਹੁੰਦਾ, ਜਗਨਨਾਥਪੁਰੀ ਵਿੱਚ ਕੀ ਹੁੰਦਾ, ਔਰ ਇੱਧਰ ਮੱਕੇ ਦੇ ਵਿੱਚ ਕੀ ਹੁੰਦਾ। ਔਰ ਸਤਸੰਗ ਜੀ, ਅੰਤਰਯਾਮੀ ਗੁਰਦੇਵ ਪਾਤਸ਼ਾਹ, ਜਿਹਨਾਂ ਨੂੰ 3 ਲੋਕਾਂ ਦੀ ਸੋਝੀ ਸੀ, ਉਹ ਗੁਰੂ ਮਹਾਰਾਜ ਖੁਦ ਪਹੁੰਚ ਜਾਂਦੇ ਸਨ ਉਹਨਾਂ ਪਾਪੀ ਜੀਵਾਂ ਦੇ ਕੋਲ, ਉਹਨਾਂ ਤੜਫਦੇ ਹਿਰਦਿਆਂ ਦੇ ਕੋਲ, ਔਰ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ, ਉਹਨਾਂ ਨੂੰ ਠੰਡ ਵਰਤਾਉਣ ਵਾਸਤੇ ਗੁਰਦੇਵ ਪਾਤਸ਼ਾਹ ਜਾਂਦੇ ਸੀ। ਹੁਣ ਗੁਰੂ ਮਹਾਰਾਜ ਗਰੀਬਾਂ ਦੇ ਯਾਰ, ਮੈਂ ਇੱਕ ਬੇਨਤੀ ਕਰਕੇ ਟਿਆ ਕਿ ਗਰੀਬਾਂ ਦੇ ਉਹ ਯਾਰ ਸੀ। ਕਿਵੇਂ? ਮਲਕ ਭਾਗੋ ਦੇ ਉਹ ਦੇਸੀ ਘੇ ਦੇ ਮਾਲ ਪੂੜਿਆਂ ਨੂੰ ਛੱਡ ਕੇ ਤੇ ਸੱਚੇ ਸਤਿਗੁਰੂ ਇੱਕ ਗਰੀਬ ਦੀ ਕੋਧਰੇ ਦੀ ਪ੍ਰਸ਼ਾਦੇ ਨੂੰ ਭਾਗ ਲਾਉਂਦੇ ਨੇ। ਮੈਂ ਬੇਨਤੀ ਕਰਦਾ ਹੁੰਦਾ ਵੀ ਜੇ ਕਿਤੇ ਸੋਚੀਏ ਅੱਜ ਦੇ ਜ਼ਮਾਨੇ ਦੇ ਵਿੱਚ ਏਦਾਂ ਦੇ ਕਿਸੇ ਸਾਧੂ ਨੂੰ, ਕਿਸੇ ਫਕੀਰ ਨੂੰ, ਸਾਧ ਨੂੰ, ਡੇਰੇਦਾਰ ਨੂੰ ਕਹਿਣਾ ਹੋਵੇ ਵੀ ਕਿਸੇ ਗਰੀਬ ਦੇ ਘਰੋਂ ਰੋਟੀ ਖਾਣੀ ਬਾਬਾ ਜੀ, ਤੇ ਤੁਸੀਂ ਗਿਆ ਪਰ ਦੋਵੇਂ ਹੱਥ ਖੜੇ ਕਰ ਦੇਗਾ, ਨਾ ਨਾ ਨਾ ਸਾਡੇ ਕੋਲ ਕਿਤੇ ਟਾਈਮ। ਗਰੀਬਾਂ ਦਾ ਯਾਰ ਸੀ ਉਹ। ਤੇ ਗੁਰੂ ਪਿਆਰਿਓ, ਭਾਈ ਮਰਦਾਨਾ ਜੀ, ਕਿੰਨੇ ਯੁੱਗਾਂ ਦਾ ਉਹਨਾਂ ਦਾ ਸੰਗੀ ਹੋਵੇਗਾ, ਤੇ ਗਾਏ ਬਗਾਏ ਜਦੋਂ ਉਦਾਸੀਆਂ ਤੋਂ ਵਾਪਸ ਪਿੰਡ ਆਉਂਦੇ ਸਨ ਨਾ, ਪੰਜਾਬ ਵਿੱਚ ਆਉਂਦੇ ਸੀ, ਤੇ ਗੁਰੂ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਆਪਣੇ ਪਿੰਡ ਤਲਵੰਡੀ ਆਪਣੇ ਪਰਿਵਾਰ ਨੂੰ ਵੀ ਮਿਲ ਜਾਂਦੇ ਸੀਗੇ। ਗੁਰੂ ਮਹਾਰਾਜ ਆਪਣੇ ਬਿਰਧ ਮਾਪਿਆਂ ਨੂੰ, ਪਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਨੂੰ ਮਿਲ ਜਾਂਦੇ ਸੀਗੇ। ਔਰ ਇੱਕ ਵਾਰ ਗਏ ਗੁਰੂ ਮਹਾਰਾਜ ਆਪਣੇ ਘਰ ਦੇ ਵਿੱਚ ਨੇ, 2-4-5-7 ਦਿਨ ਲੰਘ ਗਏ ਔਰ ਮਰਦਾਨਾ ਜੀ ਆਪਣੇ ਘਰ ਦੇ ਵਿੱਚ ਨੇ, ਔਰ ਮਰਦਾਨਾ ਜੀ ਦੇ ਪਤਨੀ ਨੇ ਪ੍ਰਸ਼ਾਦਾ ਬਣਾਇਆ, ਤੇ ਗੁਰੂ ਪਿਆਰਿਓ ਨਾਲ ਇੱਕ ਮਜ਼ਾਕ ਦੇ ਤੌਰ ਤੇ ਜਾਂ ਇੱਕ ਵਿਅੰਗ ਦੇ ਤੌਰ ਦੇ ਉੱਤੇ ਆਖ ਦਿੱਤਾ ਹੈ, ਉਹਨਾਂ ਦੀ ਪਤਨੀ ਨੇ, ਮਰਦਾਨਾ ਜੀ ਪਤਨੀ ਨੇ ਇੱਕ ਵਿਅੰਗ ਦੇ ਨਾਲ ਇੱਕ ਗੱਲ ਆਖੀ ਹੈ ਮਰਦਾਨਾ ਨੂੰ। ਕਹਿੰਦੇ ਆਪਣੇ ਪਤੀ ਨੂੰ ਆਖਿਆ, ਸਵਾਮੀ ਤੂੰ ਬਾਬੇ ਨਾਨਕ ਦੀਆਂ ਬੜੀਆਂ ਸਿਫਤਾਂ ਕਰਦਾ ਹੈ, ਵੀ ਉਹ ਗਰੀਬਾਂ ਦਾ ਯਾਰ ਹੈ, ਅਸੀਂ ਇਕੱਠੇ ਪ੍ਰਸ਼ਾਦਾ ਛਕ ਲੈਂਦੇ ਹਾਂ, ਉਹ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਦਾ, ਅਸੀਂ ਇਕੱਠੇ ਬਣਾ ਲੈਂਦੇ ਹਾਂ, ਇੱਕੋ ਥਾਲੀ 'ਚ ਖਾ ਲੈਂਦੇ ਹਾਂ, ਉਹ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਦਾ, ਔਰ ਅਸੀਂ ਕਿੱਦਾਂ ਮੰਨੀਏ, ਅਸੀਂ ਕਿੱਦਾਂ ਮੰਨੀਏ। ਕਹਿੰਦੀ ਮੈਂ ਤਾਂ ਮੰਨਾ ਜੇ ਤੂੰ ਅੱਜ ਗੁਰੂ ਨਾਨਕ ਨੂੰ ਲੈ ਕੇ ਆਵੇ, ਮੈਂ ਪ੍ਰਸ਼ਾਦਾ ਬਣਾਵਾਂ,
ਤੇ ਆਪਣੇ ਗਰੀਬਾਂ ਦੇ ਸ਼ੂਦਰਾਂ ਦੇ ਘਰ ਦੇ ਵਿੱਚ ਮੁਸਲਮਾਨਾਂ ਦੇ ਘਰ ਦੇ ਵਿੱਚ ਬਹਿ ਕੇ ਬਾਬਾ ਪ੍ਰਸ਼ਾਦਾ ਛਕੇ, ਮੈਂ ਤਾਂ ਮੰਨਾ ਵੀ ਵਾਕਿਆ ਤੇਰਾ ਬਾਬਾ ਜਿਹੜਾ ਨਾ ਅਕਾਲ ਦਾ ਰੂਪ ਹੈ। ਮਰਦਾਨਾ ਕਹਿੰਦੇ ਗੱਲ ਤੇ ਤੇਰੀ ਵੀ ਠੀਕ ਹੈ। ਗੁਰੂ ਪਿਆਰੇ ਉਹ ਕਹਿੰਦਾ ਮੈਂ ਹੁਣੇ ਸੱਦ ਲਿਆਉਣਾ। ਭਾਈ ਮਰਦਾਨਾ ਚ ਕਹਿੰਦੇ ਮੈਂ ਹੁਣੇ ਸੱਦ ਲਿਆਉਣਾ, ਦੇਖੀ ਤੂੰ ਸਾਡਾ ਪਿਆਰ ਬਹੁਤ ਆ, ਦਿਲ ਦੀਆਂ ਗੱਲਾਂ ਕਰਦੇ ਨੇ। ਕਹਿੰਦੇ ਸਾਡਾ ਭਰਾਵਾਂ ਵਰਗਾ ਪਿਆਰ ਆ, ਮੈਂ ਹੁਣੇ ਸੱਦ ਲਿਆਉਣਾ। ਗੁਰੂ ਪਿਆਰਿਓ ਉਹ ਅੰਤਰਯਾਮੀ ਸੱਚੇ ਸਤਿਗੁਰੂ ਕਹਿੰਦੇ ਭਾਈ ਮਰਦਾਨਾ ਜੀ ਆਪਣੇ ਵਿਹੜੇ ਤੋਂ ਦਰਵਾਜ਼ੇ ਤੋਂ ਬਾਹਰ ਗਏ ਤੇ ਅਗਲਿਓ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਤੁਰੇ ਆਉਂਦੇ ਨੇ। ਭਾਈ ਮਰਦਾਨਾ ਜੀ ਹੱਥ ਜੋੜ ਕੇ ਕਹਿੰਦੇ ਬਾਬਾ ਮੈਂ ਤੇਰੇ ਵੱਲ ਚੱਲਿਆ ਸੀ, ਤੇ ਸੱਚੇ ਸਤਿਗੁਰਾਂ ਨੇ ਇਹਨੂੰ ਅਗਲਾ ਬਚਨ ਨਹੀਂ ਕਹਿਣ ਦਿੱਤਾ, ਨਹੀਂ ਮਰਦਾਨਿਆ ਮੈਂ ਤੇਰੇ ਵੱਲ ਚੱਲਿਆ ਸੀ, ਅੱਜ ਮੇਰਾ ਚਿੱਤ ਕੀਤਾ ਕਿ ਅੱਜ ਪ੍ਰਸ਼ਾਦਾ ਤੇਰੇ ਘਰ ਛੱਕ ਕੇ ਆਈਏ। ਗੁਰੂ ਪਿਆਰਿਓ ਐਦਾਂ ਦਾ ਉਹ ਪ੍ਰੀਤਮ ਸੀ, ਐਦਾਂ ਦਾ ਉਹ ਦਿਲਾਂ ਦਾ ਜਾਨੀ ਸੀ। ਧੰਨ ਗੁਰੂ ਮਹਾਰਾਜ। ਲੱਭ ਲੱਭ ਕੇ ਪਾਪੀ ਜੀਵਾਂ ਦਾ ਹੁਣ ਘਰ ਵਾਲੀ ਮੰਨ ਜਾਂਦੀ ਹੈ, ਜਦੋਂ ਆ ਕੇ ਭਾਈ ਮਰਦਾਨਾ ਜੀ ਤੇ ਗੁਰੂ ਬਾਬਾ ਨਾਨਕ ਇੱਕ ਮੰਜੇ ਤੇ ਬਹਿੰਦੇ, ਵਿਤਕਰਾ ਨਹੀਂ ਕੀਤਾ ਜਾਂਦਾ, ਗੁਰੂ ਨਾਨਕ ਦੇ ਘਰ ਦੇ ਵਿੱਚ ਵਿਤਕਰਾ ਨਹੀਂ ਕੀਤਾ ਜਾਂਦਾ। ਤੇ ਹੁਣ ਪੰਜਾਬ ਦੇ ਵਿੱਚ ਬੜੀਆਂ ਆਵਾਜ਼ਾਂ ਉੱਠਦੀਆਂ, ਆ ਜੀ ਆ ਫਲਾਨੇ ਡੇਰੇ ਦੇ ਵਿੱਚ ਗੁਰਦੁਆਰੇ ਦੇ ਵਿੱਚ ਸਾਡੇ ਨਾਲ ਵਿਤਕਰਾ ਹੋਇਆ, ਸਾਨੂੰ ਜਾਤੀ ਲਫ਼ਜ਼ਾਂ ਦੇ ਨਾਲ ਸੰਬੋਧਨ ਕੀਤਾ ਗਿਆ, ਸਾਡੇ ਭਾਂਡੇ ਅੱਡ ਰੱਖੇ ਜਾਂਦੇ ਨੇ, ਸਾਨੂੰ ਅੰਮ੍ਰਿਤ ਦੂਜਿਆਂ ਬਰਤਨਾਂ ਦੇ ਵਿੱਚ ਛਕਾਇਆ ਜਾਂਦਾ। ਗੁਰੂ ਪਿਆਰਿਓ ਅਸੀਂ ਬੇਨਤੀ ਕਰਿਆ ਕਰਦੇ, ਇਹੋ ਜਿਹੇ ਡੇਰੇਦਾਰਾਂ ਦੇ ਤੁਸੀਂ ਕੋਲ ਲੈਣ ਕੀ ਜਾਂਦੇ ਹੋ, ਜਿੱਥੇ ਤੁਹਾਡੇ ਭਾਂਡੇ ਅਲੱਗ ਰੱਖੇ ਜਾਂਦੇ ਨੇ ਉਹਨਾਂ ਡੇਰਿਆਂ ਦੇ ਵਿੱਚ ਲੈਣ ਕੀ ਜਾਂਦੇ ਹੋ? ਉਹ ਗੁਰਦੁਆਰੇ ਨਹੀਂ ਹੈ, ਉਹ ਡੇਰੇ ਹੈ। ਉੱਥੇ ਗੁਰੂ ਨਾਨਕ ਮਹਾਰਾਜ ਜੀ ਦੇ ਅਸੂਲ ਨਹੀਂ ਲਾਗੂ ਹੁੰਦੇ, ਉੱਥੇ ਅਕਾਲ ਤਖਤ ਦੀ ਮਰਿਆਦਾ ਨਹੀਂ ਲਾਗੂ ਹੁੰਦੀ, ਉਹਨਾਂ ਦੀ ਆਪਣੀ ਮਰਿਆਦਾ ਸਾਧਾਂ ਦੀ, ਔਰ ਆਪਣੀਆਂ ਮਨ ਮਰਜ਼ੀਆਂ ਕਰਦੇ। ਤੇ ਗੁਰੂ ਪਿਆਰੇ ਉਹ ਢੋਲਕੀਆਂ ਛੈਣਿਆਂ ਦੇ ਉੱਤੇ ਫਿਰ ਸ਼ਬਦ ਵੀ ਕੀਰਤਨ ਕਿਹੋ ਜਿਹਾ ਕਰਦਾ, ਲੱਡੂ ਖਾ ਲਓ ਜਲੇਬੀਆਂ ਖਾ ਲਓ, ਐਦਾਂ ਦਾ ਤਾਂ ਉੱਥੇ ਪ੍ਰਚਾਰ ਹੁੰਦਾ ਹੈ। ਹੁਣ ਉਹਨਾਂ ਨੂੰ ਤੁਸੀਂ ਗੁਰਦੁਆਰੇ ਆਖੋਗੇ? ਉਹ ਗੁਰਦੁਆਰੇ ਨਹੀਂ, ਉਹ ਡੇਰੇਦਾਰ ਨੇ, ਉਹਨਾਂ ਦੀ ਆਪਣੀ ਮਲਕੀਅਤ ਹੈ, ਉੱਥੇ ਤੁਸੀਂ ਕੁਛ ਨਹੀਂ ਕਰ ਸਕਦੇ, ਔਰ ਸਰਕਾਰੀ ਸਾਧ ਨੇ ਉਹ। ਔਰ ਐਵੇਂ ਬਾਕੀ ਲੋਕਾਂ ਨੂੰ, ਬਾਕੀ ਸੰਗਤ ਨੂੰ, ਕੌਮ ਨੂੰ ਭੰਡਣਾ ਵੀ ਸਿੱਖ ਸਾਡੇ ਨਾਲ ਵਿਤਕਰਾ ਕਰਦੇ, ਸਿੱਖ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਜਾਓ ਅਕਾਲ ਤਖਤ ਸਾਹਿਬ ਅੰਮ੍ਰਿਤ ਛੱਕ ਕੇ ਆਓ, ਉੱਥੇ ਤੁਹਾਨੂੰ ਕੋਈ ਦੂਜਾ ਬਰਤਨ ਨਹੀਂ ਦਿੱਤਾ ਜਾਂਦਾ। ਆਮ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਪਿਆਰ ਬਣਿਆ ਸੰਗਤ ਦਾ, ਐਵੇਂ ਜਾਣ ਕੇ ਵੀ ਭੰਡਿਆ ਜਾ ਰਿਹਾ ਸਰ ਤੁਹਾਡੀ ਕੌਮ ਨੂੰ। ਗੁਰੂ ਮਹਾਰਾਜ ਕਿਰਪਾ ਕਰੇ, ਸੋਸ਼ਲ ਮੀਡੀਆ ਤੇ ਜਿਹੜੇ ਏਦਾਂ ਦੇ ਲੋਕ ਹੈ ਨਾ, ਜਾਤੀ ਵਿਤਕਰੇ ਕਰ ਰਹੇ ਨੇ ਔਰ ਵੰਡੀਆਂ ਪਾਉਣ ਦਾ ਯਤਨ ਕਰਦੇ ਨੇ, ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਲੋਕਾਂ ਤੇ, ਔਰ ਬਚ ਕੇ ਵੀ ਰਹਿਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਕੱਲ ਉਹਨਾਂ ਦਾ ਵਚਨ ਆਪਾਂ ਕਰ ਰਿਹਾ ਸੀ, ਉਹ ਮੱਕੇ ਵੱਲ ਗਏ ਨੇ, ਮੱਕੇ ਗਏ ਤੇ ਉੱਥੇ ਦੇ ਕਾਜ਼ੀਆਂ ਹਾਜ਼ੀਆਂ ਨੂੰ ਕਾਬੇ ਦੇ ਵਿੱਚ ਜਦੋਂ ਗੁਰੂ ਮਹਾਰਾਜ ਜੀ ਨੇ ਜਿੱਧਰ ਨੂੰ ਇਹ ਸਿਰ ਕਰਕੇ ਸੌਂਦੇ ਸੀ, ਗੁਰੂ ਬਾਬਾ ਨਾਨਕ ਉੱਧਰ ਨੂੰ ਆਪਣੇ ਚਰਨ ਕਰਕੇ ਪੈ ਗਿਆ। ਉੱਥੇ ਹਾਲ ਧੁਆਈ ਮੱਚ ਗਈ, ਕਹਿੰਦੇ ਕੌਣ ਕਾਫਰ ਹੈ, ਸਾਡੇ ਖੁਦਾ ਦੇ ਘਰ ਵੱਲ ਨੂੰ ਪੈਰ ਕਰਕੇ ਪਿਆ। ਤੇ ਬਾਬੇ ਨਾਨਕ ਨੇ ਇੱਕੋ ਹੀ ਲਫ਼ਜ਼ ਆਖਿਆ ਸੀ, ਕਹਿੰਦੇ ਸੱਜਣੋ ਜਿੱਧਰ ਖੁਦਾ ਦਾ ਘਰ ਨਹੀਂ ਹੈ ਨਾ, ਮੇਰੇ ਪੈਰ ਉੱਧਰ ਨੂੰ ਕਰ ਦੋ। ਦਿਲ ਦੇ ਉੱਤੇ ਸੱਟ ਵੱਜੀ, ਆਪਣੇ ਆਪ ਦਿਲ ਤੋਂ ਉੱਤੋਂ ਪੁੱਛਿਆ, ਯਾ ਅੱਲਾ ਖੁਦਾ ਦਾ ਘਰ ਕਿੱਥੇ ਨਹੀਂ ਹੈ, ਉਹ ਕਿਹੜੀ ਜਗ੍ਹਾ ਜਿੱਥੇ ਖੁਦਾ ਨਹੀਂ ਵੱਸਦਾ? ਅੰਦਰੋਂ ਗਿਆਨ ਹੋ ਗਿਆ, ਗਿਆਨ ਹੋ ਗਿਆ ਉਹਨਾਂ ਨੂੰ। ਐਦਾਂ ਦੇ ਗੁਰੂ ਮਹਾਰਾਜ, ਗਿਆਨ ਦੇਣ ਦਾ ਉਹਨਾਂ ਦਾ ਤਰੀਕਾ ਹੀ ਇੱਕ ਅਨੋਖਾ ਸੀ। ਤੇ ਸਾਧ ਸੰਗਤ ਜੀ ਹੁਣ ਵਾਪਸ ਆਉਂਦੇ ਨੇ, ਪਹਿਲਾਂ ਇੱਥੋਂ ਬਗਦਾਦ ਗਏ, ਬਗਦਾਦ ਤੋਂ ਫਿਰ ਇਹਨਾਂ ਇਸਲਾਮ ਦੇਸ਼ਾਂ ਦੇ ਵਿੱਚ ਦੀ ਸੱਚੇ ਸਤਿਗੁਰੂ, ਇੱਧਰ ਕਾਬਲ ਵੱਲ ਦੀ, ਫਿਰ ਦਰਾ ਖੈਬਰ ਦੇ ਰਸਤੇ ਅਫਗਾਨਿਸਤਾਨ ਦੇ ਵਿੱਚ ਦੀ, ਫਿਰ ਸੱਚੇ ਸਤਿਗੁਰੂ ਇੱਥੇ ਵਾਪਸ ਆਉਂਦੇ ਨੇ। ਤੇ ਵਾਪਸ ਆਉਂਦਿਆਂ ਫਿਰ ਮਰਦਾਨਾ ਜੀ ਨੂੰ ਆਖਿਆ, ਕਹਿੰਦੇ ਇੱਥੇ ਵੀ ਇੱਕ ਰੱਬ ਦਾ ਬੰਦਾ ਵਿਗੜਿਆ ਹੋਇਆ, ਆਪਾਂ ਉਹਨੂੰ ਵੀ ਮਿਲਦੇ ਚੱਲੀਏ। ਹੁਣ ਗੁਰੂ ਮਹਾਰਾਜ ਆਉਂਦੇ ਨੇ ਤੇ ਸਾਧ ਸੰਗਤ ਜੀ, ਉਸ ਸ਼ਹਿਰ ਦਾ ਨਾਂ ਉਦੋਂ ਹਸਨ ਅਬਦਾਲ ਸੀ, ਹਸਨ ਅਬਦਾਲ, ਤੇ ਜਿਹਨੂੰ ਅੱਜ ਆਪਾਂ ਸਾਡੀ ਸਿੱਖ ਕੌਮ ਪੰਜਾ ਸਾਹਿਬ ਕਹਿੰਦੇ। ਸਤਿਗੁਰੂ ਮਹਾਰਾਜ ਜੀ ਦਾ ਅਨੋਖਾ ਇਤਿਹਾਸ ਇੱਥੇ ਬਣ ਜਾਂਦਾ, ਪੰਜਾ ਸਾਹਿਬ, ਦਸਤ ਪੰਜਾ ਲਿਆ, ਪੰਜਾ ਲਾਤਾ, ਜ਼ੁਲਮ ਨਾਲ ਪੰਜਾ ਲਾਤਾ, ਹੰਕਾਰੀਆਂ ਨਾਲ ਪੰਜਾ ਲਾਤਾ ਗੁਰੂ ਬਾਬੇ ਨਾਨਕ ਨੇ, ਪਹਾੜਾਂ ਨਾਲ ਪੰਜੇ ਲਾਤੇ। ਹੁਣ ਭਾਈ ਮਰਦਾਨਾ ਜੀ ਜਦੋਂ ਇੱਥੇ ਇੱਕ ਪਹੁੰਚਦੇ ਹਨ, ਸੱਚੇ ਸਤਿਗੁਰ ਉਸ ਪਹਾੜ ਦੇ ਪੈਰਾਂ ਵਿੱਚ, ਉਹਨਾਂ ਨੂੰ ਗੁਰਦੇਵ ਪਾਤਸ਼ਾਹ ਨੂੰ ਕਿਸੇ ਨੇ ਦੱਸਿਆ ਥੋੜ੍ਹਾ ਸੀ ਵੀ ਇੱਥੇ ਵਲੀ ਕੰਧਾਰੀ ਰਹਿੰਦਾ, ਅੰਤਰਜਾਮੀ ਸੱਚੇ ਸਤਿਗੁਰ ਸਨ, ਕਿਤੇ ਮਾੜੀ ਮੋਟੀ ਸੂਹ ਮਿਲਦੀ ਵੀ ਹੋਵੇਗੀ
ਪਰ ਗੁਰੂ ਪਿਆਰਿਓ ਇੰਨੇ ਲੋਕਾਂ ਦਾ ਕੌਣ ਦੱਸਦਾ। ਹੁਣ ਉਸ ਪਹਾੜ ਦੇ ਪੈਰਾਂ ਦੇ ਵਿੱਚ ਹਸਨ ਅਬਦਾਲ ਦੇ ਵਿੱਚ ਪੈਰਾਂ ਵਿੱਚ ਆ ਕੇ ਬੈਠ ਜਾਂਦਾ ਹੈ ਗੁਰੂ ਮਹਾਰਾਜ ਤੇ ਭਾਈ ਮਰਦਾਨਾ ਜੀ। ਤੇ ਸੱਚੇ ਸਤਿਗੁਰ ਕਹਿੰਦੇ ਨੇ ਮਰਦਾਨਿਆਂ ਰਬਾਬ ਖੋਲ, ਬਾਣੀ ਆਈ ਹੈ। ਗੁਰੂ ਮਹਾਰਾਜ ਗੁਰਬਾਣੀ ਗਾਉਣੀ ਚਾਹੁੰਦੇ ਨੇ, ਭਾਈ ਮਰਦਾਨਾ ਜੀ ਨੂੰ ਆਖਦੇ ਨੇ ਤੇ ਮਰਦਾਨਾ ਠੱਕਿਆ ਟੁੱਟਿਆ ਉਹ ਅੱਗਿਓਂ ਨਾ ਨੁੱਕਰ ਜੀ ਕਰਦਾ, ਪਰ ਗੁਰਦੇਵ ਪਾਤਸ਼ਾਹ ਪ੍ਰੇਮ ਬਸ ਹੋਏ ਭਾਈ ਮਰਦਾਨਾ ਜੀ ਨੂੰ, ਕਹਿੰਦੇ ਮਰਦਾਨਿਆਂ ਰਬਾਬ ਖੋਲ ਬਾਣੀ ਆਈ ਆ। ਸਤਿਗੁਰ ਕੀ ਕਹਿੰਦੇ ਨੇ ਸੁਣੋ ਪਿਆ।

0: ਗੁਰੂ ਪਿਆਰਿਓ, ਜਦੋਂ ਗੁਰੂ ਨਾਨਕ ਮਹਾਰਾਜ ਜੀ ਦੀ ਸੁਰਤ ਖੁਦਾ ਦੇ ਨਾਲ ਜੁੜਦੀ ਸੀ ਨਾ, ਉਦੋਂ ਹੀ ਆਪਣੇ ਰਬਾਬੀ ਭਾਈ ਮਰਦਾਨਾ ਜੀ ਨੂੰ ਕਹਿ ਦਿੰਦੇ ਸੀ, ਮਰਦਾਨਿਆ ਰਬਾਬ ਖੋਲ, ਬਾਣੀ ਆਈ ਹੈ। ਤੇ ਮਰਦਾਨਾ ਜੀ ਵੀ ਗੁਰੂ ਪਿਆਰਿਓ ਇੰਨੇ ਆਪਸ ਵਿੱਚ ਉਹਨਾਂ ਦੀ ਰਿਹਰਸਲ ਪ੍ਰੈਕਟਿਸ ਹੋ ਚੁੱਕੀ ਸੀ ਨਾ, ਜਿਹੋ ਜਿਹੇ ਅਲਫਾਜ਼ਾਂ ਦੇ ਵਿੱਚ ਸਤਿਗੁਰੂ ਬੋਲਦੇ ਸਨ ਤੇ ਭਾਈ ਮਰਦਾਨਾ ਜੀ ਉਹੋ ਹੀ ਰਾਗ ਅਲਾਪ ਦਿੰਦੇ ਸੀ, ਐਸੀ ਬਰਕਤ ਹੋ ਗਈ ਸੀ। ਤੇ ਇਸ ਤੋਂ ਅਗਲਾ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਸਾਂਝਾ ਕਰਾਂਗੇ। ਹੁਣ ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੁਤਰ ਤਾਰੀ, ਤੁਮ ਤੇ ਹੋਏ ਸੋ।

ਸਤਨਾਮ ਵਾਹਿਗੁਰੂ ਸਾਹਿਬ ਜੀ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਤੇ ਕੰਡ ਕੱਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਪੁਇ ਪਾਰ ਥੀਏ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ। ਪਰਵਤਗਾਰ ਅਪਾਰ ਅਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਖੈਰ ਦੀ ਜੈ ਬੰਦਗੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤ ਗੁਰ ਪ੍ਰਸਾਦਿ।

ਪ੍ਰੀਤ ਹੋਏ ਭੇਟ ਦੇ ਜਪੀਏ ਨਾਮ ਕਬੀਰ ਸਾਕਤ ਸੰਗ ਨ ਕੀਜੀਐ ਦੂਰੋਂ ਜਾਈਏ ਭਾਗ ਬਸ ਨਕਾਰੋ ਪਸਰੀਐ

ਕਾਰ ਜਿਨ ਜਮੁਆ ਸਿਰਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਪਿਆ ਪਵਰ ਭਏ ਸਬਦਾਸ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ ਕਬੀਰ ਗਹਿ ਗਚ ਪਰਿਉ ਕੁਟੰਬ ਕੈ ਕਾਠੇ ਰਹਿ ਗਿਓ ਰਾਮ ਆਏ ਪਰੇ ਧਰਮ ਰਾਏ ਕੈ ਵਿਚੇ ਧੂਮਾ ਧਾਮ ਕਬੀਰ ਸਾਕਤ ਤੇ ਸੂਕਰ ਭਲਾ ਰਾਖੇ ਆਸਾ ਗਾਓ ਉਹ ਸਾਕਤ ਬੱਪ

ਕਬੀ ਰੱਖੇ ਹੋਈ ਤੋ ਕਿਆ ਪਿਆ ਜਾਂ ਉੱਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਭੰਗ ਕਬੀਰ ਪਾਣੀ ਹੁਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਉੱਚ ਭਵਨ ਕਨਕਾਮਨੀ ਸਿਖਰ ਤਜਾ ਫਹਿਰਾਏ ਤਾਂ ਤੇ ਭਲੀ ਮਧੁਕਰੀ ਸਤ ਸੰਗ ਗੁਣ ਗਾਏ ਕਬੀਰ ਪਾਟਨ ਤੇ ਊਜਰ ਭਲਾ ਰਾਮ ਭਗਤ ਜਿਹਠਾਏ ਰਾਮ ਸਨੇਹੀ ਬਹਾਰਾ ਜੰਪੁਰ ਮੇਰੇ ਪਾਏ ਕਬੀਰ ਗੰਗ ਜਮਨ ਕੇ ਅੰਤਰੈ ਸਹਿਜ ਸੁਨ ਕੇ ਘਾਟ ਤਹਾਂ ਕਬੀਰੇ ਮਟਕੀਆ ਖੋਜਤ ਮੁਨ ਜਨ ਵਾਟ ਕਬੀਰ ਜੈਸੀ ਉਪਜੀ ਪੇਂਡ ਤੇ ਜੋ ਤੈਸੀ ਨਿਭੇ ਓੜਾ ਹੀਰਾ ਕਿਸ ਕਾ ਬਹਪੁਰਾ ਪੂਜਨ

ਵਿਖੇ ਕਉ ਉਹ ਸਿਮਰੇ ਹਰਨਾਮ। ਕਬੀਰ ਥੂਨੀ ਪਾਈ ਥਿਤ ਪਈ ਸਤਿਗੁਰ ਬੰਦੀ ਧੀਰ।

ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ। ਕਬੀਰ ਸਾਰੀ ਸਿਰਜਨ ਹਾਰ ਕੀ ਜਾਣੇ ਨਾਹੀਂ ਕੋਏ, ਕਹਿ ਜਾਣੇ ਆਪਣ ਧਨੀ ਕਹਿ ਦਾਸ ਦਵਾਨੀ ਹੋਏ। ਕਬੀਰ ਭਲੀ ਭਈ ਜੋ ਭਉ ਪਰਿਆ, ਦਿਸਾ ਗਈ ਸਭ ਭੂਲਾ ਔਰ ਗਰ ਪਾਣੀ ਪਿਆ, ਜਾਏ ਮਿਲਿਓ ਢਲਕੂਲ। ਕਬੀਰਾ ਧੂਰਸ ਕੇਲ ਕੈ ਪੁਰੀਆ ਬਾਂਧੀ ਦੇਹ, ਦਿਸ ਚਾਰ ਕੋ ਪੇਖਨਾ ਅੰਤ ਖੇ ਹੀ ਖੇਹ। ਕਬੀਰ ਸੂਰਜ ਚਾਂਦ ਕੈ ਉਦੇ ਭਈ ਸਭ ਦੇਹ, ਗੁਰ ਗੋਬਿੰਦ ਕੈ ਬਿਨ ਮਿਲੈ ਪਲਟ ਭਈ ਸਭ ਖੇਹ। ਜੈ ਅਨੁਭਵ ਤੈ ਭੈ ਨਹੀਂ, ਜੈ ਭਉ ਤੈ ਹਰ ਨਾਹੇ, ਕਹਿਓ ਕਬੀਰ ਵਿਚਾਰ ਕੈ ਸੰਤ ਸੁਨੋ ਮਨ ਮਾਹੇ। ਕਬੀਰ ਜਿਨੋ ਕਿਸ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਹਾਏ, ਹਮਰੂ ਜੋ ਬੂਝਾ ਬੂਝਣਾ ਪੂਰੀ ਭਰੀ ਬਲਾਏ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਲਾਗੀ ਚੋਟ ਪਰਮ ਕੀ, ਰਹਿਓ ਕਬੀਰਾ ਠੌਰ। ਕਬੀਰ ਚੋਟ ਸਹੇਲੀ, ਕਬੀਰ ਚੋਟ ਸਹੇਲੀ ਸਹਿਲ ਕੀ ਲਾਗ ਤਲੇ ਉਸਾਸ, ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਕਬੀਰ ਮੁੱਲਾ ਮਨਾਰੇ ਕਿਹਾ ਚੜੇ, ਸਾਈਂ ਨਾ ਬਹਿਰਾ ਹੋਏ, ਜਾਂ ਕਾਣ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ। ਸੇਖ ਸਬੂਰੀ ਬਹਾਰਾ ਕਿਆ ਹੱਜ ਕਾਬੇ ਜਾਏ, ਕਬੀਰ ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਕਬੀਰ ਅੱਲਾ ਕੀ ਕਾਰ ਬੰਦਗੀ ਜੇ ਸਿਮਰਤਾ ਦੁਖ ਜਾਏ, ਦਿਲ ਮੈਂ ਸਾਈਂ ਪ੍ਰਗਟੈ ਬੁਝੇ ਬਲੰਤੀ ਨਾਹੇ। ਕਬੀਰ ਜੋਰੀ ਕੀ ਹੈ ਜ਼ੁਲਮ ਹੈ ਕਹਿਤਾ ਨਾਉ ਹਲਾਲ, ਦਫ਼ਤਰ ਲੇਖਾ ਮੰਗੀ ਹੈ ਤਬ ਕੋ ਹੋਏਗਾ ਕੌਣ ਹਵਾਲ। ਕਬੀਰ ਖੂਬ ਖਾਨਾ ਖਿਚਰੀ ਜਾਮੈ ਅੰਮ੍ਰਿਤ ਲਹੂਨਾ, ਹੇਰਾ ਰੋਟੀ ਕਾਰਨ ਗਲਾ ਕਟਾਵੇ ਕੌਣ। ਕਬੀਰ ਗੁਰ ਲਾਗੇ ਤਬ ਜਾਨੀ ਹੈ ਮਿਟੇ ਮੋਹ ਤਨ ਤਾਪ, ਹਰਖ ਸੋਗ ਦਾਜੇ ਨਹੀਂ ਤਬ ਹਰ

है जगत का भगतन का गुरु नाहे, अर्ज उज के पच मुआ चारों वेदो माहे, हर है खे खांड रेत में बिरखी हाथी चुनी न जाए, कहे कबीर गुर भली बुझाई कीटी होए के घाए, कबीर ज्यों तो साध पिरम की शिष काट कर गोए, खेलत खेलत हार कर जो किस होए ता होए, कबीर ज्यों तो साध पिरम की पाके सेती खेला, काची सिरसों पेल के ना खल पई ना तेला, ढंडूंड तडोले अंध गत और चींदत नाही संत, कह नामा क्यों पाई है बिन भगतों भगवंत, हर सो हीरा साड कै करे आन की आस, ते नर जोध का जाएंगे सत पाखे रविदास, कबीर ज्यो ग्रह करे ता धर्म कर नाही ता कर विराग, विरागी बंधन करे ता को बड़ो अपाग, श्लोक शेख फरीद कै एक ओंकार सतगुर प्रसाद, जित दिहाड़े धन वरी साहे ले लखाए, मलक जकनी सुनी दा मुंह दिखाले आए, जिंद नमाणी कड़ी है हड्डा कूकड़ काहे, साहे लिखे न चलनी जिंदू को समझाए, जिंद वोटी मरन वर ले जासी परनाए, अपन हथी जोल कै कै गल लगे ताए, वालों निकी पुश्तलात कन्नी ना सुनी आए, फरीदा कड़ी पवंदी खड़ा ता आप महाए, फरीदा दर दर वेसी गाखड़ी चला दुनिया पत, बन उठाई पोटली किथे वंजा कत, किंजना बुझे किंजना सुझे दुनिया गुजी पाए, साही मेरे चंगा किता नाही ता अब जायाए, फरीदा जे जाना तिल थोड़े संबल बुक भरी, जे जाना सो नठड़ा ता थोड़ा मान करी, जे जाना लड़ सिंजना पिंडी पाई गंड, ते जेवड में नाहे को सब जा डिठा हंड, फरीदा जे तू अकल लतीफ काले लिखे न लेखा, अपने गिरवान में सिर नीमा कर देखा, फरीदा जो तै मारन मुक्किया तिना न मारे घुम, अपने कर जाई है पैर तिना दे चुम, फरीदा जा तो खटन वेला ता तू रत्ता दुनी स्यों, वर्ग सवाई नहीं जा पर आता लद्या, देख फरीदा जो थिया दाड़ी होई पूरा, अगो नेड़ा आया पिसा रह गया दूरा, देख फरीदा जे थिया शक्कर होई वैसा, साही बाजो अपने वेदन कहिए कैसा, फरीदा अखी देख पतीनिया सुन सुन रीणे काना, साई साख पकंदी आईया होर करेंदी वाना, फरीदा काली जिनी न रावया तौली रावे कोए, कर साई स्यो पिरहड़ी रंग नवेला होए, महला तीजा
ਫਰੀਦਾ ਕਾਲੀ ਧੌਲੀ ਸਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮਨ ਲੱਗਈ, ਜੇ ਲੋਚੇ ਸਭ ਕੋਏ ਇਹੋ ਪਿਰਮ ਪਿਆਲਾ ਖਸਮਕਾ, ਜੈ ਭਾਵੇ ਤਾਂ ਦੇਹੇ ਹੈ ਫਰੀਦਾ ਜਿਨ ਲੋਹਿਣ ਜਗ ਮੋਹਿਆ, ਛੇ ਲੋਹਿਣ ਮੈਂ ਡੇਠਾ ਕੱਜਲ ਰੇਖ ਨ ਸਹਿੰਦਿਆਂ, ਸੇ ਪੰਖੀ ਸੋਹੇ ਵਹੇਠਾ ਫਰੀਦਾ ਕੁੱਕਦਿਆਂ ਜਗਦਿਆਂ ਮੱਤੀ ਦਿੰਦਿਆਂ ਨੇਤਾ, ਜੋਸ਼ ਤਾਂ ਸੁਝਾਇਆ ਸੇ ਕਿਤ ਫੇਰੇ ਚੇਤਾ, ਫਰੀਦਾ ਥਿਉ ਪਵਾਈ ਠੱਪ ਜੇ ਸਾਈ ਲੋੜੇ ਸਭ, ਇੱਕ ਸਿੱਧ ਬਿਆਹ ਲਤਾੜੀ ਹੈ ਤਾਂ ਸਾਈ ਦੇ ਦਰਵਾੜੀ ਹੈ, ਫਰੀਦਾ ਖਾਕ ਨਾ ਦਿੰਦੀ ਏ ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ, ਫਰੀਦਾ ਜਾਂ ਲੱਭ ਤਾਂ ਨੇਹੋ ਕਿਆ ਲੱਭ ਤਾਂ ਕੂੜਾ ਨੇਹੋ, ਕਿਚਰ ਚੱਤ ਲੰਘਾਈ ਐ ਛੱਪੜ ਟੁੱਟੇ ਮੇਹ, ਫਰੀਦਾ ਜੰਗਲ ਜੰਗਲਾ ਕਿਆ ਪਵੇ ਵਣ ਕੰਡਾ ਮੋਹੜੇ, ਵੱਸੀ ਰੱਬ ਹਿਆਲੀ ਐ ਜੰਗਲ ਕਿਆ ਢੂੰਡ ਹੈ, ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਪਏ ਹੋ ਮਾਂ, ਅੱਜ ਫਰੀਦੇ ਜੜਾ ਸਹਿ ਕੋਹਾ ਥਿਓ ਮਾਂ, ਫਰੀਦਾ ਰਾਤੀ ਵੰਡੀਆਂ ਧੁੱਖ ਧੁੱਖ ਉੱਠਣ ਪਾਸ, ਤ੍ਰਿਕ ਤਿੰਨਾਂ ਦਾ ਜੀਵਿਆ ਜਿੰਨਾ ਵਡਾਣੀ ਆਸ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਹੜਿਆ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਿਆਰਾ, ਫਰੀਦਾ ਲੋੜੇ ਦਾਖ ਉਜਰੀਆਂ ਕਿੱਕਰ ਬੀਜੇ ਜੱਟ, ਹੰਡੇ ਉਹਨਾਂ ਦਾ ਪੈਂਦਾ ਲੋੜੇ ਪੱਟ, ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ, ਚਲਾ ਤਭਿੱਜੇ ਕੰਬਲੀ ਰਾਹਤ ਟੁੱਟੇ ਨੇਹ, ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮੇਹ, ਜਾਏ ਮਿਲਾ ਤਿੰਨਾ ਸੱਜਣਾ ਟੁੱਟੋ ਨਾਹੀ ਨੇਹ, ਫਰੀਦਾ ਮੈਂ ਭਲਾਵਾ ਪੱਗਦਾ ਮਤ ਮੈਲੀ ਹੋਏ ਜਾਏ, ਕਹਿਲਾ ਰੂਹੂ ਨ ਜਾਣਈ ਸਿਰਪੀ ਮਿੱਟੀ ਖਾਏ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁੱਧ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਆ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਆ, ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ, ਸਹੁਰੇ ਢੋਈ ਨਾ ਲਹੇ ਪਈਏ ਨਾਹੀਂ ਥਾਉ, ਫਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾਓ, ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾਹੋ, ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ, ਨਾਤੀ ਧੋਤੀ ਸਭਹੀ ਸੁੱਤੀ ਆਏ ਨਚਿੰਦਾ, ਫਰੀਦਾ ਰਹੀ ਸੋ ਬੇੜੀ ਹਿੰਗ ਦੀ
ਗਈ ਕਥੂਰੀ ਗਾਂਧਾ ਜੋਬ ਨ ਜਾਂਦੇ ਨਾ ਡਰਾਂ ਜੇ ਸੈ ਪ੍ਰੀਤ ਨ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਫਰੀਦਾ ਚਿੱਤ ਕਠੋਲਾ ਵਾਣ ਦੁੱਖ ਬਿਰੋਂ ਵਸਾਵਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਸਮਾਨ ਫਰੀਦਾ ਇਹ ਵਿਸ ਗੰਧਲਾ ਤਰੀਆ ਖੰਡ ਲਵਾੜ ਇੱਕ ਰਹਿੰਦੇ ਰਹਿ ਗਏ ਇੱਕ ਰਹਿੰਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਇਓ ਕੇਰੇ ਕੰਮ ਫਰੀਦਾ ਦਰ ਦਰਵਾਜੇ ਜਾਏ ਕੈ ਕਿਉਂ ਡਿੱਠੋ ਕੜਿਆਲ ਇਹੋ ਨਿਰਦੋਸਾ ਮਾਰੀ ਐ ਹਮ ਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀ ਐ ਪਹਿਰੀ ਲਹੇ ਸਜਾਏ ਸੋ ਹੇੜਾ ਕੜਿਆਲ ਜਿਉ ਦੁਖੀ ਰਹਿਣ ਵਿਹਾਏ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜਿਉ ਸਿਉ ਵਰਿਆ ਜੀਵਣਾ ਭੀ ਧਨ ਹੋਸੀ ਖੇਹ ਫਰੀਦਾ ਬਾਰ ਰਹੀਏ ਬੈਸਣਾ ਸਾਈ ਵਜੇ ਨ ਦੇਹ ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲਹਿ ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੁਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾਹੀ ਲੂਣਾ ਅੱਗੇ ਗਏ ਆਸਣਾ ਚੋਟਾ ਖਾਸੀ ਕੌਣ ਪਾਸ ਦਮਾਮੇ ਸੱਤ ਸਿਰ ਭੇਰੀ ਰੰਡੋ ਰੰਡ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾਹੀ ਲੂਣਾ ਅੱਗੇ ਗਿਆ ਆਸਣਾ ਚੋਟਾਂ ਖਾਸੀ ਕੌਣ ਪਾਸ ਦਮਾਮੇ ਸੱਤ ਸਿਰ ਭੇਰੀ ਛੱਡੋ ਰੰਡ ਜਾਏ ਸੁੱਤੇ ਜਰਾਣ ਮੈਂ ਥੀਏ ਅਮਿਤਾ ਗੰਡ ਫਰੀਦਾ ਕੋਠੇ ਮੰਡਪ ਬਾੜੀਆਂ ਉਸਾਰ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੱਥਲ ਮੇਖਾ ਅਗਲੀਆ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਫਰੀਦਾ ਦੋਹੀ ਦੀਵੀ ਬਲੰਦਿਆ ਮਲਕ ਬੈਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬਜਾਏ ਫਰੀਦਾ ਵੇਖ ਕਪਾਹੇ ਜੇ ਥੀਆ ਜੇ ਸਿਰ ਥੀਆ ਤਲਾਹ ਕਮਾਦੇ
और कागद कुन्ने कोही लिया मंदे अंबल करहिंदया एह सजाए तना फरीदा कन मसला सूफ गाला दिल काती गुड़बात बार दिसे चांदना दिल अंधियारी रात फरीदा रत्ती रतन निकले जे तन चीरे कोए जो तन रत्ते रब सियो तिन तन रतन होए महला तीजा ए तन सबो रत है रत बिन तन न होए जोश है रत्ते अपने तिन तित रातन लोभ रत न होए महला तीजा ए तन सबो रत है रत बिन तन न होए जोश है रत्ते अपने तित तन लोभ रत न होए पै पया तन खीण होए लोभ रत विचों जाए ज्यों बसंतर धात सुध होए त्यों हर का भौ दुरमता मैल गवाए नानक ते जन सोहणे जे रते हर रंग लाए फरीदा सोही सरवर ढूंढ लहो जिथों लभी वाथ छप्पड़ ढूंढे क्या होवे चिकड़ डूबे हाथ फरीदा डी कंत न रावयो वड़ी थी मुयास तान कुकेंदी गोर में तैस है ना मिली आस फरीदा सिर पलिया दाढ़ी पली मुस्सा पी पलिया रे मन गहले बावले माने क्या रलिया फरीदा कोठे तुखड़ केतड़ा फिर निंदड़ी नवार जोधे लदे आवने गए वलाड़ वलाड़ फरीदा कोठे मंडप बाड़िया एतन लाए चेता मिट्टी पई अतोल भी कोई न होशी मेता फरीदा मंडप मारन लाए वर्गस्तानी चित धर साई जाय समाल जिथे ही तो वंजना फरीदा जिन्नी कमी नाहे गुण ते कमड़े वसार मत शर्मिंदा थी वई साई दे दरबार फरीदा साहब दी कर चाकरी दीदी लाए पहाद दरवेसा नू लोड़ी है रुखा दी जरांद फरीदा काले मेंढे कपड़े
ਕਾਲਾ ਮੈਂਡਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ ਤੱਤੀ ਤੋਏ ਨਾ ਪੱਲਵੈ ਜੇ ਜਲ ਡੁੱਬੀ ਦੇਹ ਫਰੀਦਾ ਜੋ ਡੁਹਾਗਣ ਰੱਬ ਦੀ ਚੁਰਿੰਦੀ ਚੋਰੇ ਹੈ ਜਾਂ ਕੁਵਾਰੀ ਤਾਂ ਚਾਓ ਵਿਆਹੀ ਤਾਂ ਮਾਮਲੇ ਫਰੀਦਾ ਇਹੋ ਪਸੋਂ ਤਾਓ ਵੱਤ ਕੁਵਾਰੀ ਨਾ ਥੀਏ ਕੱਲਰ ਕੇਰੀ ਸੱਪੜੀ ਆਏ ਉਲਥੇ ਹੰਝਾ ਚਿੰਜੂ ਬੋਲਣ ਨਾ ਪੀਵਣ ਉੱਡਣ ਸੰਧੀ ਢਾਂਜ ਹੰਸ ਹੰਸ ਉਡੇ ਕਰ

ਇੱਕ ਤਪਿਆ ਪਾਸ ਫਰੀਦਾ ਭੰਨੀ ਘੜੇ ਸਵੰਦਵੇ ਟੁੱਟੀ ਡਾਗਰ ਲੱਜ ਇਜ਼ਰਾਈਲ ਫਰਿਸ਼ਤਾ ਕੇ ਘਰ ਨਾਠੀ ਅੱਜ ਫਰੀਦਾ ਭੰਨੀ ਘੜੀ ਸਵੰਦਵੇ ਟੁੱਟੀ ਨਾਗਰ ਲੱਜ ਜੋ ਸੱਜਣ ਪੋਏ ਭਾਰ ਥੇ ਸੇ ਕਿਉਂ ਆਵੇ ਅੱਜ ਫਰੀਦਾ ਬੇਦਵਾਜਾ ਕੁੱਤਿਆ ਇਹ ਨ ਭੱਲੀ ਰੀਤ ਕਭੀ ਚੱਲ ਨ ਆਇਆ ਪੰਜੇ ਵਖਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬੇ ਨਵਾਜ ਗੁਜਾਰ ਜੋ ਸਿਰ ਛਾਈ ਨਾ ਨਿਵੇ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾਨਵੈ ਸੋ ਸਿਰ ਕੀਜੇ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੱਦੇ ਥਾਏ ਫਰੀਦਾ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਹੋਏ ਹੈ ਫਰੀਦਾ ਮਨ ਮਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਹੇ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ ਮੰਦਾ ਕਿਸ਼ਨੂ ਆਖੀਐ ਜਾਂ ਤਿਸ ਬਿਨ ਕੋਈ ਨਾਹੇ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗੱਲ ਕੱਪੇ ਚੁੱਖ ਪਵਨ ਤਾਂ ਇੱਤੀ ਮਾਮਲੇ ਸਾਹ ਤਾਂ ਇੱਤੀ ਦੁੱਖ ਚੱਬਣ ਚੱਲਣ ਤਨ ਸੇ ਸੁਣਿਆਰ ਬਹਿ ਗਏ ਹੇੜੇ ਮੁੱਤੀ ਤਾਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਸ ਪਾਏ ਫਰੀਦਾ ਪੰਖ ਪ੍ਰਾਹੁਣੀ ਦੁਨੀ ਸੁਹਾਵਾ ਬਾਗ ਨੌਬਤ ਵੱਜੀ ਸੁਭਾਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀ ਐ ਸੁੱਤਿਆਂ ਮਿਲੇ ਨ ਪਾਓ ਜਿੰਨਾ ਨੈਣ ਨਿਦਾਵਲੇ ਤਿੰਨਾ ਮਿਲਣ ਕਵਾਓ

ਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੈ ਕੰਮ ਮਿਸਲ ਫਕੀਰਾ ਗਾਖੜੀ ਸੋ ਪਾਈਐ ਪੂਰ ਕਰਮ।

ਹਰਿ। ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ।

जे लग पौ जल तरना बिनत करो अरदास सुनो।

मृत मंजार पसार मुख निरखत पुंचत भुगत भूख पुखना।

देह ना गेह ना नेह ना निता माया मत कहा लोगारो।

ਪਰਯੋ ਹੈ। ਏ ਤਾ ਗਬ ਆਕਾਸ ਨ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਪਰਯੋ ਹੈ।

हर रस पूर्ण सर्ब कला। गावैसन काद साध सिद्धादक

अक्रूर पितर गुण गावे सर्वातम जन जानयो।

नामा भगत कबीर सदा गावै समलोचन भगत बेण

ਸਵਈਏ ਮਹੱਲੇ ਦੂਜੇ ਕੇ ਇੱਕ ਓਂਕਾਰ ਸਤ ਗੁਰ ਪ੍ਰਸਾਦ ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਵਿਠੋ ਛੱਜ ਸੁਰ ਨਰ ਗਣ ਮੁਨ ਬੋਹੀ ਅਗਾਜ ਮਾਰਿਓ ਘੰਟ ਕਾਲ ਗਰਜ ਧਾਵਤ ਲਿਓ ਬਰਜ ਪੰਚ ਭੂਤ ਏਕ ਘਰ ਰਾਖ ਲੈ ਸਮਝ ਜਗ ਜੀ ਤੋਂ ਗੁਰਦੁਆਰ ਖੇਲੈ ਸਮਤ ਸਾਰ ਰਥ ਉਨਮਣ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਪਤਦੀਪ ਮਜਾਰ ਲਹਿਣਾ ਜਗਤਰ ਗੁਰਪ੍ਰਸ ਮੁਰਾਰ ਜਾਕੀ ਦ੍ਰਿਸ਼ਟ ਅੰਮ੍ਰਿਤ ਧਾਰ ਖਾਲਕ ਖਾਨੇ ਉਤਾਰ ਤਿਮ੍ਰ ਗਿਆਨ ਜਾਹੇ ਦਰਸ ਦੁਆਰ

ਗੁਰ ਪ੍ਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸੁਥਾਨ ਪਹਿਰ ਸੀਲ ਸਨਾਹੋ ਸਖਤ ਬਿਦਾਰ ਕਹੋ ਕੀਰਤ ਕਲ ਸਹਾਰ ਸਬਤ ਦੀਪ ਮਜਾਰ ਲਹਿਣਾ ਜਗਤਰ ਗੁਰਪ੍ਰਸ ਮੁਰਾਰ।

ਹਰਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਛਮ ਧਰੀਆ।

ਸਿਮਰੈ ਸੋਈ ਨਾਮ ਜਾਖੇ ਅਰ ਕਿੰਨਰ ਸਾਧਕ ਸਿੱਧ ਸਮਾਧਰਾ ਸਿਮਰੈ ਨਖੇਤਰ ਅਵਰ ਤ੍ਰੁ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸੀਅਰ ਅਰ ਸੂਰ ਨਾਮ ਉਲਾਸੇ ਸੈਲ ਲੋ ਜਿਨ ਉਦਰਿਆ

ਤੀਸਤਿਆਵੈ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾਮਾ ਚਰਨ ਚਿਤ ਅੰਮ੍ਰਿਤ ਰਸਿਆ ਤੇਤ ਨਾਮ ਗੁਰੂ ਗੰਭੀਰ ਗੁਰੂ ਮਤ ਸਤ ਕਰ ਸੰਗਤ ਉਦਰੀਆ।

ਬਲਵੰਤ ਸਤ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ।

ਚਾਹਕ ਤਤ ਸਮਤ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਯ ਭਰ ਪਰੇ ਛੁਟਤ ਪਰਵਾਹ ਆਮਿ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰਹਿ ਮਨ ਮਜਨ ਪੁੱਬ ਜਿਨੋ ਸੇਵਾ ਕਰੀਆ ਤਿਨ ਭਉ ਨਿਵਾਰਿਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਯ ਭਰ ਫਰੇ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਮਲ ਸਹਿਜ ਪ੍ਰਕਾਸ਼ਿਆ ਆਪੈ ਨਿਰੰਜਨ ਕਰਹਿ ਲਹਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੀ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਯ ਭਰ ਭਰੀ ਅਨਪਉ ਨਮਾਨਿ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੀ ਮਿਟਿਆ ਜਨਮਾਂਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੀ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਯ ਭਰ ਭਰੀ ਅਪਾਰ ਭਰੇ ਪਾਇਓ ਪਾਰ ਦੇ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਾਲੇ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮਿ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤੀ ਉਪਜੈ ਤੁਰਤ ਦੂਰੰਤਰ ਨਸੈ ਸੁਖ ਸਾਗਰ ਪਾਇਓ ਦਿਨ ਤਹਰ ਮਗ ਨ ਹੁਟੈ ਸੰਜਮ ਸਤ ਸੰਤੋਖ ਸੀਲ ਸੰਨਾਹ ਮ ਫੁਟੈ ਸਤਿਗੁਰ ਪਰਮਾਨ ਬਿਧਨ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਚਰੈ ਤੈ ਪੈ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪ੍ਰਮਾਨ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵਨਿਧ ਨਾਮ ਨਿਦਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸ਼ੀ ਆਦਲੇ ਭਗਤ ਜਿਤ ਲੱਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾਹ ਪ੍ਰੀਤ ਪੁੱਬਲੀ ਨ ਹੁਟੈ ਸਤਿਗੁਰ ਸ਼ਬਦ ਅਥਾਇਮ ਥਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਿਗਤਿ ਅਗੋਚਰ ਅਪਰਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਾਮ ਨਿਧਾਨ ਭਗਤਾਂ ਭਵਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸ਼ ਕੀ ਬਿਖੈ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਬੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ
तैं शब्द निशान बजायो, सेज सदा सह शावान संतोख सरायचो, सदा सील सनासो है। गुर शब्द समाचरियो, नाम टेक संगा दबो है, आजोनियो पाल अमल सतगुर संग नवास, गुर रामदास कल चरै तो सहज सरोवर बास। गुर जिन को सो प्रसन्न, नाम हर हृदय निवास, जिन को गुर सो प्रसन्न, दुरत दुरंतर नासै, जिन कुर जिन को सो प्रसन्न, मानी अभिमान नवार, जिन को गुर सो प्रसन्न, शब्द लग पव जल तार, पर चो प्रमाण गुर पायो, तिन सकियत जन्म जागो, श्री गुरु शरण भज कल काबा, भुगत मुगत सब गुरु लागो, सतगुर खेमा ताणिया, जुग जूथ समाणे, अनुभव निजा नाम टेक, जित भगत अघाणे। गुरु नानक अंगद अमर भगत हर संग समाणे, यह राज जोग गुर रामदास तुम रस जाने, जनक सोए जिन जानिया, उन मन रथ तरिया, सत संतोख समाचरे अपरा सर भरिया, अकथ कथा अमरापुरी जिस दे सो पावै, ए जनक राज गुर रामदास तुझ ही बनया वै। सतगुर नाम एक लिव मन, जपै दृढ़ तिन जन, दुख पाप कहो कत होवै जीउ, तारण तरण खिन मात्र जा को दृष्ट धार, शब्द रिद विचार काम क्रोध खोवै जीउ, जीयन सबन दाता अगम ज्ञान बिखया, तहन सत्यान तावै पलक न सोवै जीओ, जा को देखत दरिद्र जावै नाम सो निधान पावै, गुरमुख ज्ञान दुरमत मैलत होवै जीओ। सतगुर नाम एक लेव मन, जपै दृढ़ तिन जन, दुख पाप कहो कत होवै जीओ, धर्म कर्म पूरे सतगुर पाई है, जा की सेवा सिद्ध साध मुन जन, सुर नर जाचै शब्द सारे एक लिव लाई है, फुन जन को तेरा अपार निर्भउ निरंकार, अकथ कथन हर तुझ बुझाई है, परम भूले संसार छुट हो जूनी संगार, जम को न डंड काल गुरमत त्याई है, मन प्राणी मुक्त विचारे अहन सजप, धर्म करम पूरे सतगुरु पाई है, हाँ बल बल जाओ सतगुर साचे नाम पर, कवन उपमा दियो कवन सेवा सुरियो, एक मुख रस नर सह जुग जोर कर, फुन मन बच कर्म जान अनत, दूजा न मान नाम सो अपार, सार दीन गुर रिद धार, नल कव परस परस कच कंचना, हुए चंदना सुबास जस सिमर त्यान तर, जाके देखत दवारे काम क्रोध ही निवारे, जी हो बल बल जाओ सतगुर साचे नाम पर, राज जोग तखत दियन गुर रामदास।

ਤਿੰਨ ਲੈਣਾ ਥੱਪ ਜੋਤ ਜਗ ਤਾਰੀ, ਲੈਣਾ ਪੰਥ ਧਰਮ ਕਾ ਕੀਆ, ਅਮਰਦਾਸ ਪੱਲੇ ਕਉ ਦੀਆ। ਤਿੰਨ ਸ਼੍ਰੀ ਰਾਮਦਾਸ ਸੋਢੀ ਥਿਰ ਥੱਪਿਓ, ਹਰ ਕਾ ਨਾਮ ਆਖੈ ਨਿਧ ਅਪਿਓ, ਅਪਿਓ ਹਰ ਨਾਮ ਆਖੈ ਨਿਧ ਚਉ ਜੁਗ, ਗੁਰ ਸੇਵਾ ਕਰ ਫਲ ਲਹੀਅੰ। ਬੰਦਹਿ ਜੋ ਚਰਨ ਸ਼ਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਅੰ। ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਪਰਣੰ, ਸਤਿਗੁਰ ਗੁਰ ਸੇਵਿਅ ਲਖ ਗਤ ਜਾਂ ਕੀ, ਸ਼੍ਰੀ ਰਾਮਦਾਸ ਤਾਰਨ ਤਰਣੰ। ਜਿਹੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ, ਜਪੈ ਕਰ ਬਿਚਿਤ ਚਾਉ, ਆਨੰਦ ਨਿਤ ਮੰਗਲ, ਗੁਰਦਰਸ਼ਨ ਸਫਲ ਸੰਸਾਰ, ਸੰਸਾਰ ਸਫਲ ਗੰਗਾ ਗੁਰਦਰਸ਼ਨ, ਪਰਸਨ ਪਰਮ ਪਵਿੱਤਰ ਗਤੇ, ਜੀਤੈ ਜਮ ਲੋਕ ਪਤਿਤ ਜੇ ਪ੍ਰਾਣੀ, ਹਰ ਜਨ ਸ਼ਿਵ ਗੁਰ ਗਿਆਨ ਰਤੇ। ਰਘੁਬੰਸ ਤਿਲਕ ਸੁੰਦਰ ਦਸ਼ਰਤ ਕਰ, ਮੁਨ ਬੰਚੈ ਜਾਂ ਕੀ ਸ਼ਰਨੰ, ਸਤਿਗੁਰ ਗੁਰ ਸੇਵਿਆ ਲਖ ਗਤ ਜਾਂ ਕੀ, ਸ਼੍ਰੀ ਰਾਮਦਾਸ ਤਾਰਨ ਤਰਨੰ। ਸੰਸਾਰ ਅਗਮ ਸਾਗਰ ਤੁਲਾ, ਹਰ ਨਾਮ ਗੁਰੂ ਮੁਖ ਪਾਇਆ, ਜਗ ਜਨ ਮਰਨ ਫੱਗਾ, ਇਹ ਆਈ ਹੀ ਹੈ ਪ੍ਰਤੀਤ, ਪ੍ਰਤੀਤ ਹੀ ਹੈ ਆਈ, ਜਿਨ ਜਨ ਕੈ ਤਿਨ ਕਉ ਪਦਵੀ ਉੱਚ ਭਈ, ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬ੍ਰਿਥਾ ਗਈ। ਅਵੇ ਲੋਕਿਆ ਬ੍ਰਹਮ ਭਰਮ ਸਭ ਛੁਟਕਿਆ, ਦਿਬ ਦਿਸ਼ਟ ਕਾਰਨ ਕਰਨ, ਸਤਿਗੁਰ ਗੁਰ ਸੇਵ ਅਲਖ ਗਤ ਜਾਂ ਕੀ, ਸ਼੍ਰੀ ਰਾਮਦਾਸ ਤਾਰਨ ਤਰਨੰ। ਪ੍ਰਤਾਪ ਸਦਾ ਗੁਰ ਕਾ ਘਟ ਘਟ, ਪ੍ਰਗਾਸ਼ ਪਇਆ ਜਸ ਜਨ ਕੈ, ਇੱਕ ਪੜੈ ਸੁਣੈ ਗਾਵੈ, ਪ੍ਰਭਤ ਕਰੈ ਇਸ਼ਨਾਨ, ਇਸ਼ਨਾਨ ਕਰੈ ਪ੍ਰਭਾਤ ਸ਼ੁੱਧ ਮਨ, ਗੁਰ ਪੂਜਾ ਬਿਦ ਸਹਿਤ ਕਰੰ, ਕੰਚਨ ਤਨ ਹੋਏ ਪਰਸ ਪਾਰਸ ਕੋ, ਜੋਤ ਸਰੂਪੀ ਧਿਆਨ ਧਰੰ। ਜਗ ਜੀਵਨ ਜਗੰ ਨਾਥ ਜਲ ਥਲ ਮੈਂ ਰਹਿਆ, ਪੂਰਬੋ ਬਿਦ ਬਰਨੰ, ਸਤਿਗੁਰ ਗੁਰ ਸੇਵਿ ਅਲਖ ਗਤ ਜਾਂ ਕੀ, ਸ਼੍ਰੀ ਰਾਮਦਾਸ ਤਾਰਨ ਤਰਨੰ। ਜਿਨਹ ਬਾਤ ਨਿਸ਼ਚਲ ਧਰੂ ਜਾਨੀ, ਤੇਈ ਜੀਵ ਕਾਲ ਤੇ ਬਚਾ, ਤਿਨ ਤਰਿਓ ਸਮੁੰਦਰ ਰੁਦਰ ਖਿਨ, ਇਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ। ਕੁੰਡਲ ਨੀਸੁਰ ਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ, ਸ਼੍ਰੀ ਗੁਰੂ ਸਾਹਿਬ ਸਭ ਉਪਰ ਮਨ।

ਵਾਹਿਗੁਰੂ ਵਾਹਿਜੀਓ। ਕੰਵਲ ਨੈਣ ਮਧੁਰ ਬਹਿਨ ਕੋਟ ਸੈਨ ਸੰਗ ਸ਼ੋਭ ਕਹਿਤ ਮਾਂ ਜਸੋਦ ਜਿਸੈ ਦਹੀ ਭਾਤ ਖਾਹਿ ਜੀਉ। ਦੇਖ ਰੂਪ ਅਤਨ ਉਪ ਮੋਹ ਮਾਹ ਮਗ ਭਈ ਕਿੰਕਨੀ ਸ਼ਬਦ ਚੰਤ ਕਾਰ ਖੇਲ ਪਾਹਿ ਜੀਉ। ਕਾਲ ਕਲਮ ਹੁਕਮ ਹਾਤ ਕਉ ਕੌਣ ਮੇਟ ਸਕੈ ਈਸ਼ ਬ੍ਰਹਮ ਗਿਆਨ ਧਿਆਨ ਧਰਤ ਹੀ ਯ ਚਾਹਿ ਜੀਉ। ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ। ਰਾਮ ਨਾਮ ਪਰਮ ਤਾਮ ਸੁਧ ਬੁਧ ਨਿਰੀਕਾਰ ਬੇਸ਼ੁਮਾਰ ਸਰਭਰ ਕੋ ਕਾਹਿ ਜੀਉ। ਸੁਤਰ ਚਿਤ ਭਗਤ ਹਿਤ ਭੇਕ ਧਰਿਓ ਹਰਨਾਕਸ਼ ਹਰਿਓ ਨਕ ਬੈਦਾਰ ਜੀਉ। ਸ਼ੰਖ ਚਕਰ ਗਦਾ ਪਦਮ ਆਪੇ ਆਪ ਕੀਓ ਸ਼ਦਮ ਅਪ੍ਰਮ ਪ੍ਰਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ। ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠਮਾਲ ਮੁਕਟ ਸੀਸ ਮੋਰ ਪੰਖ ਚਾਹਿ ਜੀਓ। ਬੇਵਜੀਰ ਬੜੇ ਧੀਰ ਧਰਮ ਅੰਗ ਲਖ ਗਮ ਖੇਲ ਕੀ ਆਪਣੇ ਉਸ਼ਾਹ ਜੀਓ। ਅਕਤ ਕਥਾ ਕਥੀ ਨਾ ਜਾਏ ਤੀਨ ਲੋਕ ਰਿਆ ਸਮਾਏ ਸੁਤੈ ਸਿੱਧ ਰੂਪ ਧਰਿਓ ਸ਼ਾਹਨ ਕੈ ਸ਼ਾਹਿ ਜੀਓ। ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਬਲੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੌਰ ਨਿਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ। ਰਾਮ ਰਮਣ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦੇ ਬਾਤ ਦੇਵ ਸਹਿਸ ਮੁਖ ਫਰਿੰਦ ਜੀਓ। ਜਰਮ ਕਰਮ ਮੱਚ ਕੱਚ ਹੂਬਰਾ ਜਮਨਾ ਕੇ ਕੂਲ ਖੇਲ ਖਿਲ ਜਿਨ ਗੇਂਦ ਜੀਓ। ਨਾਮ ਸਾਰ ਹੀ ਤਾਰ ਤਜਬ ਕਾਰ ਮਨ ਗੇਂਦ ਸਤਿਗੁਰੂ ਸਤਿਗੁਰੂ ਸਤ

ਨਿਜ ਨਿਧਾਨ ਸੱਚ ਜਾਨ ਮੰਤਰ ਹੈ, ਨਿਸਬਸਰ ਹੋਏ ਕਲਿਆਣ ਲਹਿ ਪਰਮਗਤ ਜੀਉ, ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਸਾੜ ਤੋ, ਹਉ ਮੈਂ ਕਫੰਦ ਕਾਟ ਸਾਧ ਸੰਗ ਰਤ ਜੀਉ, ਦੇ ਗੇ ਤ੍ਰੇਸਨੇ ਚਿਤ ਬਿਲਾਸ ਜਗਤ, ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਉ, ਨਾਮ ਸਾਰ ਹੀਏ ਧਾਰ ਤਜਬ ਕਰ ਮਨ ਗਹਿੰਦ, ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ, ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ, ਤਿਨ ਕੋ ਮੋਹ ਪਇਆ ਮਨ ਮਦ ਕਾ, 84 ਲੱਖ ਜੂਨ ਉਪਾਈ, ਰਿਜ਼ਕ ਦੀਆ ਸਭ ਹੂੰ ਕਹੋ ਤਦ ਕਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਵਾਹ ਵਾਹ ਕਾ ਵੱਡਾ ਤਮਾਸ਼ਾ, ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸ਼ਾ, ਆਪੇ ਜਲ ਆਪੇ ਥਲ ਥੰਮਨ, ਆਪੇ ਕੀਆ ਘਟ ਘਟ ਬਾਸਾ, ਆਪੇ ਨਰ ਆਪੇ ਫੁਨ ਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹ ਵਾਹ ਕਾ ਵੱਡਾ ਤਮਾਸ਼ਾ, ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ, ਅੰਮ੍ਰਿਤੇ ਮੀਠੇ ਜਾ ਕੇ ਬਚਨਾ, ਮਾਨੈ ਬ੍ਰਹਮਾ ਦਿਕ ਰੁਦਰਾ ਦਿਕ ਕਾਲ ਕਾ ਕਾਲ ਨਿਰੰਜਨ ਜਚਨਾ, ਗੁਰਪ੍ਰਸਾਦ ਪਾਈਐ ਪਰਮਾਰਥ, ਸਤਸੰਗਤ ਸੇਤੀ ਮਨ ਖਚਨਾ, ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਅਗਮੇ ਅਨੰਤ ਅਨਾਦਿ ਆਦਿ ਜਿਸ ਕੋਈ ਨ ਜਾਣੈ, ਸ਼ਿਵ ਬਿਰੰਚ ਤਰ ਧਿਆਨ, ਨਿਤੈ ਜਿਸ ਭੇਦ ਬਖਾਣੈ, ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਭੰਜਨ ਗੜਨ ਸਮਥ ਤਰਨ ਤਾਰਨ ਪ੍ਰਭ ਸੋਈ, ਨਾਨਾ ਪ੍ਰਕਾਰ ਜਿਨ ਜਗ ਕੀਓ, ਜਨ ਮਥੁਰਾ ਰਸਨਾ ਰਸੈ, ਸ਼੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿਤੈ ਬਸੈ, ਗੁਰੂ ਸਮਰਥ ਗੈ ਕਰੀਆ, ਤ੍ਰਿਵ ਬੁੱਧ ਸੁਮਤ ਸੰਹਾਰਨ ਕਉ, ਫੁਨ ਤ੍ਰਮ ਤੁਜਾ ਫੈਰੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕਉ, ਮਥੁਰਾ ਜਨ ਜਾਨ ਕਹੀ ਜੀ ਸਾਚ, ਸੋ ਔਰ ਕਛੂ ਨ ਵਿਚਾਰਨ ਕੋ, ਹਰ ਨਾਮ ਬੋਹਿਤ ਬੜੋ ਕਲ ਮੈਂ, ਭਵ ਸਾਗਰ ਪਾਰ ਉਤਾਰਨ ਕਉ, ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ, ਤ੍ਰੰਪੰਤ ਤਰਿਓ ਤਰਣੀ ਤਰ ਆਪ ਰਹੇ ਲਿਵ ਤਾਰਨ ਥਾਵਤ ਹੈ, ਮਥੁਰਾ ਪਨ ਪਾਗ ਭਲੇ ਉਨਕੇ, ਮਨ ਇੱਛਤ ਹੀ ਫਲ ਪਾਵਤ ਹੈ, ਰਵ ਕੇ ਸੁਤ ਕੋ ਤਿਨ ਤ੍ਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ, ਨਿਰਮਲ ਨਾਮ ਸੁਧਾ ਭਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ, ਗਹਿਰ ਗੰਭੀਰ ਅਥਾਤ ਬੜ ਸੁਭਰ ਸਦਾ ਸਭ ਬਿਦਰਤ ਨਾਗਰ, ਸੰਤ ਮਰਾਲ ਕਰੈ ਕੰਤੂ ਹਲ, ਤਿੰਨ ਜਮ ਤ੍ਰਾਸ ਮਿਟਿਓ ਦੁਖ ਕਾਗਰ, ਕਾਲਯੁਗ ਦੁਰਤ ਦੂਰ ਕਰ ਬੇ ਕਹੋ, ਦਰਸ਼ਨ ਗੁਰੂ ਸਗਲ ਸੁਖ ਸਾਗਰ, ਜਾ ਕਮ ਧਿਆਨ ਥਰ ਫਿਰਤ ਸਗਲ ਜੁਗ, ਕਬ ਹੂੰ ਕੋ ਪਾਵੈ ਆਤਮ ਪ੍ਰਗਾਸ਼ ਕਹੋ, ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ, ਜਾ ਕੋ ਸ਼ਿਵ ਮੁਨ ਗਹਿਨ ਤਜਾਤ ਕੰਬਿਲਾਸ ਕਹੋ, ਜਾਂ ਕੋ ਜੋਗੀ ਜਤੀ ਸਿੱਧ ਸਾਧਕੇ ਅਨੇਕ ਤਪ, ਜਟਾਂ ਜੂਟ ਪੇਕ ਕੀਏ ਫਿਰ ਤੇ ਉਦਾਸ ਕਹੋ, ਸੋ ਤਿੰਨ ਸਤਿਗੁਰ ਸੁਖ ਪਾਏ, ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ, ਗੁਰੂ ਰਾਮਦਾਸ ਕਹੋ।
ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹ ਲੋਗ ਪ੍ਰਗਾਸ਼ੀ ਦੇਖਤ ਦਰਸ ਭਟਕ ਪਰਮ ਭਜਿਤ ਦੁਖ ਪਰ ਹਰ ਸੁਖ ਸਹਿਜ ਬਿਗਾਸੀ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜਿਉ ਕੁਸਮ ਸੁਭਾਸੇ ਵਿਦਿਆਮਾਨ ਗੁਰ ਆਪ ਥੱਪਿਉ ਥਿਰ ਸਾਚੋ ਤਖਤ ਗੁਰੂ ਰਾਮਦਾਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦੀਓ ਸਮਰਥ ਫੁਨ ਕੀਰਤ ਵੰਤ ਸਦਾ ਸੁਖ ਸੰਪਤ ਰਿਦਰ ਸਿੱਧ ਨ ਛੂਡੈ ਸਾਥ ਦਾਨ ਬਡੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਇਹ ਤੱਥ ਤਾਹੇ ਕਹਾਂ ਪਰਵਾਹ ਕਾਹੂ ਕੀ ਜਾਂ ਕਹਿ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਓ ਨ ਜਗਤ ਕੋਈ ਆਪਣੇ ਆਪੇ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੈ ਅਸੁਰਹ ਨਰ ਗਣ ਗੰਧਰਵ ਖੁਜੰਤ ਫਿਰੇ ਅਵਿਨਾਸ਼ੀ ਅਚਲ ਅਜੂਨੀ ਸੰਭਵ ਪੁਰਖੋ ਤਮ ਅਪਾਰ ਪਰੇ ਕਰਨ ਕਰਨ ਸਮਰਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ਼੍ਰੀ ਗੁਰੂ ਰਾਮਦਾਸ ਜੈਓ ਜੈ ਜਾਗ ਮੈਂ ਤੈਂ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗੰਮ ਗਿਆਨ ਰਸ ਰਸਿਓ ਹਿਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ਼੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁਭ ਭਗਤ ਹਰ ਕੇ ਜੋ ਗਣੰ ਅੰਬਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕਉ ਅਵਤਾਰ ਪਯੋ ਕਲਪਿੰਤਰ ਜਸ ਜਗਤ੍ਰ ਪਰਛਾਇਓ ਸ਼੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਮਨਸ਼ਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣੰ ਬਾਚਾ ਕਰ ਸਿਮਰੰਤ ਤੁਜੈ ਤਿਨ ਦੁੱਖ ਦਰਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਰ ਸਰ ਬਲ ਭਟ ਜਸ ਗਾਇਓ ਸ਼੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਜੇ ਸਤਿਗੁਰ ਸਿਮਰੰਤ ਨੈਨ ਕੇ ਤਿਮਰ ਮਿਟੈ ਖਿਨ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਪਾਣਾ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨ ਛੋਡਿਓ ਪਾਸ ਤਾਂ ਤੇ ਗੌਹਰ ਗਿਆਨ ਪ੍ਰਗਟੀ ਉਜਿਆਰੋ ਦੁੱਖ ਦਰਿਦਰ ਅੰਧਿਆਰ ਕੋ ਨਾਸ਼ ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਮ ਗੁਰ ਅਮਰਦਾਸ ਕਹਿ ਗੁਰੂ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਏ ਪਉ ਮਾਨੈ ਤੁਮਲੀ ਆਗਰ ਪ੍ਰਗਟ ਸੁਭਾਸ ਧਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈ ਤੇ ਉਪਜਿਓ ਜੋ ਪ੍ਰਗਾਸ਼ ਜੇ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਜੇ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀ ਕਛ ਕਹੀ ਨਾ ਜਾਈ
सोडी सृष्ट सकल तारण कहो, अब गुर रामदास कहो मिली बड़ाई। हम अवगुण भरे एक गुण नाही, अमृत छाट बिखै बिख खाई। माया मोह परम पै भूले, सुत दारा स्यों प्रीत लगाई। एक उत्तम पंथ सुनियो गुर संगत, ते मिलंत जम त्रास मिटाई। एक अरदास पाठ कीरत की, गुर रामदास राखो शरण आई। मोह मल विवस कियो, काम गै केस पछाड़ियो। क्रोध खंड प्रचंड, लोभ अपमान स्यों झाड़ियो। जन्म काल कर जोड़, हुक्म जो होए सो मन्नै। पव सागर बंधियो, सिख तारे सो प्रसन्नै। सिरे आ तपत सचौ तखत, जोग भोग संयुत बल।

ਸਵਈਏ ਮਹਲੇ ਪੰਜਵੇਂ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਿਮਰੰ ਸੋਈ ਪੁਰਖੀਅ ਚਲੇ ਬਿਨਾਸੀ ਜਿਸ ਮ੍ਰਿਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਮਲ ਰਿਦ ਤਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀ ਉਪਰਗਾਸਾ ਸਗਲ ਮਨੋਰਥ ਪੂਰੀ ਆਸਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜੈਤਵਾਰ ਹਰ ਜਨ ਕੇ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗੀ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਬੜ ਭਾਗੀ ਉਨ ਮਾਨਿਓ ਰਿਦ ਸ਼ਬਦ ਬਸਾਇਓ ਮਨ ਮਾਣਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗੰਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਪਉ ਠਹਿਰਾਇਓ ਜਨਕ ਰਾਜ ਵਰਤਾਇਆ ਸਤ ਜੁਗ ਅਲੀਣਾ ਗੁਰ ਸ਼ਬਦੇ ਮਨ ਮਾਨਿਆ ਆ ਪਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੁੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੀ ਸੰਭਵਿਓ ਸੁਜਸ ਕਲ ਕਵੀਅਣ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲਿਆ ਜੋਨੀ ਸੰਭਵ ਭੈ ਭੰਜਨ ਪਰ ਦੁੱਖ ਨਿਵਾਰਿਆ ਪਾਰ ਅਨੰਭਉ ਅਗਾਂਹ ਗਾਹਣ ਪਰਮ ਭ੍ਰਾਂਤ ਦਹਿਣ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਵਿਧਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ ਬੜ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਭੈ ਪੰਜਨ ਪਰ ਪੀਰ ਨਿਵਾਰਣਾ ਕਲ ਸਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਤ੍ਰਮ ਤੀਰ ਗੁਰ ਮਤ ਗੰਭੀਰ ਪਰ ਦੁੱਖ ਬਿਸਾਰਣਾ ਸ਼ਬਦ ਸਾਰ ਹਰ ਸਮੇ ਉਦਾਰਿਆ ਮੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸਤ ਵੰਤ ਹਰ ਨਾਮ ਮੰਤਰ ਨਵ ਨਿਧਨ ਨਿਕੁਟੈ ਗੁਰ ਰਾਮਦਾਸ ਤਨ ਸਰਬ ਮੈ ਸਹਿਜ ਚੰਦੋਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਪੈ ਨਿਰਭਉ ਮਾਣਿਓ ਲਖ ਮੈਂ ਅਲਖ ਲਖਾਇਓ ਅਗਾਮਿ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮੈਂ ਜੋਗ ਕਮਾਇਓ ਧਨ ਧਨ ਗੁਰ ਧਨ ਅਪਰ ਸਰ ਸੁਭਰ ਪਰਾਇਓ ਗੁਰ ਗੰਪਰ ਮਾਣਿਆ ਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਆਵੇਂ ਰਸਨਾ ਬਦਨ ਬਰਦਾਤਿਆ ਲਖ ਅਪਾਰ ਗੁਰਸੂਰ ਸ਼ਬਦ ਹੋਮੈ ਨਿਵਾਰਿਓ ਪੰਚਾਹਰ ਨਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤਿਗੁਰ ਹਿਰਦੈ ਬਸਾਇਓ ਗੁਰ ਅਰਜਨ ਕਲ ਚਰੈ ਤੈ ਜਨ ਕਹਾਂ ਕਲਸ਼ ਦੀ ਪਾਇਓ ਸੂਰਠੇ ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚਾਲੈ ਨਹੀਂ ਨੇਜ਼ਾ ਨਾਮ ਨਿਸਾਨ ਸਤਿਗੁਰ

ਤੇ ਜਨ ਜਾਚੋ ਜਗਤ ਪਰ ਜਾਨੀਅਤ ਬਾਸੁਰ ਰਹਿਣ ਬਸ ਜਾਂ ਕੋਹੇ ਤਨਾਮ ਸਿਉ ਪਰਮੇ ਅਤੀਤ ਪਰਮੇਸ਼ਰ ਕਰ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਤਾਮ ਸਿਉ ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕਹਿਤ ਪਾਏ ਰਹੋ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਬੈ ਮੁਨਿ ਇੰਦਰ ਮਹਾ ਸ਼ਿਵ ਜੋਗ ਕਰੀ ਪੁਨ ਬੇਦ ਬਿਰੰਚ ਵਿਚਾਰ ਰਹੋ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਰੀ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰਿਓ ਜਾਗਰ ਅਨ ਕੀਓ ਤਿਨ ਕੇ ਦੁੱਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੂਕੈ ਰੇ ਮਨ ਭੇਦ ਵਿਭੇਦ ਨ ਜਾਨ ਬੀਓ ਪਰ ਤਸ਼ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਓ ਨਹੀਂ ਭਾਗ ਲਿਲਾਰਿਓ ਦੈ ਤਬ ਲਓ ਭ੍ਰਮ ਤੇ ਫਿਰ ਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਤੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ

ਨਹੀਂ ਗੁਰ ਅਰਜਨ ਪ੍ਰਤੱਖ ਹਰ। ਆ ਜਾਏ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ। ਆ ਜਾਏ ਚਬਰ ਸਿਰ ਢੁਲੈ ਨਾਮੇ ਅੰਮ੍ਰਿਤ ਮੁਖ ਲੀਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ। ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ਼੍ਰੀ ਗੁਰਮੋਯੋ। ਦੇਵਪੁਰੀ ਮੈਂ ਗਯੋ ਆਪ ਪਰਮੇਸ਼ਵਰ ਪਾਇਓ, ਹਰ ਸਿੰਘਾਸਨ ਦੀਓ ਸ਼੍ਰੀ ਗੁਰ ਤਾਂ ਬੈਠਾਇਓ। ਰਹਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਨ ਪਿਰਥਮੀ ਗੁਰ ਅਰਜਨ ਕੋ ਦੇ ਆਇਓ। ਇੱਕ ਓਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਲੋਕ ਵਾਰਾਂ ਤੇ ਵਧੀਕ ਮਹਲਾ ਪਹਿਲਾ। ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ, ਸੱਸੜ ਸੋਈ ਅਕਿਵ ਕਰੀ ਨਿਵਣ ਨਾ ਜਾਏ ਥਣੀ। ਗੱਛ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ, ਸੇਪੀ ਢਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਸੁਣ ਮੁੰਦੇ ਹਰਨਾਖੀਏ ਗੂੜਾ ਵਹਿਣ ਪਾਰ, ਪਹਿਲਾਂ ਵਸਤ ਸਿਆਣ ਕੈ ਤਾਂ ਕੀਚੈ ਵਾਪਾਰ।

ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹੱਸਣਸਾਰ ਤੇ ਸਿਉਨੇ ਨਾ ਕੀਚਈ ਜਿੱਦ ਸਹਿ ਚੱਲਣ ਹਾਰ ਨਾਨਕ ਜਿਨੀ ਅਮ ਕਰ ਬੁਝਿਆ ਤਿੰਨਾ ਵਿੱਟੋਂ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੜਨ ਕਲ ਤਾਹੂੰ ਖਰੇ ਸੁਜਾਨ ਵੰਨਾ ਇੰਨੀ ਕਪਰੀ ਝੜ ਝੱਖੜ ਉਹਾੜ ਲਹਿਰੀ ਵੈਨ ਲਖੇ ਸ੍ਰੀ ਸਤਿਗੁਰ ਸਿਉਆ ਲਾਏ ਬੇੜੇ ਡੁੱਬਣ ਨਾਹੇ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹਿਓ ਕੋਈ ਪਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਖੋਹੇਨ ਨਾਉ ਲੈਣ ਯਾਰ ਕਰਨ ਸਮਾਏ ਨਾਨਕ ਤਿਨ ਬਲਿਹਾਰੈ ਜਾਏ।

ਸੰਸਦੀਰ ਪਰ ਰਹੋ ਮਾ ਕਉ ਅਵਰ ਨ ਟੰਗ ਨਾਨਕ ਗੁਰਮੁਖ ਛੁਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ ਦੀਖਿਆ ਹੋਏ ਆਪ ਪਛਾਣੈ ਹਰ ਮਿਲੈ ਬਹੁੜ ਨ ਮਰਨਾ ਹੋਏ ਕੀਚੜ ਹਾਥ ਨ ਬੂਡਈ ਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਹੁ ਵਿਣ ਗੁਰ ਨਿਤ ਜਲ ਨਾਹੇ ਜਨਮ ਮਰੈ ਪਰਮਾਈਐ ਜੇ ਲਖ ਕਰਮ ਕਮਾਹੇ ਜਮ ਜਾਗਤ ਨ ਲੱਗਈ ਜੇ ਚੱਲੈ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰਿ ਮਿਲੈ।

ਹਾਰਸ ਲੱਗੇ ਪਿਆਰ, ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ। ਮਾਇਆ ਮੋਹ ਜਗ ਪਰਮਿਆ, ਕਰ ਮੂਸੇ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਲਿਆ, ਮਨ ਮੁਖ ਅੰਧਾ ਲੋਏ। ਗਿਆਨ ਖੜਗ ਪੰਜ ਦੂਰ ਸੰਘਾਰਹਿ, ਗੁਰਮਤਿ ਜਾਗੇ ਸੋਏ, ਨਾਮ ਰਤਨ ਪ੍ਰਗਾਸਿਆ, ਮਨ ਤਾਂ ਨਿਰਮਲ ਹੋਏ। ਨਾਮ ਹੀ ਨਗਟੇ ਫਿਰਹਿ, ਬਿਰਨਾਵੇ ਬੈਰ ਹੋਏ, ਨਾਨਕ ਜੋ ਤੁਰ ਕਰਤੇ ਲਿਖਿਆ, ਸੋ ਮਿਲ ਨ ਸਕੇ ਕੋਏ। ਗੁਰਮੁਖਾਂ ਅਰਤਨ ਖਟਿਆ, ਗੁਰ ਕੈ ਸ਼ਬਦ ਵਿਚਾਰ, ਨਾਮ ਪਦਾਰਥ ਪਾਇਆ, ਟੁੱਟ ਭਰੇ ਭੰਡਾਰ। ਹਰ ਗੁਣ ਬਾਣੀ ਉਚਰੈ,

ਲੇਖੇ ਵਾਰਨਾ ਵੀ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲਵੇ ਕਟ ਵਕਾਰ ਜਿਨ੍ਹਾਂ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੈ ਸਤਿਗੁਰ ਕਹਿ ਪੈ ਪਾਏ ਜਨਮ ਮਰਨ ਨੇਚਲ ਪੈ ਗੁਰਮੁਖ ਨਾਮ ਤੇ ਆਏ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਬੰਨ ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਿਨ ਮਨਮੁਖ ਨਾਮ ਨ ਚੇਤਿਓ ਤਿਗ ਜੀਵਨ ਤਿਗ ਵਾਸ ਜਿਹਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਵਸਿਓ ਗੁਣਤਾਸ ਇਹ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰ ਵਾਸ ਮਨ ਮੁਖੀਆਂ ਦੁਹਾਗਣੀ ਆਵਣ ਜਾਣ ਮੁਯਾਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰਾ ਨਾਮ ਉਰਤਾਰਿਆ ਹਿਰਦੇ ਕੰਨ ਪ੍ਰਗਾਸ ਸਤਿਗੁਰ ਸੇਵਣ ਆਪਣਾ ਹੋ ਸਤ ਬਲਹਾਰੀ ਤਾਸ ਨਾਨਕ ਤਿੰਨ ਮੁਖ ਉਜਲੈ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸੀਜੈ ਬਿਨ ਸ਼ਬਦੇ ਮੁਕਤ ਨਾ ਹੋਈ ਭੇਖ ਕਰੈ ਬਹੁ ਕਰਮ ਵਿਗੁਤੈ ਪਾਇ ਦੂਜੇ ਪਰਜ ਵਗੋਈ ਨਾਨਕ ਬਿਨ ਸਤਿਗੁਰ ਨਾਉ ਨ ਪਾਈ ਐ ਜੇ ਸੋ ਲੋਚੇ ਕੋਈ ਹਰ ਕਾ ਨਾਉ ਆਤ ਵੜ ਉੱਚਾ ਉੱਚੀ ਉੱਚਾ ਹੋਈ ਅੱਪੜ ਕੋਈ ਨਾ ਸਕੀ ਜੇ ਸੋ ਲੋਚੇ ਕੋਈ ਮੁਖ ਸੰਜਮ ਸ਼ਨ ਹੋਵਈ ਕਰ ਪੇ ਭਵੇ ਸਭ ਕੋਈ ਗੁਰ ਕੀ ਪੌੜੀ ਜਾਇ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਇ ਵਸੈ ਗੁਰ ਸ਼ਬਦ ਵਿਚਾਰੇ ਕੋਇ ਨਾਨਕ ਸ਼ਬਦ ਮਰੇ ਮਨ ਮਾਨੀਐ ਸਾਚੈ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬੇਖਾ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਛ ਮੁਵੈ ਹਉਮੈ ਕਰਤਵਿਆਏ ਮਨ ਮੁਖਾਂ ਉਰਵਾਰ ਨਾ ਪਾਰ ਹੈ ਅੱਧ ਵਿੱਚ ਰਹੇ ਲਵਟਾਏ ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਿਉਂ ਨਾ ਜਾਏ ਗੁਰਮਤਿ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸਬਾਏ ਨਾਨਕ ਸਤਿਗੁਰ ਬੋਥੇ ਵਡਭਾਗੀ ਚੜ੍ਹੈ ਤੇ ਪੌਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਮ ਮਨ ਵਸੈ ਸਦਾ ਰਹੇ ਉਰਤਾਰ ਤੇ ਨਾ ਬੂਜੈ ਤਿਵ ਤੋਹੇ ਹਰ ਕੇ ਨਾਇ ਪਿਆਰ ਨਾਨਕ ਗੁਰਮੁ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸ਼ਬਦੈ ਜਗਤ ਬਰਲਿਆ ਕਹਿਣਾ ਕਹੂ ਨਾ ਜਾਏ ਹਰ ਰੱਖੇ ਸੇ ਉਬਰੈ ਸ਼ਬਦ ਰਹੇ ਲਿਵਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾ ਪੜ ਪੰਡਤ ਥਕੈ ਪੁਰਾਣ ਬਿਖ ਮਾਇਆ ਮੋਹ ਨ ਮਿੱਟੀ ਵਿੱਚ ਹੋਮੇ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਸ ਜਾਣ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਕੁਰਬਾਨ ਮਾਇਆ ਮੋਹ ਬਹੁ ਚਿਤ ਵਧਾਇ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾ ਥੀਐ ਮਰ ਬਿਨ ਸਜਾਏ ਖਿਨਵਾਰ ਵਡਭਾਗ ਹੋਵੇ ਸਤਿਗੁਰ ਮਿਲੈ ਹੋਮੈ ਤਜੇ ਵਿਕਾਰ ਹਰ ਨਾਮਾ ਜਸੋ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੇ ਨਾਮ ਲੱਗੇ ਪਿਆਰ

न की जय। जय का पार वसाए अंतकाल तिथे तू है, जिथे हाथ ना पाए मन मोसे ती संकर है। मुँह काल दाह लगाए, मुँह काले ते लोभियां जास जन्म गवाए। सात संगत अर मेल प्रभ, हर नाम वसे मन आए। जन मन की मल उतरै, जन नानक हर गुण गाए। तोर हर प्रभ करते लिखिया, सो मेटना न जाए। जियो पिंड सब तिसदा, प्रतपाल करे हर राय। चुगल निंदक भुखे रुल मुए, न हाथ न कथाऊ पाए। बाहर पाखंड सब कर्म करे, मन हृदय कपट कमाए। खेत शरीर जो बीजी है, सो अंत खलो आया। नानक की प्रभ बेनती, हर पावे बख्श मलाए। मन आवन जान ना सूजाई, ना सूजे दरबार। माया मोह पलेटिया, अंतर ज्ञान गुबार। तब नर सुता जागया, सिर डंड लगा बो पार। गुरमुखा करा उपर हर चेतिया, से पायन मोह द्वार। नानक आप उदरै, सब कटंब तरे परवार। शब्द मरै सो मुआ जा पै, गुर प्रसादी आरास्त्रा पै। हर दर गै गुर समझा पै, बिन शब्द मुआ सब कोए। मन मुख मुआ अपना जन्म खोए। हर नाम न चेते अंत दुख रोए, नानक करता करे सोए। गुरमु बुढ़े कदे नाय, जिन्ना अंतर सुरत ज्ञान। सदा सदा हर गुण रवाए, अंतर सहज ध्यान। ओ सदा नंद बेग रहे, दुख सुख ए समान। तिन्ना नदरी इको आया, सब आत्म राम पछाण। मन मुख बालक बिरत समान है, जिन्ना अंतर हर सुरत नाही। वेचहु मैं कर्म कमाऊं दे, सब धर्म राय के जाई। गुरमुख अच्छे निर्मलाय, गुर के शब्द सुभाए। ऊना मैल पतंगन लगी, जे चलन सतगुर पाए। मन मुख झूठ ना उतरै, जिस धोवन पाए। नानक गुरम मेलियन गुर के अंग समाए। बुरा करे सो के हासी जाए, अपने रो आपे ही दजाए। मन मोह कमला रगड़े लूजाए, गुरमोहे ते सब के सूजाए। नानक गुरमुख मन स्यों लूजाए, जिन्ना सतगुर पुरख न सेवियो। शब्द न कीतो विचार, ओ मानस जून न आखियन। पशु ढोर गवार, ओना अंतर ज्ञान ना ध्यान है। आसो प्री न प्यार, मन मुमोह वकार में मर जमे वारो वार। जीव ध्यानो मिले सो जीवन दे, हज जीवन तार। नानक गुरम सोने ते सचे दरबार। हर मंदिर हर साजिया, हर वसे जिस नाल। गुरमति हर पाया, माया मोह पर जाल। हर मंदर वस्त अनेक है, नवन नाम समाल। तन भगवंती नानका, जिन्ना गुरमुख लद्दा हर पाल। वड़पागी गढ़ मंदर खोजिया, हर दे पाया नाल। मन मोदै दे सफे रहे, अति ना लो वकार। मन मुख दै दिस फिर रहे, अति ना लो वकार। माया मोह न चुके, मर जमे वारो वार। सतगुर सेव सुख पाया, तिन्हा तज वकार। जन मन का दोगया, जन नानक शब्द विचार। हर हर नाम ते आए मन, हर दरगे पावे मान। किल विख पाप सब कटी है, हम चुके गुमान।
ਗੁਰਮੁਖ ਕਮਲ ਵਿਗਸਿਆ ਸਭਾ ਤਮ ਬ੍ਰਹਮ ਪਛਾਣ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਾ ਪਰ ਨਾਮ ਤਨਾਸਰੀ ਤਰਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੈ ਜੀ ਸੋ ਭਾਈ ਲੈ ਹੁਕਮ ਭਰਾਓ ਜੈ ਬਸਾਵੇ ਬੈਸੇ ਭਾਈ ਜੈ ਭੇਜੇ ਤਾਂ ਜਾਉ ਇਹ ਵਰਤਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੈ ਸੰਗ ਰਹਾਉ ਪਹਿਨਣ ਗੁਣ ਚੰਗਿਆਈਆਂ ਭਾਈ ਆਪਣੀ ਪਦ ਕੇ ਸਾਧ ਆਪੇ ਖਾਏ ਤਿਸਕਾ ਕਿਆ ਸਲਾਈਏ ਭਾਈ ਦਰਸ਼ਨ ਕਹੋ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੇ ਤਾਂ ਪਾਏ ਇਕ ਹੁਕਮ ਮਨ ਜਾਣੀ ਭਾਈ ਦੂਜੇ ਭਾਏ ਫਰਾਏ ਸੰਗਤ ਢੋਈ ਨਾ ਮਿਲੇ ਭਾਈ ਬੈਸਣ ਮਿਲੇ ਨਾ ਥਾਉ ਨਾਨਕ ਹੁਕਮ ਤਿੰਨਾ ਮਨਾਸੀ ਭਾਈ ਜਿੰਨਾ ਤੁਰੇ ਕਮਾਇਆ ਨਾਉ ਤਿੰਨ ਵਿਟੋਂ ਵਾਰਿਆ ਭਾਈ ਤਿੰਨ ਕੋ ਸਭ ਲਹਾਰੇ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅੰਦਨ ਸੇਵਨ ਗੁਰ ਆਪਣਾ ਅੰਦਨ ਅੰਦਰ ਹੈ ਨਾਨਕ ਸੇਮੋ ਸੋਹਣੇ ਸੱਚੇ ਦਰ ਦਿਸਨ ਮੋਗ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸੱਚੇ ਮਾਏ ਸਮਾਏ ਸੱਚੇ ਰਾਸੀ ਸੱਚ ਤਨ ਉੱਤਮ ਪਦਵੀ ਪਾਏ ਸੱਚ ਸੁਣੇ ਸੱਚ ਮਨ ਲੈਣ ਸੱਚੀ ਕਾਰ ਕਮਾਏ ਸੱਚੀ ਦਰਗੇ ਬੈਸਣਾ ਸੱਚੇ ਮਾਏ ਸਮਾਏ ਨਾਨਕ ਵਿਣ ਸਤਿਗੁਰ ਸੱਚ ਨ ਪਾਈਐ ਮਨ ਮੋਹ ਭੁੱਲੇ ਜਾਏ ਬਬੀਆ ਪ੍ਰਿਉ ਪ੍ਰਿਉ ਕਰੈ ਜਲ ਨਰ ਪ੍ਰੇਮ ਪਿਆਰ ਗੁਰ ਮਿਲੈ ਸੀ ਤੇ ਜਲ ਪਾਇਆ ਸਭ ਦੁੱਖ ਨਿਵਾਰਣ ਹਾਰ ਤੇ ਚੁਕੇ ਸਹਿਜ ਉਪਜੈ ਚੁਕੇ ਕੂ ਪਕਾਰ ਨਾਨਕ ਗੁਰਮੁ ਸ਼ਾਂਤ ਹੋਏ ਨਾਮ ਰਕੋਰ ਤਾਰ ਬਬੀਆ ਤੂੰ ਸੱਚ ਚਾਹੋ ਸੱਚੇ ਸੁਲਿਵਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਲਾਏ ਸ਼ਬਦ ਚੀਨ ਤੇ ਕੁਤਰੈ ਮਨ ਲਹਿਰ ਜਾਏ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਹਿ ਸਬਾਏ ਜਾਲੀ ਤੇ ਸਭ ਉਪਜੈ ਬਿੰਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੇ ਆਏ ਬਬੀਆ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਾਵਗ ਤੇਰੇ ਨਾਲ ਹੈ ਸਤਿਗੁਰ ਦੀ ਆ ਦਿਖਾਏ ਆ ਪਛਾਣੇ ਪ੍ਰੀਤਮ ਮਿਲਾਏ ਬੂਠਾ ਸ਼ੈਬਰ ਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤੇ ਨਾ ਭੁੱਖ ਸਭ ਜਾਏ ਕੂਪ ਕਾਰਨ ਹੋਵੇ ਜੋਤੀ ਜੋਤ ਮਿਲਾਏ ਨਾਨਕ ਸੁਖ ਸਮਣ ਸੁਹਾਗਣੀ ਸੱਚੇ ਨਾਮ ਸਮਾਏ ਤੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ ਇੰਦ ਵਰਸੇ ਦਿਆ ਕਰ ਗੁੜੀ ਸ਼ੈਬਰ ਲਾਏ ਬਬੀਏ ਤਨ ਮਨ ਸੁਖ ਹੋਏ ਜਾਂ ਤਤ ਬੂਨ ਮੋ ਪਾਏ ਅੰਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਅੰਤੇ ਲੋਹ ਪਦ ਕਰੈ ਗੁਰ ਕੇ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬਦ ਸਮਾਏ ਪੈ ਕਾ ਸਹਿ ਸ਼ਿੰਗਾਰ ਕਰਿਓ ਸੱਚ ਰਹੋ ਲਿਵਲਾਏ ਨਾਨਕ ਨਾਮੋ ਮਨ ਵਸੇ ਦਰਗੇ ਲੈ ਛਿੜਾਏ ਬਬੀਆ ਸਗਲੀ ਧਰਤੀ ਜੇ ਫਿਰੈ ਓੜ ਚੜੇ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੁਕੈ ਭੂਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੇ ਅਰਦਾਸ ਨਾਨਕ ਘੜ ਘੜੇ ਕੋ ਵਰਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੂਠਾ ਮਨ ਤਨ ਸਭ ਪਰ ਫੜਾਏ ਸਭ ਜਗ ਰਿਆਵਲ ਹੋਏ
ਸ਼ਬਦ ਹੈ ਸਦਾ ਬਸੰਤ ਹੈ ਜੇ ਤਨ ਮਨ ਰਿਹਾ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋ ਹੋਏ ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਬੂਠੇ ਮਨ ਤਨ ਪਰਫੜੇ ਸਭ ਜਗ ਰਿਹਾ ਹੋਏ ਵਡੜੇ ਚਾਲ ਚ ਲੰਬੜੈ ਨਾ ਬੜਾ ਲਈਏ ਕਿਸ ਨਾਉ ਲਈਏ ਪਰਮੇਸ਼ਰ ਪੰਨਣ ਕਰਨ ਸਮਰੱਥ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਪੱਲੀ ਬਾਣ ਸਾਹਿਬ ਸਦਾ ਦੂਰ ਹੈ ਕਿਆ ਉੱਚੀ ਕਰੇ ਪੁਕਾਰ ਜਿਨ ਜਗਤ ਪਾਏ ਰੰਗਿਆ ਤੇ ਵਿਟੋਂ ਕੁਰਬਾਨ ਆਪ ਛੁੜੇ ਤਾਂ ਸੋ ਮਿਲੇ ਸੱਚਾਏ ਵਿਚਾਰ ਹੋ ਮੈਂ ਫਿੱਕਾ ਬੋਲਣਾ ਬੋਲਣ ਸਕਾਂਕਾਰ ਵਾਣ ਤ੍ਰਿਣ ਤ੍ਰੇਪਣ ਤੁਝੇ ਧਿਆਨ ਦਾ ਅੰਦਨ ਸਦਾ ਵਿਹਾਨ ਬਿਨ ਸਤਿਗੁਰ ਕਿੰਨਾ ਪਾਇਆ ਕਰ ਕਰ ਥਗੇ ਵਿਚਾਰ ਨਦਰ ਕਰੇ ਜੇ ਆਪਣੀ ਤਾਂ ਆਪੇ ਲੇ ਸਵਾਰ ਨਾਨਕ ਗੁਰਮੁਖ ਜਿਨੀ ਤਿਆਇਆ ਆਏ ਸੇ ਪਰਮਾਨ ਜੋਗ ਨ ਪਗਵੀ ਕੱਪਣੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਬੇਦ ਪੜੇ ਜੁਗ ਚਾਰੇ ਨਾਨਕ ਸਾਚਾ ਭੇਟੇ ਹਰ ਮਨ ਵਸੈ ਪਾਵੇ ਮੋਹ ਦੁਆਰ ਨਾਨਕ ਉਮਰਤੇ ਖਸਮ ਕਾ ਮਤ ਪਵੀ ਫਿਰੇ ਚਲ ਚਿੱਤ ਮਨ ਮੁਖ ਸੋ ਕਰ ਦੋਸਤੀ ਸੁਖ ਕਹਿ ਪੁੱਛੈ ਮਿਤ ਗੁਰਮੁਖ ਸੋ ਕਰ ਦੋਤੀ ਸਤਿਗੁਰ ਸੋ ਲਾਇ ਚੇਤਾ ਜੰਮਣ ਮਨ ਕਾ ਮੂਲ ਘਟੀਐ ਤਾਂ ਸੁਗੋਵੀ ਮਿਤ ਭੁਲਿਆ ਆਪ ਸਮਝਾ ਸੀ ਜਾ ਕੋ ਨਦ ਕਰੇ ਨਾਨਕ ਨਦੀ ਬਾਰੀ ਕਰਨ ਭਲਾਵ ਕਰੇ ਸਲੋਕ ਮਹਲਾ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆ ਸੁਹਾਗਣੀ ਜਿਨ੍ਹਾਂ ਗੁਰ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸਾ ਜਾਤਾ ਸੋਏ ਜਿਤ ਮਿਲਿਆ ਤੇ ਖੁੱਤਰ ਹੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿ ਪੁਰਖ ਹੈ ਜਿਨੋ ਸਮਸਵ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਨ ਨਿੰਦਾ ਤੁਲੋ ਨਿੰਦਾ ਉਸ ਤੁਲ ਹੋਏ ਵਾਹ ਵਾਹ ਸਤਿਗੁਰ ਜਾਣ ਹੈ ਜਿਸ ਅੰਦ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਅਹੰਕਾਰ ਹੈ ਜਿਸ ਅੰਦਰ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸਾਜ ਦੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿੱਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹੇ ਲਾ ਗੁਰਮੁਖ ਨਾਮ ਗੋਵਿੰਦ ਅਨ ਦਿਨ ਨਾਮ ਸਲਾਣਾ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਦ ਨਾਨਕ ਨਾਮ ਸਲਾਇਆ ਬੋੜਨ ਮਨ ਤਨ ਭਾਂਗਾ ਮੂੰਹ ਪਿਰਿਆ ਸੁਨੇ ਕਿਉਂ ਸੱਜਣ ਮਿਲੇ ਪਿਆਰਿਆ ਹੋਂਟ ਨੇਂਦੀ ਤਿੰਨ ਸੱਜਣ ਸੱਸ ਵਾਰਿਆ ਸਤਿਗੁਰ ਮੈਡਾ ਮਿਤ ਹੈ ਜੇ ਮਿਲੇ ਤਾਂ ਇਹ ਮਨ ਵਾਰਿਆ ਦਿੰਦਾ ਮੂੰਹ ਪਿਰ ਦਾਸ ਆ ਸੱਜਣ ਸਿਜਣ ਹਾਰਿਆ ਨਾਨਕੋ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋਂ ਖੜੀ ਨਿਹਾਲੀ ਪੰਦ ਮਨ ਮੂੰਹ ਸੱਜਣ ਆਵੈ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋ ਜਿਉ ਕਰੀ ਤੇ ਵਿਟੋਂ ਚੌ ਖਾਨੀ ਹੈ ਜੋ ਮੈਂ ਪ੍ਰੀ ਦਿਖਾਵੇ ਨਾਨਕ ਕਰੋ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰੋਂ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਗਾ ਫਰਮਾਇਆ ਮਨ ਸਖੀ ਦੋ ਤਰ ਤਰਿਆ ਨਾ ਜਾਏ ਨਦ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸੇ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹੋ ਤਿਨ ਕੇ ਲਾਗੋ ਪਾਏ ਜਾ ਨਾਨਕ ਤਾ ਕਾ ਦਾਸ ਹੈ ਜੇ ਅੰਦਰ ਲਿਵ ਲਾਏ ਜਿਨ੍ਹਾਂ ਪ੍ਰੀ ਪਿਆਰ ਬਿਨ ਦਰਸ਼ਨ ਗੁਣ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਹੈ ਜਿਨਾ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਰੇ ਜਾਂ ਸੋ ਦੇਖਣ ਆਪਣਾ ਨਾਨਕ ਜੀਵਨ ਵੀ ਹਰੈ ਜਿਨ੍ਹਾਂ ਗੁਰਮੁਹੰਦਰ ਨੇ ਹੂੰ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਦਿਉ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ
ਜਿਤ ਪ੍ਰੀਤਮ ਸੱਚਾ ਪਾਈਐ ਆਨੰਦ ਨ ਰਹੇ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੁਰੇ ਤੇ ਪਾਈਐ ਕਬੂ ਨ ਹੋਵੇ ਭੰਗ ਨਾਨਕ ਕਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨਿਉ ਕਿਉਂ ਜੀਵਨ ਪ੍ਰੀ ਵੀ ਹੋਣੇ ਆ ਗੁਰਮ ਮੇਲੇ ਆਪ ਨਾਨਕ ਸ੍ਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਲਾਏ ਮੈਂ ਜਾਜਕ ਦੀਜੇ ਨਾਮ ਹਰ ਗੁਰਮ ਹੱਸੈ ਗੁਰਮ ਰੋਵੈ ਜੇ ਗੁਰਮ ਕਰੇ ਸਾਈ ਭਗਤ ਹੋਵੈ ਗੁਰਮ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਦਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਦ ਉਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੇ ਜੇ ਆ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਜਣਹਾਰ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹਿਤ ਪਿਆਰ ਸਤਿਗੁਰ ਕੀ ਸੇਵੇ ਲੱਗਿਆ ਭਉ ਜਲ ਤਰੇ ਸੰਸਾਰ ਮਨ ਚ ਦਿਆ ਫਲ ਪਾਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੂਰ ਨਿਵਾਰਨ ਹਾਰ ਮਨ ਮੁਸ ਸੇਵਾ ਜੋ ਕਰੈ ਦੂਜੇ ਪਾਏ ਚਿਤ ਲਾਏ ਪੋਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਐ ਕੋਈ ਅੰਤ ਨ ਸਕੀ ਛਡਾਏ ਬਿਣ ਨਾਵੇਂ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਸੋ ਭਾਏ ਹੁਕਮੋ ਸੇਵੇ ਹੁਕਮ ਅਰਾਧੈ ਹੁਕਮੇ ਸਮੇ ਸਮਾਏ ਹੁਕਮ ਵਰਤ ਨੇਮ ਸੋ ਸੰਯਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੂਜੈ ਸਤਿਗੁਰ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿੰਨਾ ਹੁਕਮੇ ਲੈ ਮਲਾਏ ਮਨ ਮੋਖ ਹੁਕਮ ਨਾ ਬੂਜੇ ਬਾਪੜੀ ਨਿਤਾ ਮੈਂ ਕਰਮ ਕਮਾਏ ਵਰਤਨੇ ਸੁਸੰਯਮ ਪੂਜਾ ਪਾਖਣ ਭਰਮ ਨਾ ਜਾਏ ਅੰਤਰੋਂ ਕਸੋਦ ਮਾਇਆ ਮੋਬੇ ਦੇਹ ਜਿਉਂ ਹਸਤੀ ਸ਼ਾਰ ਉਡਾਏ ਜਿਨੋ ਪਾਏ ਤਿਸੇ ਨਾ ਚੇਤੈ ਬਿਨ ਚੇਤੇ ਕਿਉਂ ਸੋ ਪਾਏ ਨਾਨਕ ਪਰਪੰਚ ਕੀਆ ਤੁਰ ਕਰਤਾ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮੰਨਿਆ ਅੰਦਨ ਸੇਵਾ ਕਰ ਸਮਾਏ ਅੰਤਰ ਸਤਿਗੁਰੂ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ਼ ਦੇਖੇ ਸਭ ਆਏ ਮੰਨਿਆ ਸਤਿਗੁਰੂ ਪਰਮ ਵਿਚਾਰੀ ਜਿਤ ਮਿਲਿਆ ਤਿਹਨਾ ਪੂ ਸਭ ਜਾਏ ਹੋ ਸਦਾ ਸਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪ੍ਰੀਆਂ ਸੁਨੇ ਹੋ ਸੱਜਣ ਮੈਂ ਨਾਲ ਅੰਤਰ ਬਾਰੋ ਫਿਰਾਂ ਹਿਰਦੇ ਰਖਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਸੋ ਚਿਤ ਲਾਏ ਤਿਨ ਕੀ ਦੁੱਖ ਭੁਖੋ ਮੈਂ ਵੱਡਾ ਰੋ ਗਿਆ ਨਿਰਦੋ ਪੈ ਲਿਵਲਾਏ ਗੁਣ ਗਾਵੇ ਗੁਣ ਉਚਰਾਏ ਗੁਣ ਮੈਂ ਸਵੇ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨ ਮੋਹ ਮਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਕਮਾਵੈ ਕੂੜ ਸੰਗਰੈ ਕੂੜ ਕਰੇ ਆਹਾਰ ਬਿਖਮਾਇਆ ਤਾਂ ਸੰਜਮਰੈ ਅੰਤੋਏ ਸਭ ਸ਼ਾਰ ਕਰਮ ਤਨ ਸੁ ਸੰਜਮ ਕਰੇ ਅੰਤਰ ਲੋਭਕਾਰ ਨਾਨਕ ਮਨ ਮੋਜੇ ਕਮਾਵੈ ਸੋ ਥਾਏ ਨਾ ਪਵੈ ਦਰਗੇ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਪਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਨਾਦੇ ਬਾਰ ਆਏ ਨੀ ਹੁਕਮ ਨਾ ਬੂਝਿਆ ਜਾਏ ਨਾਨਕ ਮੈਂ ਬੂਝੇ ਤਿੰਨ ਰਾਸ ਹੋਏ ਸਗ ਸੋਜੀ ਪਾਏ
ਸਵਾਗਤੇ ਤੇ ਹੋਇਆ ਜੋ ਤਿਸੇ ਦੀ ਰਜਾਏ ਸਤਿਗੁਰ ਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰੂ ਵਸੇ ਮਨ ਆਏ ਹਿਰਦੇ ਕੰਪਲ ਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਆਨ ਜਿਨ ਤੁਰਮਤ ਪਾਲ ਗਾਏ ਅੰਦਰ ਤਿੰਨ ਅੱਗ ਹੈ ਮਨ ਮੋਹ ਭੁੱਖ ਨ ਜਾਏ ਮੋਗ ਡਾਂਸਾ ਕੂੜੈ ਕੂੜ ਰਿਆ ਲਪਟਾਏ ਅੰਦਨ ਚਿੰਤਾ ਚਿੰਤ ਵਹਿ ਚਿੰਤਾ ਬੱਧਾ ਜਾਏ ਜੰਮਣ ਮਰਨਾ ਚੁੱਕੀ ਓਮੈ ਕਰਮ ਕਮਾਏ ਗੁਰ ਸੁਣਾਈ ਉਭਰੈ ਨਾਨਕ ਲੈ ਛਡਾ

ਸਾਜਨ ਵਿੱਚੋਂ ਪਰਮ ਚਕਾਇਆ। ਰਾਮ ਨਾਮ ਹਰਿ ਕੀਰਤ ਗਾਏ ਕਰ ਚਰਨ ਮਗ ਦਿਖਾਇਆ। ਹਉਮੈ ਮਾਰੇ ਗਿਰਿ ਲਾਗੇ ਅੰਤਰ ਨਾਮ ਵਸਾਇਆ। ਗੁਰਮਤਿ ਜਮ ਜੋਇ ਨ ਸਕੈ ਸਚੇ ਨਾਹੀਂ ਸਮਾਇਆ। ਸਭ ਆਪੇ ਅਵਰਤੇ ਕਰਤਾ ਜੋ ਭਾਵੇ ਸੋ ਨਾਹੀਂ ਲਾਇਆ।

ਮਹਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸਿਜ ਮੁਖ ਨਾ ਮੋੜਨ ਜਿਨਿ ਜਾਤਾ ਸਾਈ ਛੜ ਜੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਡਾਈ ਤਣੀ ਵਿਹੁਣਾ ਪਾੜ ਪਟੰਬਰ ਪਾਹੀ ਸੇਤੀ ਜਾ ਲੈ ਤੂੜੀ ਵਿੱਚ ਲੜੀ ਸੋਹਾ ਨਾਨਕ ਤੈਸੈ ਨਾ ਲੈ ਗੁਰ ਕੈ ਸ਼ਬਦ ਰਾਧੀ ਐ ਨਾਮ ਰੰਗ ਬੈਰਾਗ ਜੀਤੇ ਪੰਜ ਬਰਾਈਆ ਨਾਨ ਸਭ ਮਾਰੂਏ ਰਾਗ ਜਾਮੂ ਇਕ ਤਾਂ ਲੱਖ ਤਹੁ ਜਿੱਤੀ ਪਿੰਨੜੇ ਦਰ ਕਿੱਤੜੇ ਬਾਮਣ ਬਿਰਥਾ ਗਿਓ ਜਨਮ ਜਿਨਕੀ ਤੋ ਸੋ ਵਿਸਰੈ ਸੋਰ ਸੋਰਾ ਪੀਜੀਐ ਕਉ ਨ ਭੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗੈ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿੰਨ ਕੋਏ ਨਾ ਮਾਰੀ ਅੰਦਰ ਨਾਮ ਦਾ ਸਦਾ ਗੁਣ ਸਾਰੀ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰੀ ਲੱਗਾ ਰੰਗ ਪਾਰ ਕੋ ਨਾ ਉਤਾਰੀ ਗੁਰਮਾਰ ਗੁਣ ਗਾਏ ਸਹਿ ਸੁਸਾਰੀ ਨਾਨਕ ਨਾਮ ਦਾਨ ਦੇਉ ਰਾਰੀ ਕਰੇ ਸੁਚੰਗਾ ਮਾਨ ਦੂਈ ਗੰਤ ਲਾਏ ਆਪਣੀ ਨਦਰ ਨਿਆਲੇ ਆਪੇ ਲਿਓ ਲਾਏ ਜਾਂਦੇ ਹੋ ਮਤੀ ਅਵਦੇ ਵਿੱਚੋਂ ਭਰਮ ਜਾਏ ਜੋ ਤੂੰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਿਤੇ ਦੇਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਪੈ ਪ੍ਰਭ ਕੀ ਬਨ ਰਜਾਏ ਗੁਰਪੂਰਾ ਜਿਨ ਸਿਮਰਿਆ

ਨਾਨਕ ਜਿਉ ਮਥਨ ਮਧਾਣਿਆ ਤਿਉ ਮਥੈ ਧਰਮ ਰਾਏ ਨਾਮ ਧਿਆਨ ਸਾਜਨਾ ਜਨਮ ਪਧਾਰ ਜੀਤਾ। ਨਾਨਕ ਧਰਮ ਐਸੇ ਜਵੈ ਕੀਤੋ ਪਵਨ ਮਨੀਤਾ ਕੁਬੜੀ ਕੁਤਾਏ ਮਿੱਠੀ ਗਣਕ ਮੰਤਰੀਆ। ਨਾਨਕ ਸੇ ਉਬਰੈ ਜਿਨਾ ਭਾਵ ਮਤਾਏ ਸੁਤੜੇ ਸੁਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਸ਼ੋਆ ਤਣੀ ਸੋ ਅਠੇ ਪੈਰ ਲਵਨ ਸੁਤੜੇ ਸੰਕ ਮਾਇਆ ਝੂਠੀ ਕਾਰਣੇ। ਨਾਨਕ ਸੇ ਜਾਗਨ ਜੇ ਰਸਦਾ ਨਾਮ ਉਚਾਰਣੇ ਮਿਰਗ ਤੇ ਨਾ ਪੇ ਪੂਰਨੇ ਬੂਠੇ ਨਰਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਫਬ ਪਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੈ ਸਿਜਣਵਾਰ। ਦੂਜੀ ਛੋੜ ਕਵਾਟੜੀ ਇਕ ਸਿਉਂ ਚਿਤ ਲਾਏ ਦੂਜੇ ਪਾਵੀ ਨਾਨਕਾ ਵੈਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਮਨ ਜਾ ਰਿਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਉ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇ ਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰ ਤਾਂ ਤੇਰੇ ਸਭ ਕਜੈ ਦੇ ਸੋ ਪਾਵੈ ਸਦਾ ਸਿਫਲਾ ਤੇਰੀ ਦਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜੇ ਦੀ ਹੈ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਾਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰ

ਆਏ ਵਾਰ ਸ੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈ ਹੈ ਜਿਸ ਜਿਠੈ ਸਭ ਦੁਹ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦੇ ਆਵੇ ਤਾਏ ਸਭ ਥਾਵੀ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਦਾਰ ਦਾ ਧਿਆਨ ਦਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅੰਡਿਡ ਕੀਤਾ

ਧਰਮੇ ਸਿਹ ਦਿੱਤਾ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰਦੇ ਸੀ ਦੋ ਸਿੱਕਿਤ ਕੇਸਾਂ ਸਵਾਸਾਂ ਸੰਘਨ ਬਾਈ ਧਰਮ ਨਹੀਂ ਹਾਰਿਆ ਤਿਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਦਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਜੈ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਓ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਰਬੱਤ ਸੰਗਤਾਂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਹਫ਼ਤਾਵਾਰੀ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਹਰ ਸਾਲ ਦੀ ਤਰ੍ਹਾਂ ਦਰੋਂ ਘਰੋਂ ਵਰਸਾਏ ਪਿੰਡ ਪੁਆਦੜਾ ਦੀਆਂ ਸੰਗਤਾਂ ਨੂੰ ਦਾਤਾ ਜੀ ਉਹ ਆਪ ਨੇ ਸ੍ਰੀ ਅਖੰਡ ਪਾਠ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ ਕੀਤੀ ਨਗਰ ਪੁਆਦੜਾ ਦੀਆਂ ਸਮੂਹ ਸੰਗਤਾਂ ਵੱਲੋਂ ਨਗਰ ਦੀ ਚੜ੍ਹਦੀ ਕਲਾ ਲਈ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਰਬੱਤ ਪਰਿਵਾਰਾਂ ਦੇ ਕਾਰੋਬਾਰਾਂ ਦੀਆਂ ਬਰਕਤਾਂ ਅਤੇ ਇਸ ਨਗਰ ਦੇ ਸਮੂਹ ਧੀਆਂ ਭੈਣਾਂ ਦੇ ਪਰਿਵਾਰਾਂ ਦੀ ਸੁੱਖਾਂ ਦੀ ਜਾਚਨਾ ਕਰਦਿਆਂ ਹੋਇਆਂ ਅਤੇ ਬਾਬਾ ਗੋਦੜੀ ਕਰੀਰ ਸਿੰਘ ਦੀ ਸਲਾਨਾ ਜੋੜ ਮੇਲੇ ਨੂੰ ਸਮਰਪਣ ਹੁੰਦਿਆਂ ਹੋਇਆਂ ਸਮੂਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਦਾਤਾ ਜੀ ਆਓ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਆਵੀ ਦਾ ਕੋਟਾਨ ਕੋਟ ਸ਼ੁਕਰ ਹੈ ਐਸ ਵਸ ਸੰਪੂਰਨ ਹੋਏ ਤਥਾ ਭੋਗ ਪਏ ਨੇ ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ ਨਗਰ ਨਿਵਾਸੀ ਪਰਿਵਾਰਾਂ ਕੋਲੋਂ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਪੜੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਘਰੋਂ ਵਰਸਾਏ ਨਗਰ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਇਸ ਨਗਰ ਦੇ ਸਰਬੱਤ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ ਸਰਬੱਤ ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਪ੍ਰੇਮ ਪਿਆਰ ਅਥਵਾਕ ਦੀਆਂ ਦਾਤਾਂ ਬਖਸ਼ਣਾ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਅਤੇ ਬਾਬਾ ਗੋਦੜੀ ਕਰੀਰ ਸਿੰਘ ਦੀ ਯਾਦ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ ਸਮੂਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ ਦਾਤਾ ਜੀ ਸੇਵਾ ਥਾਏ ਪਾਉਣੀ ਸਿਰ ਤੇ ਮਿਹਰ ਭਰਿਆ ਤਰਕਣਾ ਦਰੋ ਘਰੋਂ ਵਰਸਾਏ ਦਸਾਂਤ ਤੇ ਮਾਨ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਆਪ ਨੂੰ ਸਮੁੱਚੇ ਦਾਤਾ ਜੀ ਆਪ ਦੇ ਬਸਤਰ ਰੁਮਾਲਾ ਆਦਿਕ
ਚੰਦੋਵਾ ਆਦਿਕ ਦੀ ਸੇਵਾ ਹੋਈ। ਮਿਹਰ ਕਰਨੀ ਦਾਤਾ ਜੀ ਹੋ, ਮਾਨ ਪਰਿਵਾਰ ਤੇ ਦੁਸਾਨ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ, ਸੇਵਾ ਦਰ ਪ੍ਰਵਾਨ ਕਰਨੀ, ਪਰਿਵਾਰਾਂ ਦੇ ਪਰਦੇ ਢੱਕਣੇ, ਆਉਣ ਵਾਲੇ ਸਮੇਂ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਰਿਹਾਲ ਕਰਨਾ, ਬੀਬੀ ਕੁਲਵਿੰਦਰ ਕੌਰ ਨੂੰ ਤੰਦਰੁਸਤੀ ਬਖਸ਼ਣੀ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ, ਤਿਲ ਫੁੱਲ ਪੇਟਾ ਕੀਤੀ, ਦੇਗਾਂ ਵਾਸਤੇ ਮਾਇਆ ਰਸਤਾ ਆਦਿਕ ਲੈ ਕੇ ਹਾਜ਼ਰ ਹੋਏ ਨੇ, ਸਭ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਥੱਕਣਾ, ਸਰਬੱਤ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਹਿਣੀਆਂ, ਪੰਥ ਦੇ ਸਿਰ ਤੇ ਮਿਹਰ ਭਰਿਆ ਥੱਕਣਾ, ਧੰਨ ਧੰਨ ਸਾਹਿਬ ਸ੍ਰੀ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਉਪਦੇਸ਼ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ, ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਵਿੱਤਰ ਹਜ਼ੂਰੀ ਵਿੱਚ ਪੁਆਧੜਾਂ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੇਗਾ ਹਜ਼ਰਤ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵੀ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਐਸ ਵ ਦੀਵਾਨ ਸੱਜ ਰਹੇ ਨੇ, ਮਿਹਰ ਪ੍ਰਿਆਤ ਰੱਖਣਾ, ਮਿਹਰ ਕਰੋ ਦਾਤਾ ਜੀ ਆਓ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ।

ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ, ਜੋ ਤੇਰੇ ਰੰਗ ਰਾਤੇ ਸਵਾਮੀ, ਤਿਨਕਾ ਜਨਮ ਮਰਨ ਦੁਖ ਨਾਸਾ, ਤੇਰੀ ਬਖਸ਼ ਨਾ ਮੇਟੇ ਕੋਈ, ਸਤਿਗੁਰ ਕਾ ਦਿਲਾਸਾ, ਨਾਮ ਧਿਆਇਨ ਸੁਖ ਵੱਲ ਪਾਇਨ, ਆੜ ਪੈਰ ਅਰਾਧੇ ਤੇਰੀ ਸਣ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਾਧੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸੋ ਕਹੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਇ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਵਾਹਿਗੁਰੂ ਜੀ। ਜੈਤ ਸ੍ਰੀ ਮਹਲਾ ਚੌਥਾ, ਘਰ ਪਹਿਲਾ, ਚੌਪਦੇ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੈ ਗਿਲ ਬਿਖ ਦੁੱਖ ਉਤਰੈ, ਗੁਰ ਨਾਮ ਦੀ ਹੋਰ ਨਲਾਥਾ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕਹਿ ਕਿਲ ਬਿਖ ਦੁੱਖ ਉਤਰੈ, ਗੁਰ ਨਾਮ ਦੀ ਹੋਰ ਨਲਾਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੇ ਹਰ ਨਾਮ ਦੜਾਇਆ, ਬਿਨ ਨਾਮੇ ਜੀਵਨ ਬਿਰਥਾ, ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ, ਜਿਨ ਸਾਧੂ ਚਰਨ ਸਾਧ ਪਗ ਸੇਵੈ, ਤਿਨ ਸਫਲਿਓ ਜਨਮ ਸਨਾਥਾ, ਮੋਕੋ ਕੀਜੇ ਦਾਸ ਦਾ ਦਾਸਨ ਕੋ, ਹਰ ਦਿਆ ਧਾਰ ਜਗਨਨਾਥਾ, ਹਮੇ ਅੰਦਲੇ ਗਿਆਨ ਹੀਣ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮੇ ਅੰਦਲੇ ਕੋ ਗੁਰ ਅੰਚਲ ਦੀ ਜੈ, ਜਨ ਨਾਨਕ ਚਲੈ ਮਲੰਥਾ, ਹਮ ਅੰਦਲੇ ਗਿਆਨ ਹੀਣ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੇ, ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂਤ ਕੋਟਾਂਤ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਸੋਂ ਰੋਜ਼ ਤੋਂ ਨਗਰ ਪੁਆਧੜੀ ਦੀ ਸੰਗਤ ਵੱਲੋਂ ਮਹਾਂਪੁਰਸ਼ ਬਾਬਾ ਗੋਦਰੀ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਗਏ ਸਨ। ਗੁਰ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ ਤਥਾ ਅਰਦਾਸ ਬੇਨਤੀ ਹੋਈ ਹੈ। ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਔਰ ਅਰਦਾਸ ਕਰੀਏ ਕਿ ਜੋ ਪਰਸੋਂ ਰੋਜ਼ ਤੋਂ ਪੜ੍ਹੀ ਸੁਣੀ ਜਪੀ ਗਈ ਬਾਣੀ ਹੈ, ਹੁਕਮਨਾਮੇ ਦੇ ਜੋ ਭਾਵ ਅਰਥ ਹਨ, ਸਾਡੇ ਸਭ ਦੇ ਹਿਰਦਿਆਂ ਵਿੱਚ ਵਸਣ ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਗੁਰਬਾਣੀ ਦੇ ਅਨੁਸਾਰ ਚਲਾਉਣ ਦਾ ਯਤਨ ਕਰ ਸਕੀਏ। ਨਗਰ ਪੌਦੜ ਦੀ ਸੰਗਤ ਹੈ ਜੋ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਮਹਾਂਪੁਰਸ਼ ਬਾਬਾ ਗੋਦੜੀ ਜੀ ਨੂੰ ਯਾਦ ਕਰਦਿਆਂ ਹੋਇਆਂ ਇਹ ਅਖੰਡ ਪਾਠ ਸਾਹਿਬ ਦੀ ਸੇਵਾ ਕਰਦੇ ਹਨ। ਬਾਬਾ ਗੋਦੜੀ ਜੀ ਨੇ ਇਸ ਇਲਾਕੇ ਦੀ ਸੰਗਤ, ਖਾਸ ਕਰ ਪੌਦੜੀ ਦੀ ਸੰਗਤ 'ਤੇ ਬੜੀ ਮਿਹਰ ਹੋਈ ਕਿ ਇਹਨਾਂ ਨੂੰ ਸਭ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਅਤੇ ਅੱਜ ਤੱਕ ਵੀ ਉਹਨਾਂ ਨੂੰ ਯਾਦ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਹੈ ਉਹਦੀ ਛਤਰਛਾਇਆ ਦੇ ਹੇਠ ਹੀ ਉਹਨਾਂ ਨੂੰ ਯਾਦ ਕਰਦੇ ਹਨ। ਸੋ ਜਿਹੜੇ ਪ੍ਰਬੰਧਕ ਵੀਰ ਹਨ ਉਹ ਉਹਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਵੀ ਕੀਤਾ ਜਾਂਦਾ, ਕਿਉਂਕਿ ਇਹ ਕੰਮ ਜਿਹੜੇ ਹਨ ਇਹ ਔਰਗੇਨਾਈਜ਼ ਕਰਨੇ, ਖਾਸ ਕਰ ਇਹੋ ਜਿਹੇ ਮੁਲਕਾਂ ਦੇ ਵਿੱਚ ਸਾਡੇ ਆਪਣੇ ਰੁਝੇਵੇਂ, ਸਾਡੇ ਹੋਰ ਕੰਮ ਕਾਰ ਅਤੇ ਉਹਨਾਂ ਦੇ ਵਿੱਚੋਂ ਸਮਾਂ ਕੱਢ ਕੇ ਇਹ ਜੋ ਹੈ ਸਾਰਾ ਕੁਛ ਸੰਭਵ ਹੋ ਸਕਦਾ ਹੈ। ਅਤੇ ਦੂਸਰਾ, ਜਿੱਥੇ ਅਸੀਂ ਗੁਰੂ ਮਹਾਰਾਜ ਦੇ ਚਰਨ ਪਰਸਦੇ ਹਾਂ, ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ, ਉਸ ਦੇ ਨਾਲ ਨਾਲ ਹੀ ਇਹ ਇੱਕ ਜੋ ਹੈ ਸਾਰੇ ਭੈਣ ਭਾਈ, ਸੱਜਣ ਮਿੱਤਰ ਜੋ ਆਪਣੇ ਬੱਚੀਆਂ ਬਾਹਰ ਵਿਆਹੀਆਂ ਜਾਂਦੀਆਂ ਹਨ ਉਹਨਾਂ ਨੂੰ ਵੀ ਸੱਦੇ ਦੇ ਕੇ ਅਸੀਂ ਇੱਕ ਆਪਣੇ ਜਿੱਥੇ ਬੱਚਿਆਂ ਨੂੰ ਆਪਣੇ ਕਲਚਰ ਦਾ ਸੱਦਾ ਜਾਂ ਸੁਨੇਹਾ ਦਿੰਦੇ ਹਾਂ ਜਾਂ ਉਹਨਾਂ ਨੂੰ ਜਾਚ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਨਾਲ ਨਾਲ ਹੀ ਇਹ ਜੋ ਹੈ ਸਾਡੇ ਧਰਮ ਦੇ ਨਾਲ ਵੀ ਬੱਚਿਆਂ ਨੂੰ ਵੀ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਿਸ ਤਰ੍ਹਾਂ ਅਤੇ ਕਿੱਥੇ ਕਰਦੇ ਹਾਂ। ਸੋ ਸੰਗਤ ਦਾ ਵੀ ਅਤੇ ਨਗਰ ਪੌਦੜ ਦੇ ਜੋ ਇਹ ਪ੍ਰਬੰਧਕ ਵੀਰ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਇੰਨੇ ਵੱਡਾ ਉੱਦਮ ਕਰਦੇ ਹਨ। ਅਤੇ ਅਗਲੇ ਸਾਲ ਵੀ ਇਹ ਪ੍ਰਬੰਧਕ ਵੀਰਾਂ ਵੱਲੋਂ ਇਹਨਾਂ ਹੀ ਦਿਨਾਂ ਦੇ ਵਿੱਚ ਜੋ ਹੈ ਅਖੰਡ ਪਾਠ ਸਾਹਿਬ ਦਾ ਇੰਤਜ਼ਾਮ ਕੀਤਾ ਗਿਆ ਹੈ। ਮੇਰੇ ਐਗਜੈਕਟ ਹੀ ਡੇਟਾਂ ਯਾਦ ਨਹੀਂ, ਅਤੇ ਆਪ ਜੀ ਜੋ ਪ੍ਰਬੰਧਕ ਵੀਰ ਹਨ ਉਹ ਇਹਨਾਂ ਡੇਟਾਂ ਦੇ ਜਾਣੂ ਕਰਵਾ ਦੇਣਗੇ ਜੋ 2027 ਦੇ ਵਿੱਚ ਅਖੰਡ ਪਾਠ ਸਾਹਿਬ ਹੋਣਾ ਹੈ, ਕਿਉਂਕਿ ਹਜੇ ਟੂ ਅਰਲੀ ਹੈ, ਸਭ ਨੇ ਭੁੱਲ ਵੀ ਜਾਣਾ, ਪਰ ਫਾਈਨਲ ਡੇਟ ਹੈ ਜੋ ਤੁਸੀਂ ਇਹਨਾਂ ਪਾਸੋਂ ਪਤਾ ਕਰ ਲੈਣਾ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਜੋ ਹੈ ਭਾਈ ਬਲਦੇਵ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ ਉਹਨਾਂ ਦੇ ਵੀ ਭੋਗ ਪਾਏ ਗਏ ਹਨ। ਅਤੇ ਸਭ ਸੰਗਤਾਂ ਨੇ ਰਲ ਮਿਲ ਕੇ, ਜਿਸ ਤਰ੍ਹਾਂ ਗਿਆਨੀ ਜੀ ਨੇ ਅਰਦਾਸ ਬੇਨਤੀ ਵਿੱਚ ਵੀ ਦੱਸਿਆ ਹੈ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ

जो जन तुम्हारी पगत करंते

0: ਸਤਿਗੁਰੂ ਜੀ ਕਿਰਪਾ ਕਰਨ ਜਿਸ ਦਾ ਉਹ ਪਰਮਾਤਮਾ ਮਿੱਤਰ ਬਣ ਜਾਂਦਾ ਹੈ ਨਾ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਵੇ, ਐਸੀ ਸਤਿਗੁਰੂ ਜੀ ਕਿਰਪਾ ਕਰਦੇ ਨੇ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ ਉੱਠਤਾ ਆਵੇ, ਐਸੀ ਸਤਿਗੁਰੂ ਜੀ ਕਿਰਪਾ ਮਰਾਮਤ ਬਖਸ਼ਿਸ਼ ਕਰਦੇ ਨੇ। ਸੁਆਓ ਦਾਸ ਨੇ ਵੱਲੋਂ ਇਤਨੀ ਸੇਵਾ ਪ੍ਰਮਾਣ, ਅਗਲੇਰਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਸੈਕਟਰੀ ਸਾਹਿਬਾਨ ਤਿੰਨਾਂ ਪਾਸੋਂ ਸ਼ਰਣ ਕਰੀਏ। ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ ਗੁਰੂ ਜੀ ਕਾ ਖਾਲਸਾ
1: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਜਸਵਿੰਦਰ ਸਿੰਘ ਜੀ ਹੋਣਾ ਦੇ ਕੀਰਤਨ ਜਥੇ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਦੇ ਹਨ, ਆਪ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ, ਕਥਾ ਸਰਵਣ ਕਰਕੇ ਅਤੇ ਗੁਰੂ ਘਰ ਦਾ ਲਾਹਾ ਲਿਆ ਕਰੋ ਜੀ। ਸੋ ਅੱਜ ਦੇ ਜੋ ਦੀਵਾਨ ਹਨ, ਨਾਨਕ ਸ਼ਾਹ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਜੋ 16 ਜੂਨ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਮਹਾਰਾਜ ਦਾ ਜੋ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਹੈ ਉਹਨਾਂ ਨੂੰ ਸਮਰਪਿਤ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪਾਂ ਸਭ ਜਾਣਦੇ ਹਾਂ ਕਿ ਸਾਡੇ ਪੰਚਮ ਪਾਤਸ਼ਾਹ ਦੀ ਜੋ 43 ਸਾਲ ਦੀ ਉਮਰ ਦੇ ਵਿੱਚ ਜੋ ਕੁਛ ਉਹਨਾਂ ਨੇ ਸਾਡੇ ਵਾਸਤੇ ਕੀਤਾ ਉਹ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਨੇ ਆਪਣੇ ਗੁਰੂ ਕਾਲ ਦੇ ਵਿੱਚ ਨਗਰ ਵਸਾਏ। ਸਭ ਤੋਂ ਵੱਡੀ ਜਿਹੜੀ ਗੱਲ ਸਾਨੂੰ ਆਦਿ ਗ੍ਰੰਥ ਦੀ ਸੰਪਾਦਨਾ ਕਰਕੇ ਵਿੱਚ 5 ਗੁਰੂਆਂ ਦੀ ਬਾਣੀ ਅਤੇ ਨਾਲ ਭਗਤਾਂ ਦੀ ਬਾਣੀ ਜਿਹੜੀ ਕਿ 5 ਗੁਰੂ ਸਾਹਿਬਾਂ ਨੇ ਇਕੱਤਰ ਕੀਤੀ ਸੀ ਅਤੇ ਜਿਹੜੀ ਸਿੱਖ ਫਿਲਾਸਫੀ ਦੇ ਨਾਲ ਮੇਲ ਖਾਂਦੀ ਸੀ, ਉਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸਾਨੂੰ ਸਿੱਖ ਕੌਮ ਨੂੰ ਇੱਕ ਜੋ ਸੀ ਗ੍ਰੰਥ ਬਣਾ ਕੇ ਦੇ ਦਿੱਤਾ। ਅਤੇ ਉਹਨਾਂ ਦੀ ਸ਼ਹੀਦੀ ਦਾ ਹੋਰ ਬਹੁਤ ਸਾਰੇ ਕਾਰਨ ਹਨ ਜਿਹੜੇ ਆਪਾਂ ਢਾਡੀ ਵੀਰਾਂ ਤੋਂ ਜਾਂ ਹੋਰ ਸਟੇਜਾਂ ਤੋਂ ਸੁਣਦੇ ਹਾਂ ਕਰਦੇ ਹਾਂ, ਪਰ ਜੋ ਮੂਲ ਕਾਰਨ ਉਹਨਾਂ ਦੀ ਸ਼ਹੀਦੀ ਦਾ ਇਹੋ ਹੀ ਸੀ ਕਿ ਸਿੱਖ ਧਰਮ ਅੱਜ ਜਦੋਂ ਉਹਨਾਂ ਕੋਲ ਗ੍ਰੰਥ ਬਣ ਗਿਆ, ਆਦਿ ਗ੍ਰੰਥ ਦੀ ਸੰਪਾਦਨਾ ਹੋ ਗਈ ਅਤੇ ਇੱਕ ਔਰਗੇਨਾਈਜ਼ ਧਰਮ ਅਸੀਂ ਬਣ ਗਏ, ਜੋ ਕਿ ਦੋਵਾਂ ਹੀ ਧਰਮਾਂ ਨੂੰ ਨਾ ਹਿੰਦੂ ਅਤੇ ਨਾ ਮੁਸਲਮਾਨ ਦੋਵਾਂ ਨੂੰ ਹੀ ਪ੍ਰਵਾਨ ਨਹੀਂ ਸੀ। ਸੋ ਇੱਕ ਵੱਖਰੇ ਧਰਮ ਦੀ ਜਿਹੜੀ ਹੋਂਦ ਹੋਈ ਉਹਦੇ ਕਈ ਬਹਾਨੇ ਬਣ ਕੇ ਜੋ ਆਪਾਂ ਰੋਜ਼ ਨੇਤਾ ਪ੍ਰਤੀ ਸੁਣਦੇ ਹਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋਈ ਅਤੇ ਇਸ ਸ਼ਹੀਦੀ ਦੇ ਬਾਅਦ ਸਿੱਖ ਧਰਮ ਦੇ ਵਿੱਚ ਇੱਕ ਬੜਾ ਵੱਡਾ ਮੋੜ ਵੀ ਆਇਆ ਹੈ। ਸਾਡੇ ਗੁਰੂ ਸਾਹਿਬਾਂ ਦੇ ਵਿੱਚੋਂ 2 ਸ਼ਹੀਦੀਆਂ ਹੋਈਆਂ ਹਨ, ਬਾਕੀ ਜੋਤੀ ਜੋਤ ਸਮਾਏ ਹਨ, ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਸੋ ਜੋ ਅੱਜ ਦੇ ਦੀਵਾਨ ਹਨ ਇਹ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਹਨ। ਆਪਾਂ ਕਥਾ ਦੇ ਵਿੱਚ ਅਤੇ ਹੋਰ ਢਾਡੀ ਵਾਰਾਂ ਵੀਰਾਂ ਪਾਸੋਂ ਜੋ ਅਗਲਾ ਇਤਿਹਾਸ ਜੋ ਹੈ ਸ਼ਹੀਦੀ ਦਾ ਉਹ ਸਰਵਣ ਕਰਾਂਗੇ। ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਮੇਰੇ ਪਾਸ 2-4 ਖਾਸ ਕਰਕੇ ਇੱਕ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ। ਜਿਹੜੇ ਪੈਡਸਟ੍ਰੀਅਨ ਵੀਰ ਹਨ ਖਾਸ ਕਰਕੇ ਜਾਂ ਭੈਣਾਂ ਸੜਕ ਕ੍ਰੋਸ ਕਰਕੇ ਆ ਰਹੀਆਂ ਉਹਨਾਂ ਦੇ ਵਾਸਤੇ, ਜਿਸ ਤਰ੍ਹਾਂ ਆਪ ਸਭ ਜਾਣਦੇ ਹੋ, ਸਭ ਵੇਖਿਆ ਵੀ ਹੋਣਾ ਤੁਸੀਂ ਕਿ ਜਿਹੜੀ ਮੇਨ ਸਟਰੀਟ ਹੈ 132 ਉਹਦੇ ਉੱਤੇ ਜਿਹੜੀ ਪੈਡਸਟ੍ਰੀਅਨ ਲਾਈਟ ਸੀਗੀ ਉਹ ਇੱਧਰ ਲੰਗਰ ਵਾਲੇ ਪਾਸਿਓਂ ਚੁੱਕ ਕੇ ਹੁਣ ਜੋ ਮੇਨ ਗੇਟ ਹੈ ਉਹਦੇ ਕੋਲ ਲਾ ਦਿੱਤੀ ਗਈ ਹੈ। ਬਹੁਤ ਜ਼ਿਆਦਾ ਇਨਕਨਵੀਨੀਅੰਸ ਹੈ, ਆਪਾਂ ਅੰਡਰਸਟੈਂਡ ਕਰਦੇ ਹਾਂ। ਇਹ ਤਾਂ ਕਰਕੇ ਲਾਈ ਗਈ ਹੈ ਕਿਉਂਕਿ ਇਹ ਜੋ ਨਵਾਂ ਗੁਰਦੁਆਰਾ ਸਾਹਿਬ ਜਦੋਂ ਬਣਨਾ ਹੈ ਤਾਂ ਗੇਟ ਵੱਡਾ ਹੋਣਾ ਅਤੇ ਇੱਥੇ ਜਿਹੜੀ ਹੈ ਉਹ ਸਟੋਪ ਲਾਈਟ ਲੱਗਣੀ ਹੈ, ਐਕਚੁਅਲ ਜਿਹੜੀ ਰੀਅਲ ਲਾਈਟ ਹੁੰਦੀ ਹੈ, ਅਤੇ ਉਨੇ ਦੇਰ ਦੇ ਵਾਸਤੇ ਜਿਹੜੀ ਉੱਧਰਲੀ ਲਾਈਟ ਉਹ ਇੱਥੇ ਮੂਵ ਕਰ ਦਿੱਤੀ ਗਈ ਹੈ। ਪੈਡਸਟ੍ਰੀਅਨ ਵੀ ਇੱਥੋਂ ਦੀ ਰਹਿਣਾ, ਹੁਣ ਜੋ ਕੰਸਟਰਕਸ਼ਨ ਹੋ ਰਹੀ ਹੈ ਵੇਖਣ ਵਿੱਚ ਆਇਆ ਕਿ ਜਦੋਂ ਅੰਦਰ ਕਾਰਾਂ ਦੀ ਬਹੁਤ ਭਰਮਾਰ ਹੁੰਦੀ ਹੈ, ਕਾਫੀ ਟ੍ਰੈਫਿਕ ਅੰਦਰ ਹੋ ਰਹੀ ਹੁੰਦੀ ਅਤੇ ਨਾਲ ਦੀ ਨਾਲ ਜਿਹੜੇ ਪੈਡਸਟ੍ਰੀਅਨ ਵੀਰ ਹਨ ਉਹ ਵੀ ਉਸੇ ਗੇਟ ਦੇ ਵਿੱਚੋਂ ਦੀ ਅੰਦਰ ਆਉਣ ਲਈ ਸਾਨੂੰ ਲਾਂਘਾ ਹੈ, ਕਿਉਂਕਿ ਬਾਕੀ ਦਾ ਸਾਰਾ ਜੋ ਹੈ ਸਾਈਡ ਵਾਕ ਉਹ ਪੁੱਟਿਆ ਹੋਇਆ। ਇਹ ਇਨਕਨਵੀਨੀਅੰਸ ਤਾਂ ਹੈ ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਸੇਫਟੀ ਆਪਣੀ ਦਾ ਜ਼ਰੂਰ ਧਿਆਨ ਰੱਖੀਏ, ਕਿਉਂਕਿ ਕਾਰਾਂ ਦੀ ਆਵਾਜਾਈ ਖਾਸ ਕਰ ਵੀਕਐਂਡ ਦੇ ਉੱਤੇ ਜਾਂ ਜਦੋਂ ਕੋਈ ਪ੍ਰੋਗਰਾਮ ਹੁੰਦੇ ਹਨ ਬਹੁਤ ਹੋ ਜਾਂਦੀ ਹੈ। ਗੇਟ ਦੇ ਵਿੱਚੋਂ ਲੰਘਣ ਵਾਸਤੇ ਵੀ ਕਾਰਾਂ ਉੱਧਰ ਵੀ ਖੜੀਆਂ ਹੁੰਦੀਆਂ ਹਨ, ਦੂਸਰੇ ਪਾਸੇ ਵੀ ਖੜੀਆਂ ਹਨ, ਅਤੇ ਉਸੇ ਗੇਟ ਦੇ ਵਿੱਚ ਹੀ ਪੈਡੈਸਟ੍ਰੀਅਨ ਨੂੰ ਨਾ ਘਿਰਾਉਣਾ ਪੈਂਦਾ ਹੈ। ਸੋ ਬੇਨਤੀ ਹੈ ਕਿ ਇਹ ਜੋ ਇਨਕਨਵੀਨੀਅੰਸ ਥੋੜ੍ਹੇ ਕੁ ਚਿਰ ਵਾਸਤੇ ਹੈ, ਇਹਦੇ ਲਈ ਅਸੀਂ ਖਿਮਾ ਦੇ ਜਾਚਕ ਵੀ ਹਾਂ ਅਤੇ ਸਾਡੇ ਤੁਹਾਡੇ ਕੋਲ ਸਹਿਯੋਗ ਵੀ ਮੰਗਦੇ ਹਾਂ ਕਿ ਆਪਣੀ ਆਪਣੀ ਜੋ ਸੇਫਟੀ ਹੈ ਉਹਦਾ ਜ਼ਰੂਰ ਜ਼ਰੂਰ ਧਿਆਨ ਰੱਖਣਾ। ਥੋੜ੍ਹਾ ਸਮਾਂ ਬੇਸ਼ੱਕ ਵੱਧ ਲੱਗ ਜਾਵੇ, 2 ਮਿੰਟ ਵੱਧ ਲੱਗ ਜਾਣ, ਪਰ ਆਸੇ ਪਾਸੇ ਦੇਖ ਕੇ ਪਾਰਕਿੰਗ ਲਾਟ ਦੇ ਵਿੱਚ ਅੰਦਰ ਵੀ ਆ ਕੇ ਥੋੜ੍ਹੇ ਧਿਆਨ ਦੇ ਨਾਲ ਆਪਾਂ ਅੰਦਰ ਆਉਣਾ। ਅਤੇ ਅਗੇਨ ਜਿਹੜੇ ਇੱਥੇ ਨਿਸ਼ਾਨ ਸਾਹਿਬ ਦੇ ਕੋਲ ਜਿਹੜਾ ਇੱਕ ਡਰਾਈਵੇ ਬਣਾਇਆ ਹੋਇਆ ਥਰੂ ਜਾਣ ਨੂੰ, ਉਹਦੇ ਵਿੱਚ ਵੀ ਕਾਰਾਂ ਪਾਰਕ ਨਾ ਕਰਨ ਦੀ ਕੋਸ਼ਿਸ਼ ਕਰਨੀ ਜੀ। ਸੋ ਬੇਨਤੀਆਂ ਹੋਰ ਵੀ ਹਨ, ਮੈਂ ਬਹੁਤਾ ਸਮਾਂ ਹੁਣ ਨਹੀਂ ਲੈਣਾ। ਹੁਣ ਭਾਈ ਸਾਹਿਬ ਜੀ ਪਾਸੋਂ ਜੋ ਹੈ ਉਹ 11 ਵਜੇ ਤੱਕ ਆਪਾਂ ਕੀਰਤਨ ਸਰਵਣ ਕਰਦੇ ਹਾਂ, ਅਤੇ ਉਸ ਤੋਂ ਬਾਅਦ ਜੋ ਹੈ ਅਗਲਾ ਪ੍ਰੋਗਰਾਮ ਆਪ ਜੀ ਨਾਲ ਸਾਂਝਾ ਕੀਤਾ ਜਾਵੇਗਾ। ਆਓ ਇਹਨਾਂ ਪਾਸੋਂ 11 ਵਜੇ ਤੱਕ ਭਾਈ ਦਿਲਬਾਗ ਸਿੰਘ ਜੀ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।

तत् विचार यह मथुरा जग तारन को अवतार बनायो।

काम क्रोध लोभ मोह बाधा महागर्त में निकर्त जाता।

जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत साहब सच्चे पातशाह सतगुरु गुरु ग्रंथ साहब महाराज तिन्हां दी पावन अते पवित्र मुकद्दस हजूरी विच सज्जे दवाना दियां हाजरियां भर रहे सन्मानयोग सत्कारयोग सतसंगी जनों सतगुरां ने बड़ी अपार बख्शिश रहमत कीती है। आप सब गुरदेव की पावन हजूरी विच जुड़ बैठ के मेरे तो पहला गुरु करके रागी सिंघा पासों सतगुर की अमृतमयी बाणी दे कीर्तन सरवण कर रहे सी सेवक परिवार वालों श्री अखंड पाठ साहब दे पाठ प्रारंभ करवाए गए सन नगर पादड़ा की संगत वालों जिन्हों के भोग उपरंत अज के हफ्तावारी दीवान सज्जे ने। सो अज दे विशेष दीवान धन गुरु अर्जन साहब महाराज पंजवें पातशाह की शहीदी दिहाड़े के संबंध में ने। तो आओ सात संगत जिन्हें शरीर आप सतगुरां दे हजूर बैठे हो फतेह दी सांझ पाईए जी। वाहिगुरु जी का खालसा वाहिगुरु जी की फतेह। धन गुरु अर्जन साहब महाराज एशिया दे खास करके भारतीय खिते दे पहले शहीद ने। यह अपने आप विच बहुत वड्डी गल है कि भारत की धरती ते गुरु अर्जन साहब तो पहला कोई भी शहीद नहीं होया। इस करके उन्हां लई ये लकब वरत्या जांदा है शहीदां दे सिरताज। अजोका भारत ते वंड तो पहला दा जे समुचा भारत वेख्या जावे धन गुरु अर्जन साहब महाराज की शहादत अपने आप दे विच विलखण भी है। जिहड़ा शहीदी शब्द है इहदे बारे विद्वान सज्जणा ने अर्थ इह कीते ने कि शहीद उहनूं कहिंदे ने जिहड़ा गवाही दिंदा है। जिवें बंदा किसे दे हक दे विच गवाही दिंदा है। एक बोल आपां वरतदे हां शादी देनी कि मैं उहदी शादी भरदा गवाही भरदा हामी भरदा। ये शब्द की जिहड़ी बैकग्राउंड है जिहड़ा इहदा पिछोकड़ है वह भी इस्लामी है क्योंकि शब्द ना पंजाबी का है ना हिंदी का है ते खास करके इस्लाम दे नाल ये शब्द भारत दे विच प्रवेश किया। इन्हें पहला लोग मरदे सन कुरबानियां दित्तियां जांदियां सन। बड़े ऐसे लोग ने जिहड़े बलिदान भी शब्द वरतदे ने बलिदान भी दिंदे सन पर गुरु अर्जन साहब महाराज की जिहड़ी शहादत है वह इस करके विलखण है भी उन्होंने इस राह नूं आप चुनिया। सतगुरु महाराज ने मनुखता की खातर कार्ज किया है। धन गुरु अर्जन साहब सच्चे पातशाह ने जिहड़ा धार्मिक कट्टड़वाद सी उहदी खिलाफत करदिआं उहदे विरोध विच अपनी शहादत दित्ती है। ये चेते रखण योग है। बहुत सारे ऐसे नुकते ने गुरु अर्जन साहब की शहीदी नूं जिन्हां नूं आपां अज समझणा भी है। जदों पहलां असीं छोटे हुंदे पढ़दे हुंदे सी ते एक साखी आम चाहे ढाडी सिंह है चाहे कवीशर है चाहे खास करके साडे प्रचारक वीर इहो ही सुणाउंदे हुंदे सी भी चंदू ने अपनी धी दा रिश्ता सतगुरु गुरु हरगोबिंद साहब महाराज दे लई भेजिआ ते नाल उन्हें एक अंकार किया भी जिहड़ा रिश्ता लिजाण वाला सी जिन्हें रिश्ता पक्कियां कर दिता उन्हें आख्या तू साडा खानदान वड्डा है साडा टब्बर वड्डा है ते वह बड़े हंकार भरे उन्हें बोल गुरु साहब के खिलाफ बोले ते गुरु साहब ने जदों रिश्ते तो इनकार कर दिता ते इहदे इवज वजों उन्हें ईरखा की अग विच बलदे ने गुरु अर्जन साहब नूं जिहड़ा है वह शहीद करवा दिता। इन्नी क साखी सुणाउंदे हुंदे सी।
ਪਰ ਇਸ ਗੱਲ ਦਾ ਨਿਤਾਰਾ ਪ੍ਰੋਫੈਸਰ ਗੰਡਾ ਸਿੰਘ ਹੋਣਾ ਨੇ ਬੜਾ ਬਾਖੂਬੀ ਕੀਤਾ ਵੀ ਨਹੀਂ ਇਹ ਕਾਰਨ ਨਹੀਂ ਹੈ, ਇਹ ਕਾਰਨ ਤਾਂ ਇੱਕ ਘਰੇਲੂ ਜਿਹਾ ਹੋ ਗਿਆ। ਦੁਨੀਆਂ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਧੀਆਂ ਦਾ ਬੱਚਿਆਂ ਦਾ ਰਿਸ਼ਤਾ ਕਰਦੇ ਨੇ, ਕੋਈ ਉੱਚੇ ਟੱਬਰਾਂ ਵਿੱਚ ਕਰਦਾ ਹੈ, ਕਈਆਂ ਨੂੰ ਜਵਾਬ ਮਿਲ ਜਾਂਦੇ ਨੇ। ਪਰ ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਕਾਰਨ ਇਹ ਸੀ, ਫਿਰ ਉਹ ਇੱਕ ਘਰੇਲੂ ਲੜਾਈ ਹੋ ਗਈ, ਇੱਕ ਪਰਿਵਾਰਕ ਲੜਾਈ ਹੋ ਗਈ, ਕੌਮੀ ਲੜਾਈ ਤੇ ਕੋਈ ਨਾ ਹੋਈ। ਬਹੁਤ ਕੁਝ ਐਸਾ ਹੁੰਦਾ ਹੈ ਜਦੋਂ ਅਸੀਂ ਸੁਣਾਉਂਦੇ ਹਾਂ ਨਾ, ਜਾਂ ਅਸੀਂ ਸੁਣਦੇ ਹਾਂ, ਅਸੀਂ ਗੱਲਾਂ ਨੂੰ ਚਿੱਥਦੇ ਨਹੀਂ, ਵਿਚਾਰਦੇ ਨਹੀਂ ਵੀ ਇਸ ਗੱਲ ਦਾ ਮੀਨਿੰਗ ਕੀ ਨਿਕਲੇਗਾ, ਇਹਦਾ ਮਤਲਬ ਕੀ ਨਿਕਲੇਗਾ, ਵੀ ਇਹ ਮੇਰੀ ਸ਼ਖਸੀਅਤ ਨੂੰ ਇਹ ਚੀਜ਼ ਵੱਡੀ ਕਰੇਗੀ ਕਿ ਮੇਰੀ ਸ਼ਖਸੀਅਤ ਨੂੰ ਇਹ ਚੀਜ਼ ਘਟਾ ਦੇਵੇਗੀ। ਜਦੋਂ ਪ੍ਰੋਫੈਸਰ ਗੰਡਾ ਸਿੰਘ ਹੋਣਾ ਜ਼ਿਕਰ ਕੀਤਾ, ਉਹਨਾਂ ਆਖਿਆ ਚੰਦੂ ਕੋਈ ਨਿੱਕਾ ਮੋਟਾ ਅਹਿਲਕਾਰ ਹੋਵੇਗਾ, ਠੀਕ ਹੈ, ਬਹੁਤ ਸਾਰੇ ਲੋਕ ਗੁਰੂ ਘਰ ਦੇ ਨਾਲ ਈਰਖਾ ਕਰਦੇ ਸਨ, ਉਹਦੇ ਵਿੱਚ ਖਾਸ ਕਰਕੇ ਪੁਜਾਰੀ ਵਰਗ ਵੀ ਸੀ, ਬੀਰਬਲ ਵੀ ਸੀ ਜਿਹੜਾ ਅਕਬਰ ਦਾ ਜਿਹੜਾ ਦਾਜ ਦੇ ਵਿੱਚ ਆਇਆ ਸੀ, ਉਹ ਬ੍ਰਾਹਮਣ ਸੀ, ਉਹ ਵੀ ਗੁਰੂ ਘਰ ਦੇ ਖਿਲਾਫ ਜਿਹੜੀ ਸੀ ਉਹ ਈਰਖਾ ਦੀ ਅੱਗ ਦੇ ਵਿੱਚ ਭਰਿਆ ਪਿਆ ਸੀ। ਤੇ ਜਦੋਂ ਤੁਸੀਂ ਪਿਛੋਕੜ ਨੂੰ ਜਾਣੋਗੇ ਨਾ, ਤੇ ਅਕਬਰ ਦੇ ਦਰਬਾਰ ਦੇ ਵਿੱਚ ਸ਼ਿਕਾਇਤਾਂ ਪਹੁੰਚੀਆਂ ਨੇ ਗੁਰੂ ਘਰ ਦੇ ਖਿਲਾਫ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਵੇਲਾ ਸੀ, ਤੇ ਗੁਰੂ ਅਮਰਦਾਸ ਨੇ ਭਾਈ ਜੇਠਾ ਜੀ ਨੂੰ, ਜਿਨ੍ਹਾਂ ਨੂੰ ਆਪਾਂ ਗੁਰੂ ਰਾਮਦਾਸ ਸਾਹਿਬ ਬਾਅਦ ਵਿੱਚ ਕਹਿੰਦੇ ਹਾਂ, ਭਾਈ ਜੇਠਾ ਜੀ ਨੂੰ ਅਕਬਰ ਦੇ ਦਰਬਾਰ ਦੇ ਵਿੱਚ ਭੇਜਿਆ, ਤੇ ਉੱਥੇ ਜਾ ਕੇ ਜਿਹੜੀਆਂ ਸ਼ਿਕਾਇਤਾਂ ਸਨ ਉਹਦੀ ਜਿਹੜੀ ਨਿਵਿਰਤੀ ਹੈ, ਮਹਾਰਾਜ ਨੇ ਉਹਦੇ ਜਵਾਬ ਦਿੱਤੇ, ਆਂਸਰ ਦਿੱਤੇ। ਇਹ ਪਹਿਲੀ ਵਾਰ ਹੋਇਆ ਵੀ ਇੱਕ ਪਾਸੇ ਪੰਡਿਤ ਮੁਲਾਣੇ ਸਾਰੇ ਸ਼ਿਕਾਇਤਾਂ ਲੈ ਕੇ ਪਹੁੰਚੇ ਨੇ, ਦੂਜੇ ਪਾਸੇ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਸਿੱਖ ਭਾਈ ਜੇਠਾ ਉਸ ਅਕਬਰ ਦੀ ਕਚਹਿਰੀ ਵਿੱਚ ਖਲੋ ਕੇ ਤੇ ਪੁਜਾਰੀਆਂ ਤੇ ਮੁਲਾਣਿਆਂ ਦੇ ਸਵਾਲਾਂ ਦਾ ਜਵਾਬ ਦੇ ਰਿਹਾ। ਅਕਬਰ ਕਿਉਂਕਿ ਸਹਿਣਸ਼ੀਲ ਬਾਦਸ਼ਾਹ ਸੀ, ਵੈਸੇ ਜਿਹੜਾ ਅਕਬਰ ਹੈ ਨਾ ਇਹ ਉਹ ਬਾਦਸ਼ਾਹ ਸੀ ਜਿਹਨੇ ਇਹ ਨੀਤੀ ਨੂੰ ਅਪਣਾਇਆ ਵੀ ਜੇ ਲੋਕਾਂ ਉੱਤੇ ਰਾਜ ਕਰਨਾ ਹੈ, ਜੇ ਰਾਜ ਨੂੰ ਇਸਟੈਬਲਿਸ਼ ਰੱਖਣਾ ਹੈ, ਕਾਇਮ ਰੱਖਣਾ ਹੈ, ਤੇ ਲੋਕਾਂ ਉੱਤੇ ਜ਼ੁਲਮ ਕਰਕੇ ਨਹੀਂ ਰੱਖਿਆ ਜਾ ਸਕਦਾ। ਤੁਸੀਂ ਆਹ ਵੇਖੋ ਜਿਹੜੇ ਰਾਜੇ ਆਪਣੀ ਪ੍ਰਜਾ ਉੱਤੇ ਜ਼ੁਲਮ ਕਰਦੇ ਨੇ, ਹਾਂ ਠੀਕ ਹੈ ਸੱਤਾ ਤੇ ਕਾਬਜ ਹੋਣ ਲਈ ਤੇ ਕਤਲੇਆਮ ਹੁੰਦਾ ਹੈ, ਪਰ ਜਦੋਂ ਸੱਤਾ ਦੇ ਉੱਤੇ ਬੈਠ ਜਾਂਦਾ ਹੈ ਕੋਈ ਰਾਜਾ ਤੇ ਉਹ ਚਾਹੁੰਦਾ ਹੈ ਵੀ ਜੇ ਮੇਰਾ ਇਹ ਰਾਜ ਸਦਾ ਇਸਟੈਬਲਿਸ਼ ਰਹੇ, ਇਹਦੇ ਵਿੱਚ ਕੋਈ ਵਿਘਨ ਨਾ ਆਵੇ ਤੇ ਮੈਂ ਆਪਣੀ ਪ੍ਰਜਾ ਨੂੰ ਖੁਸ਼ ਕਰਾਂ। ਸੋ ਜਿਹੜਾ ਅਕਬਰ ਸੀ ਉਹਨੇ ਰਾਜਪੂਤ ਰਾਣੀਆਂ ਦੇ ਨਾਲ ਵਿਆਹ ਵੀ ਕਰਾਏ, ਹਿੰਦੂ ਰਾਣੀਆਂ ਦੇ ਨਾਲ ਉਹਨੇ ਵਿਆਹ ਵੀ ਕਰਾਏ। ਹੁਣ ਇਹਦੇ ਇੱਕ ਦੋ ਕਾਰਨ ਨੇ ਜਿਹੜੇ ਸਾਨੂੰ ਸਮਝਣੇ ਪੈਣਗੇ ਥੋੜ੍ਹੇ ਜਿਹੇ, ਜਿਹੜੇ ਅਕਸਰ ਕਿਉਂਕਿ ਟ੍ਰੈਂਡ ਟਰੇਸ਼ਨ ਜਿਹੜਾ ਹੈ ਚੱਲਿਆ ਆਉਂਦਾ ਹੈ। ਜਦੋਂ ਕਿਸੇ ਨੂੰ ਆਪਣੇ ਅਧੀਨ ਕੀਤਾ ਜਾਂਦਾ ਹੈ, ਖਾਸ ਕਰਕੇ ਜਿਵੇਂ ਮੰਨ ਲਓ ਵੀ ਰਾਜਪੂਤਾਨਾ ਹੈ, ਬੜਾ ਵੱਡਾ ਉਹ ਏਰੀਆ ਹੈ, ਰਾਜਸਥਾਨ ਦਾ ਹੈ, ਪਰਾਂ ਜਾ ਕੇ ਕਿੱਥੇ ਉਹ ਏਰੀਆ ਲੱਗ ਜਾਂਦਾ, ਰਾਜਪੂਤਾਨਾ ਜਿਹਨੂੰ ਕਹਿੰਦੇ ਹਾਂ ਆਪਾਂ। ਹੁਣ ਜਦੋਂ ਉਹਨਾਂ ਨੂੰ ਆਪਣੇ ਅਧੀਨ ਕੀਤਾ ਗਿਆ, ਅਕਬਰ ਵੱਲੋਂ ਆਪਣੇ ਅਧੀਨ ਕੀਤਾ ਗਿਆ, ਤੇ ਆਪਣੀ ਸਾਂਝ ਨੂੰ ਪੱਕਿਆਂ ਕਰਨ ਦੇ ਲਈ ਉਹਨਾਂ ਦੀਆਂ ਰਾਣੀਆਂ ਦੇ ਨਾਲ, ਉਹਨਾਂ ਦੀਆਂ ਧੀਆਂ ਦੇ ਨਾਲ ਜਿਹੜਾ ਹੈ ਉਹ ਅਕਬਰ ਨੇ ਵਿਆਹ ਵੀ ਕਰਾਏ। ਇਹ ਇੱਕ ਤਰੀਕੇ ਨਾਲ ਸੌਦੇਬਾਜ਼ੀ ਵੀ ਹੁੰਦੀ ਸੀ ਵੀ ਤੁਹਾਡਾ ਕੋਈ ਜਿਹੜਾ ਐਸਾ ਹੈ ਜਿਹੜਾ ਤੁਹਾਨੂੰ ਪਿਆਰਾ ਹੈ ਤੇ ਉਹ ਸਾਡੇ ਸ਼ਾਹੀ ਮਹਿਲ ਦੇ ਵਿੱਚ ਤੈਨਾਤ ਹੈ, ਜੇ ਤੁਸੀਂ ਕੋਈ ਬਾਦਸ਼ਾਹ ਦੇ ਖਿਲਾਫ ਬਗਾਵਤ ਕਰੋਗੇ ਤੇ ਤੁਹਾਨੂੰ ਉਹਦੇ ਨਤੀਜੇ ਔਖੇ ਭੁਗਤਣੇ ਪੈ ਸਕਦੇ ਨੇ। ਮਤਲਬ ਇਹ ਇੱਕ ਸਿਚੁਏਸ਼ਨ ਸੀ ਉਹਨਾਂ ਸਮਿਆਂ ਦੇ, ਹਾਲਾਤ ਉਦਾਂ ਦੇ ਸਨ। ਪਰ ਅਕਬਰ ਦੇ ਬਾਰੇ ਜਿਹੜੀ ਇੱਕ ਗੱਲ ਹੋਰ ਹੈ ਵੀ ਉਹ ਸਹਿਣਸ਼ੀਲ ਸੀ, ਉਹਦੇ ਉੱਤੇ ਇੰਨਾ ਕੱਟੜਵਾਦ ਜਿਹੜਾ ਸੀ ਉਹ ਹਾਵੀ ਨਹੀਂ ਸੀ, ਇਸ ਕਰਕੇ ਕੋਈ ਬਹੁਤੀ ਵੱਡੀ ਮੁਸ਼ਕਲ ਜਿਹੜੀ ਹੈ ਉਹ ਗੁਰੂ ਸਾਹਿਬ ਨੂੰ ਨਹੀਂ ਆਈ। ਇੱਕ ਸਿੱਖੀ ਨਵੀਂ ਨਵੀਂ ਉਦੋਂ ਆਰੰਭ ਹੋਈ ਹੈ, ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਸਾਹਿਬ ਹੈ, ਗੁਰੂ ਅਮਰਦਾਸ ਸਾਹਿਬ ਹੈ, ਇੱਧਰੋਂ ਮੁਗਲੀਆ ਸਲਤਨਤ ਜਿਹੜੀ ਹੈ ਉਹ ਭਾਰਤ ਦੇ ਵਿੱਚ ਆਪਣੇ ਪੈਰ ਜਮਾ ਰਹੀ ਹੈ, ਸ਼ੇਰਸ਼ਾਹ ਸੂਰੀ ਬਗਾਵਤ ਕਰਦਾ, ਦੇਸ਼ ਜਿਹੜਾ ਹੈ ਉਹ ਸਥਿਰ ਨਹੀਂ ਹੈਗਾ, ਤੇ ਸਿੱਖੀ ਦਾ ਪ੍ਰਚਾਰ ਕਹਿ ਲਓ ਵੀ ਆਰਾਮ ਦੇ ਨਾਲ ਗੁਰੂ ਸਾਹਿਬ ਕਰਦੇ ਰਹੇ, ਵਿਰੋਧਤਾਵਾਂ ਤੇ ਚੱਲਣੀਆਂ ਉਹਨਾਂ ਨੂੰ ਜ਼ਰੂਰ ਪਈਆਂ ਨੇ। ਤੇ ਜੇ ਅਕਬਰ ਦੇ ਦਰਬਾਰ ਵਿੱਚ ਸ਼ਿਕਾਇਤਾਂ ਪਹੁੰਚੀਆਂ ਨੇ ਤੇ ਮਹਾਰਾਜ ਨੇ ਉਹਨਾਂ ਸ਼ਿਕਾਇਤਾਂ ਦੀ ਨਿਵਿਰਤੀ ਕੀਤੀ ਹੈ। ਪਰ ਜਦੋਂ ਅਕਬਰ ਤੋਂ ਬਾਅਦ ਜਹਾਂਗੀਰ ਤਖ਼ਤ ਉੱਤੇ ਬੈਠਾ ਹੈ,
ਉਸ ਵਕਤ ਇਹ ਸਾਰੀ ਪ੍ਰੋਬਲਮ ਜਿਹੜੀ ਇਹ ਕ੍ਰੀਏਟ ਹੋਈ, ਜਿਹਦਾ ਕਾਰਨ ਬਣਿਆ ਵੀ ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਅਤੇ ਉਬਲਦੀਆਂ ਦੇਗਾਂ ਦੇ ਵਿੱਚ ਬੈਠਣਾ ਪਿਆ ਅਤੇ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ। ਜਦੋਂ ਉਹਨਾਂ ਦਾ ਸਰੀਰ ਖੀਣ ਹੋ ਗਿਆ, ਖਤਮ ਹੋ ਗਿਆ, ਅਤੇ ਉਹਨਾਂ ਨੂੰ ਜਿਹੜਾ ਹੈ ਉਹ ਦਰਿਆ ਰਾਵੀ ਦੇ ਵਿੱਚ ਰੋੜ ਦਿੱਤਾ। ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਸੇ ਹੀ ਲੀਹ 'ਤੇ ਚੱਲ ਰਹੇ ਨੇ ਜਿਹੜੀ ਲੀਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਈ, ਜਿਹੜੀ ਲੀਹਾਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਮਹਾਰਾਜ ਪਾ ਰਹੇ ਨੇ, ਆਜ਼ਾਦ ਪਾਤ ਦੀ ਵਿਰੋਧਤਾ ਕਰ ਰਹੇ ਨੇ, ਇੱਕ ਥਾਂ ਉੱਤੇ ਸਾਰੇ ਬੈਠ ਕੇ ਆਪਣਾ ਲੰਗਰ ਪ੍ਰਸ਼ਾਦਾ ਛਕਦੇ ਨੇ, ਇੱਕੋ ਸਰੋਵਰ ਵਿੱਚ ਸਾਰੀ ਸੰਗਤ ਆਲੇ ਦੁਆਲੇ ਵਾਲੇ ਲੋਕ ਇਸ਼ਨਾਨ ਕਰਦੇ ਨੇ। ਜਿਹੜੀਆਂ ਸਮਾਜਿਕ ਨੀਡ ਸੀ ਉਹਦੇ ਲਈ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕੰਮ ਕੀਤਾ। ਸਭ ਤੋਂ ਵੱਡੀ ਤੇ ਗੱਲ ਵੇਖੋ ਇਹ ਹੈ ਜੀ, ਇੱਕ ਬੜਾ ਵੱਡਾ ਤਜਾਰਤ ਦਾ ਸ਼ਹਿਰ ਜਿਹਨੂੰ ਆਪਾਂ ਅੰਮ੍ਰਿਤਸਰ ਕਹਿੰਦੇ ਹਾਂ, ਉਹ ਵਸਾਇਆ, ਉਹਦੇ ਅੰਦਰ ਧਰਮ ਮੰਦਰ ਜਿਹੜਾ ਹੈ ਉਹ ਸਥਾਪਿਤ ਕੀਤਾ, ਜਿਹੜਾ ਸਿੱਖਾਂ ਦੀ ਅੱਜ ਵੀ ਆਪਾਂ ਉਹਨੂੰ ਕਈ ਵਾਰਾਂ ਕਹਿ ਦਿੰਦੇ ਹਾਂ ਵੀ ਇਹ ਸਿੱਖਾਂ ਦਾ ਮੱਕਾ ਹੈ, ਇਹ ਸ਼ਬਦ ਆਪਾਂ ਵਰਤਦੇ ਹਾਂ। ਪਰ ਇਹ ਚੇਤਾ ਰੱਖੋ ਮੱਕੇ ਵਿੱਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਪਰ ਇਸ ਦਰਬਾਰ ਦੇ ਚਾਰੇ ਦਰਵਾਜ਼ੇ ਚਾਰੇ ਦਿਸ਼ਾਵਾਂ ਵੱਲ ਖੁੱਲ੍ਹ ਕੇ ਐਲਾਨ ਕਰਦੇ ਨੇ ਵੀ ਇੱਥੇ ਜੋ ਜਿਹੜਾ ਵੀ ਸ਼ਰਨ ਵਿੱਚ ਆ ਜਾਂਦਾ ਉਹਨੂੰ ਇੱਥੇ ਬਣਦਾ ਮਾਣ ਸਤਿਕਾਰ ਇੱਜ਼ਤ ਜਿਹੜੀ ਹੈ ਉਹ ਮਿਲਦੀ ਹੈ, ਇਹ ਫਰਕ ਹੈ। ਸੋ ਕਈ ਵਾਰ ਆਪਾਂ ਇਹ ਸ਼ਬਦ ਵਰਤ ਲੈਂਦੇ ਹਾਂ, ਪਰ ਮੱਕੇ ਦਾ ਅਤੇ ਅੰਮ੍ਰਿਤਸਰ ਦਾ ਬਹੁਤ ਵੱਡਾ ਫਰਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸ਼ਹਿਰ ਦੀ ਇੰਨੀ ਡਿਵੈਲਪਮੈਂਟ ਕੀਤੀ, ਤਜਾਰਤੀ ਸ਼ਹਿਰ ਉਹਨੂੰ ਬਣਾਇਆ, ਲਾਹੌਰ ਦੇ ਮੁਕਾਬਲੇ ਦਾ ਸ਼ਹਿਰ ਬਣਾਉਣ ਵਿੱਚ ਗੁਰੂ ਸਾਹਿਬ ਨੇ ਪੁਰਜ਼ੋਰ ਜਿਹੜਾ ਹੈ ਉੱਥੇ ਇੱਦਾਂ ਕਹਿ ਲਓ ਵੀ ਪੂਰਾ ਜ਼ੋਰ ਮਹਾਰਾਜ ਨੇ ਉੱਥੇ ਲਾਇਆ, ਸਿੱਖਾਂ ਨੂੰ ਵਪਾਰ ਕਰਨ ਲਈ ਭੇਜਿਆ। ਇਹ ਵੀ ਆਪਣੇ ਆਪ ਵਿੱਚ ਬੜੀ ਵਿਲੱਖਣ ਗੱਲ ਸੀ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਵੀ ਤੁਸੀਂ ਇਕੱਲੀ ਖੇਤੀਬਾੜੀ ਨਹੀਂ, ਤੁਸੀਂ ਵਪਾਰ ਵੀ ਕਰਿਆ ਕਰੋ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੰਨਾ ਉਤਸ਼ਾਹਿਤ ਕੀਤਾ ਵੀ ਉਹਨਾਂ ਸਮਿਆਂ ਦੇ ਵਿੱਚ ਸਿੱਖ ਜਿਹੜੇ ਸੀ, ਕਿਉਂਕਿ ਸਮਾਂ ਕੀ ਸੀ, ਸਮਾਂ ਜੰਗਾਂ ਯੁੱਧਾਂ ਦਾ ਸੀ, ਬਾਦਸ਼ਾਹਾਂ ਦਾ ਸਮਾਂ ਸੀ, ਰਾਜਿਆਂ ਦਾ ਸਮਾਂ ਸੀ, ਇਸ ਕਰਕੇ ਘੋੜੇ, ਚੰਗੇ ਹਥਿਆਰ, ਇਹਨਾਂ ਚੀਜ਼ਾਂ ਦੀ ਆਮ ਲੋੜ ਸੀ, ਇਹ ਜ਼ਰੂਰਤ ਸੀ। ਅਤੇ ਸਿੱਖ ਜਿਹੜੇ ਨੇ ਉਹ ਘੋੜਿਆਂ ਦਾ ਵਪਾਰ ਕਰਨ ਲਈ ਦੂਰ ਦਰੇਡੇ ਜਿਹੜੇ ਸੀ ਉਹ ਪਹੁੰਚਦੇ ਸਨ, ਇੱਥੋਂ ਘੋੜਿਆਂ ਦੇ ਪਾਰਖੂ ਵੀ ਬਣੇ। ਇਹ ਵੀ ਗੱਲ ਸਮਝਣ ਵਾਲੀ ਹੈ, ਇਸੇ ਚੀਜ਼ ਤੋਂ ਉਹ ਘੋੜਿਆਂ ਦੇ ਪਾਰਖੂ ਵੀ ਬਣੇ। ਫਿਰ ਇਹੋ ਕੜੀ ਨਾਲ ਅੱਗੇ ਜੁੜਦੀ ਹੈ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਬੁੰਗੇ ਦੀ ਸਥਾਪਨਾ ਕਰਦੇ ਨੇ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਦੇ ਨੇ, ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰੈਕਟੀਕਲੀ ਲਾਗੂ ਕਰਦੇ ਨੇ, ਫੌਜਾਂ ਰੱਖਦੇ ਨੇ, ਉਹ ਕਿਤੇ ਨਾ ਕਿਤੇ ਇਹਦੀ ਜਿਹੜੀ ਜੜ ਹੈ ਉਹ ਇੱਦਾਂ ਕਹਿ ਲਓ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਦੇ ਵਿੱਚ ਲੱਗ ਚੁੱਕੀ ਸੀ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਕੰਮਾਂ ਨੂੰ ਜਿਹੜੀ ਹਕੂਮਤ ਸੀ ਵਕਤ ਦੀ ਉਹ ਬੜੀ ਕਰੂਰ ਨਿਗਾਹ ਦੇ ਨਾਲ ਵੇਖ ਰਹੀ ਸੀ। ਦੋ ਚਾਰ ਕਾਰਨ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਦਾ। ਇੱਕ ਤਾਂ ਕਾਰਨ ਹੈ ਵੀ ਗੁਰੂ ਸਾਹਿਬ ਜਾਤਾਂ ਪਾਤਾਂ ਦੇ ਬੰਧਨ ਤੋਂ ਲੋਕਾਂ ਨੂੰ ਆਜ਼ਾਦ ਕਰ ਰਹੇ ਨੇ। ਪਹਿਲਾ ਕਾਰਨ ਇਹ ਹੈ ਵੀ ਜਿੱਥੇ ਇੱਕੋ ਜਲ ਵਿੱਚ ਸਾਰੇ ਜਾਣੇ ਆ ਕੇ ਇਸ਼ਨਾਨ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਨੇ, ਚੇਤੇ ਕਰਦੇ ਨੇ। ਦੂਜਾ ਕਾਰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਵੀ ਕਹਿੰਦੇ ਨੇ ਇਤਿਹਾਸ ਦੇ ਵਿੱਚ ਕੋਈ ਚਾਰ ਭਗਤ ਐਸੇ ਵੀ ਸਨ ਜਿਹੜੇ ਆਪਣੀ ਬਾਣੀ ਲੈ ਕੇ ਆਏ ਗੁਰੂ ਸਾਹਿਬ ਦੇ ਕੋਲ ਜਦੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਸਨ। ਉਹਨਾਂ ਦਾ ਨਾਂ ਲਿਖਿਆ ਹੈ ਵੀ ਕਾਨ੍ਹਾ ਪੀਲੂ ਛੱਜੂ ਅਤੇ ਸ਼ਾਹ ਹੁਸੈਨ। ਸਤਿਗੁਰ ਨੇ ਉਹਨਾਂ ਦੀ ਬਾਣੀ ਨੂੰ ਡਿਨਾਈ ਕੀਤਾ ਵੀ ਨਹੀਂ, ਇਹ ਇੱਥੇ ਦਰਜ ਨਹੀਂ ਹੋ ਸਕਦੀ, ਕਿਉਂਕਿ ਇਹਦੇ ਵਿੱਚੋਂ ਕਈਆਂ ਦੀ ਲਿਖਤ ਵਿੱਚੋਂ ਹਉਮੈ ਦੀ ਬਦਬੂ ਆ ਰਹੀ ਸੀ। ਉਹਨਾਂ ਨੇ ਵੀ ਈਰਖਾ ਖਾਧੀ, ਇੱਕ ਕਾਰਨ ਇਹ ਵੀ ਹੈ। ਅਤੇ ਇੱਕ ਕਾਰਨ ਇਹ ਹੈ ਵੀ ਉਸ ਵਕਤ ਸ਼ੇਖ ਅਹਿਮਦ ਸਰਹੰਦੀ ਜੀ ਦਾ ਅੱਜ ਵੀ ਮਕਬਰਾ ਸਰਹੰਦ ਦੇ ਵਿੱਚ ਹੈ। ਇਹ ਤੁਰਾਨ ਤੋਂ ਇੱਕ ਫਿਰਕਾ ਆਇਆ ਸੀ ਜਿਹੜਾ ਬਾਕੀ ਬਿੱਲਾ ਜਿਹਨੂੰ ਭਾਰਤ ਵਿੱਚ ਲੈ ਕੇ ਆਇਆ ਸੀ, ਉਹਦਾ ਇਹ ਮੁਖੀ ਬਣਿਆ ਸ਼ੇਖ ਅਹਿਮਦ ਸਰਹੰਦੀ। ਜਦੋਂ ਨਾ ਤੁਸੀਂ ਇਸਲਾਮ ਨੂੰ ਪੜ੍ਹੋਗੇ ਜੀ, ਜਿਵੇਂ ਸਾਡੇ ਵਿੱਚ ਆਪਾਂ ਕਹਿੰਦੇ ਵੀ ਆਹ ਫਲਾਨੀ ਸੰਪਰਦਾ ਹੈ, ਆਹ ਫਲਾਨਾ ਡੇਰਾ ਹੈ, ਇੱਦਾਂ ਕਰਕੇ ਸਾਡੇ ਵਿੱਚ ਬਹੁਤ ਕੁਝ ਇੱਦਾਂ ਦਾ ਹੈ, ਇੱਦਾਂ ਇਸਲਾਮ ਦੇ ਵਿੱਚ ਵੀ ਸੂਫੀਆਂ ਦੇ ਬਹੁਤ ਸਾਰੇ ਫਿਰਕੇ ਨੇ। ਹਰ ਸੂਫੀ ਜਿਹੜਾ ਹੈ ਉਹ ਸ਼ੇਖ ਫਰੀਦ ਸਾਹਿਬ ਵਰਗਾ ਨਹੀਂ ਹੁੰਦਾ, ਇਹ ਚੇਤਾ ਰੱਖੋ। ਹਰ ਸੂਫੀ ਦੀ ਜਿਹੜੀ ਆਈਡੋਲੋਜੀ ਹੈ, ਜਿਹੜੀ ਵਿਚਾਰਧਾਰਾ ਹੈ, ਉਹ ਵੱਖਰੀ ਵੱਖਰੀ ਹੈ। ਜਿਵੇਂ ਇੱਕ ਸੂਫੀਆਂ ਦਾ ਫਿਰਕਾ ਹੈ ਜਿਹਨੂੰ ਕਹਿੰਦੇ ਨੇ ਚਿਸ਼ਤੀ ਸਿਲਸਿਲਾ, ਉੱਥੇ ਮਤਲਬ ਫਿਰਕੇ ਨੂੰ ਆਪਾਂ ਕਹਿ ਸਕਦੇ ਸਿਲਸਿਲਾ ਸ਼ਬਦ ਵਰਤਿਆ ਜਾਂਦਾ, ਜਮਾਤ ਜਿਹਨੂੰ ਆਪਾਂ ਕਹਿੰਦੇ ਸਿਲਸਿਲਾ। ਇੱਦਾਂ ਹੀ ਸੂਫੀਆਂ ਦੇ ਫਿਰਕਿਆਂ ਦੇ ਵਿੱਚੋਂ ਇੱਕ ਫਿਰਕਾ ਹੈ ਜਿਹਦਾ ਨਾਂ ਹੈ ਉਹ ਬੜਾ ਕੱਟੜਪੰਥੀ ਹੈ। ਉਹਦੀ ਆਈਡੋਲੋਜੀ ਇਹ ਹੈ ਵੀ ਜਦੋਂ ਤੁਸੀਂ ਰਾਜਨੀਤਿਕ ਤਾਕਤ ਵਿੱਚ ਆਉਂਦੇ ਹੋ, ਜਦੋਂ ਤੁਸੀਂ ਸੱਤਾ ਵਿੱਚ ਆਉਂਦੇ ਹੋ,
ਤੇ ਸੱਤਾ ਦੇ ਜ਼ੋਰ ਦੇ ਨਾਲ ਤੁਸੀਂ ਲੋਕਾਂ ਦੇ ਮਜ਼ਹਬ ਨੂੰ ਧਰਮ ਨੂੰ ਤਬਦੀਲ ਕਰਨਾ ਹੈ। ਉਸ ਸਿਲਸਿਲੇ ਦਾ ਨਾਂ ਹੈ ਜੀ ਨਕਸ਼ਬੰਦੀ। ਉਹ ਵੀ ਸੂਫੀ ਨੇ, ਵੇਖੋ ਚੇਤੇ ਰੱਖੋ, ਜਿਵੇਂ ਸੋਹਰਾਵਾਦੀ ਹੋ ਗਿਆ, ਇੱਦਾਂ ਚਿਸ਼ਤੀ ਸਿਲਸਿਲਾ ਹੋ ਗਿਆ, ਇਸੇ ਤਰੀਕੇ ਨਾਲ ਜਿਹੜਾ ਸੀ ਉਹ ਨਕਸ਼ਬੰਦੀ ਸਿਲਸਿਲਾ ਹੈ। ਇਹ ਜੇ ਤੁਸੀਂ ਪੜ੍ਹਨਾ ਹੋਵੇ, ਅੱਜ ਕੱਲ੍ਹ ਤਾਂ ਬੜਾ ਸੌਖਾ ਹੈ ਜੀ, ਆਪਾਂ ਯੂਟਿਊਬ ਦੇ ਉੱਤੇ ਹੋਰ ਬਹੁਤ ਕੁਝ ਵੇਖਦੇ ਹਾਂ। ਤੁਸੀਂ ਉੱਥੇ ਭਰ ਲਿਓ ਵੀ ਇਸਲਾਮ ਦੇ ਸਿਲਸਿਲੇ, ਤੇ ਉਹਨਾਂ ਇਸਲਾਮ ਦੇ ਸਿਲਸਿਲਿਆਂ ਦੇ ਵਿੱਚੋਂ ਇੱਕ ਸਿਲਸਿਲਾ ਹੈ ਜਿਹਦਾ ਨਾਂ ਹੈ ਨਕਸ਼ਬੰਦੀ। ਫਿਰ ਸਮਝ ਲਓ, ਜਿਵੇਂ ਸ਼ੇਖ ਫਰੀਦ ਸਾਹਿਬ ਇੱਕ ਸਿਲਸਿਲੇ ਨਾਲ ਸੰਬੰਧਿਤ ਨੇ, ਉਹ ਵੀ ਸੂਫੀ ਨੇ। ਜਿਹੜੇ ਸ਼ੇਖ ਅਹਿਮਦ ਸਰਹੰਦੀ ਦੀ ਮੈਂ ਗੱਲ ਕਰ ਰਿਹਾ, ਇਹ ਵੀ ਸੂਫੀ ਹੈ, ਪਰ ਇਹ ਕਿਹੜੀ ਵਿਚਾਰਧਾਰਾ ਦਾ ਮਾਲਕ ਹੈ, ਗੱਲ ਇੱਥੇ ਆਣ ਕੇ ਨਿਰਭਰ ਹੈ। ਹੁਣ ਇਹ ਇਹ ਜਿਹੜਾ ਸਿਲਸਿਲਾ ਹੈ ਇਹਨੂੰ ਕਹਿੰਦੇ ਨੇ ਨਕਸ਼ਬੰਦੀ, ਤੇ ਇਹ ਤੁਰਾਨ ਤੋਂ ਆਇਆ ਸੀ। ਇਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ, ਇਹ ਸਰਹੰਦ ਦਾ ਰਹਿਣ ਵਾਲਾ ਸੀ, ਇਹ ਉਹਦੇ ਪ੍ਰਭਾਵ ਦੇ ਅਧੀਨ ਆਇਆ, ਜਿਵੇਂ ਕਿਸੇ ਆਈਡੋਲੋਜੀ ਨੂੰ ਬੰਦਾ ਪ੍ਰਵਾਨ ਕਰ ਲੈਂਦਾ। ਮੈਂ ਇੱਕ ਬੇਨਤੀ ਕਰਾਂ, ਸਾਡੇ ਵਿੱਚ ਪੰਥ ਵਿੱਚ ਕੋਈ ਟਕਸਾਲੀ ਸਿੰਘ ਹੈ, ਕੋਈ ਮਿਸ਼ਨਰੀ ਹੈ, ਕੋਈ ਕਿਸੇ ਹੋਰ ਸੰਪਰਦਾ ਨਾਲ ਸੰਬੰਧ ਰੱਖਣ ਵਾਲਾ ਹੈ, ਪਰ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਆਈਡੋਲੋਜੀ ਦਾ ਇੰਨਾ ਪ੍ਰਭਾਵ ਕਬੂਲ ਨਹੀਂ ਕਰਨਾ ਚਾਹੀਦਾ ਵੀ ਬੰਦਾ ਬੰਦਾ ਹੀ ਨਾ ਰਹੇ। ਇਹਨੂੰ ਸਮਝੋ, ਮੇਰੀ ਇਸ ਨੁਕਤੇ ਨੂੰ ਸਮਝਿਓ। ਸਾਨੂੰ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਵੀ ਅਖੀਰ 'ਤੇ ਗੱਲ ਆਣ ਕੇ ਨਿਬੜਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੀ ਹੈ। ਅਤੇ ਇੱਕ ਹੋਰ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਅੱਜ ਜ਼ੋਰ ਪਤਾ ਕਿਹੜੀ ਚੀਜ਼ ਦਾ ਲੱਗਾ, ਜ਼ੋਰ ਬਹੁਤੀ ਵਾਰ ਇਸ ਗੱਲ ਦਾ ਨਹੀਂ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਕੀ ਹੈ, ਜ਼ੋਰ ਇਸ ਗੱਲ ਦਾ ਲੱਗਦਾ ਵੀ ਮੇਰੀ ਸੰਸਥਾ ਕੀ ਕਹਿੰਦੀ ਹੈ। ਸਮਝ ਕੇ ਬੇਨਤੀ ਨੂੰ, ਜ਼ੋਰ ਸਾਡਾ ਕਿਹੜੀ ਚੀਜ਼ ਦਾ ਲੱਗੇਗਾ, ਮੇਰੀ ਸੰਸਥਾ ਕੀ ਕਹਿੰਦੀ ਹੈ, ਮੈਂ ਕੀ ਪੜ੍ਹਿਆ ਹੈ, ਮੈਂ ਕੀ ਥੋਪਾਂਗਾ, ਨਹੀਂ। ਹਾਂ, ਡਿਫਰੈਂਟ ਆਫ ਓਪੀਨੀਅਨ ਹੋ ਸਕਦਾ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਕਿਸੇ ਚੀਜ਼ ਨੂੰ ਲੈ ਕੇ, ਕਿਸੇ ਸ਼ਬਦ ਨੂੰ ਲੈ ਕੇ ਤੁਸੀਂ ਹੋਰ ਤਰੀਕੇ ਨਾਲ ਵਿਚਾਰ ਰੱਖਦੇ ਹੋ, ਕੋਈ ਦੂਜਾ ਹੋਰ ਤਰੀਕੇ ਨਾਲ ਸੋਚ ਮਤਲਬ ਵਿਚਾਰ ਰੱਖਦਾ ਹੈ, ਪਰ ਕਿਸੇ ਵੀ ਵਿਚਾਰਧਾਰਾ ਦੇ ਵਿੱਚ ਬੰਦੇ ਨੂੰ ਅੰਨਿਆ ਨਹੀਂ ਹੋਣਾ ਚਾਹੀਦਾ ਕਿਸੇ ਵੀ ਆਈਡੋਲੋਜੀ ਵਿੱਚ। ਸੋ ਗੁਰੂ ਕਿਰਪਾ ਕਰੇ। ਹੁਣ ਜਿਹੜਾ ਨਕਸ਼ਬੰਦੀ ਸਿਲਸਿਲਾ ਹੈ ਨਾ ਜੀ, ਵੇਖੋ ਇੱਥੋਂ ਸਾਨੂੰ ਇੱਕ ਗੱਲ ਹੋਰ ਵੀ ਸਿੱਖਣ ਨੂੰ ਮਿਲੇਗੀ, ਜਦੋਂ ਨਾ ਦੁਨੀਆਂ ਵਿੱਚ ਜਿੱਥੇ ਜਿੱਥੇ ਵੀ ਬੰਦੇ ਨੂੰ ਇਹ ਭਰਮ ਪਿਆ ਹੈ ਨਾ ਵੀ ਮੈਂ ਕਿਸੇ ਚੀਜ਼ ਦੀ ਰਾਖੀ ਕਰਾਂਗਾ, ਉਸ ਬੰਦੇ ਨੇ ਦੁਨੀਆਂ ਨੂੰ ਤਬਾਹ ਕੀਤਾ ਹੈ। ਹਿਟਲਰ ਨੂੰ ਇਹ ਭੁਲੇਖਾ ਪੈ ਗਿਆ ਵੀ ਯਹੂਦੀ ਜਿਹੜੇ ਨੇ ਇਹਨਾਂ ਨੇ ਸਾਡੇ ਮੁਲਕ ਨੂੰ ਕੀ ਕਰ ਦੇਣਾ, ਤਬਾਹ ਕਰ ਦੇਣਾ, ਅਤੇ ਮੈਂ ਰਾਖੀ ਕਰਾਂਗਾ ਆਪਣੇ ਮੁਲਕ ਦੀ। ਤੁਸੀਂ ਵੇਖੋ, ਉਹਨੇ ਗੈਸ ਚੈਂਬਰਾਂ ਦੇ ਵਿੱਚ ਪਾ ਪਾ ਕੇ ਯਹੂਦੀਆਂ ਨੂੰ ਸਾੜਿਆ। ਮਤਲਬ ਇੱਕ ਜਿਹੜੀ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਉਹਦੇ ਉੱਤੇ ਇੰਨੀ ਹਾਵੀ ਹੋ ਗਈ ਵੀ ਉਹਨੇ ਦੂਜਿਆਂ ਨੂੰ ਸਮਝਿਆ ਵੀ ਇਹਦੇ ਕੀੜੇ ਮਕੌੜੇ ਨੇ, ਸਾਰੇ ਕੀੜੇ ਮਕੌੜੇ ਨੇ। ਅੱਛਾ, ਇੱਦਾਂ ਦਾ ਪ੍ਰਚਾਰ ਰੇਡੀਓ ਤੋਂ ਵੀ ਹੋਇਆ। ਰੇਡੀਓ ਤੋਂ ਉਹਨਾਂ ਸਮਿਆਂ ਦੇ ਵਿੱਚ ਸ਼ਬਦ ਕੀ ਵਰਤਿਆ ਜਾਂਦਾ ਸੀ, ਕੋਕਰੋਚ, ਵੀ ਜਿਵੇਂ ਕੋਈ ਗੰਦਗੀ ਦਾ ਕੀੜਾ ਹੁੰਦਾ ਹੈ ਤੇ ਕੋਕਰੋਚ ਦੀ ਕੀ ਵੈਲੀ ਹੁੰਦੀ ਹੈ। ਮਤਲਬ ਮੈਂ ਹੈਰਾਨ ਰਹਿ ਗਿਆ ਵੀ ਇੱਦਾਂ ਦਾ ਪ੍ਰਚਾਰ ਸਰਕਾਰੀ ਰੇਡੀਓ ਦੇ ਉੱਤੋਂ ਹੁੰਦਾ ਸੀ ਵੀ ਇਹ ਬਾਕੀ ਤੇ ਕੌਣ ਨੇ, ਕੋਕਰੋਚ ਨੇ। ਹੁਣ ਕੋਕਰੋਚ ਨੂੰ ਤੇ ਮਾਰਨਾ ਪੈਂਦਾ, ਸਾਡੇ ਘਰਾਂ ਦੇ ਵਿੱਚ ਗੰਦਗੀ ਦਾ ਕੋਕਰੋਚ ਆਇਆ ਹੋਵੇ ਤੇ ਉਹਨੂੰ ਤੇ ਤੁਸੀਂ ਮਾਰੋਗੇ ਨਾ। ਸੋ ਕੋਈ ਵੀ ਤੁਹਾਡੀ ਸੁਰਤ ਉੱਤੇ ਐਸਾ ਪ੍ਰਭਾਵ ਨਾ, ਮੈਨੂੰ ਇਹ ਗੱਲ ਹਮੇਸ਼ਾ ਮੇਰੀ ਸੁਰਤ ਵਿੱਚ ਰਹਿਣੀ ਚਾਹੀਦੀ ਹੈ, ਚਾਹੇ ਮੈਂ ਜਿਹੜੀ ਮਰਜ਼ੀ ਵਿਚਾਰਧਾਰਾ ਦਾ ਮਾਲਕ ਹੋਵਾਂ, ਵੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਵੀ ਇਹ ਇਹ ਚੀਜ਼ ਮੈਂ ਪੱਲੇ ਬੰਨ ਕੇ ਤੁਰਨੀ ਹੈ। ਹੁਣ ਜਦੋਂ ਬੰਦੇ ਨੂੰ ਇਹ ਭੁਲੇਖਾ ਪੈ ਜਾਂਦਾ ਨਾ ਵੀ ਕਿਸੇ ਚੀਜ਼ ਦੀ ਰਾਖੀ ਮੈਂ ਕਰਾਂਗਾ, ਮੈਂ ਸਭ ਕੁਝ ਹਾਂ, ਮੈਂ ਨਹੀਂ ਤੇ ਕੁਝ ਵੀ ਨਹੀਂ, ਚੇਤਾ ਰੱਖੋ ਬੰਦਾ ਦੁਨੀਆਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਬਣ ਜਾਂਦਾ। ਔਰੰਗਜ਼ੇਬ ਨੂੰ ਵੀ ਇਹੋ ਹੀ ਹੋਇਆ, ਜਹਾਂਗੀਰ ਨੂੰ ਵੀ ਇਹੋ ਹੀ ਹੋਇਆ। ਤੇ ਜਿਹੜਾ ਨਕਸ਼ਬੰਦੀ ਸਿਲਸਿਲੇ ਦਾ ਸ਼ੇਖ ਅਹਿਮਦ ਸਰਹੰਦੀ ਸੀ ਉਹਨੂੰ ਵੀ ਇਹੋ ਹੀ ਹੋਇਆ, ਤਾਂ ਕਰਕੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ। ਉਹਨੇ ਪਤਾ ਆਪਣੇ ਆਪ ਨੂੰ ਕੀ ਆਖਿਆ, ਉਹਨੇ ਇੱਕ ਆਪਣੇ ਆਪ ਨੂੰ ਲਕਬ ਦਿੱਤਾ। ਲਕਬ ਆਮ ਤੌਰ 'ਤੇ ਕੀ ਹੁੰਦਾ ਸੀ ਵੀ ਕੋਈ ਵੀ ਜਿਹੜਾ ਬਾਦਸ਼ਾਹ ਹੈ ਜਦੋਂ ਤਖ਼ਤ 'ਤੇ ਬਹਿੰਦਾ, ਹੁਣ ਇੱਕ ਸ਼ਬਦ ਹੈ ਆਪਾਂ ਕਹਿੰਦੇ ਔਰੰਗਜ਼ੇਬ, ਬੇਸਿਕਲੀ ਉਹਦਾ ਨਾਂ ਔਰੰਗਜ਼ੇਬ ਨਹੀਂ ਹੈ, ਨਾਂ ਤਾਂ ਉਹਦਾ ਕੋਈ ਹੋਰ ਹੈ, ਪਰ ਉਹਨੇ ਆਪਣੇ ਆਪ ਨੂੰ ਕੀ ਦਿੱਤਾ, ਇੱਕ ਲਕਬ ਦਿੱਤਾ, ਜਿਹੜਾ ਜਹਾਂਗੀਰ ਹੈ, ਪ੍ਰਚਲਿਤ ਜਹਾਂਗੀਰ ਹੈ। ਹੁਣ ਇੱਦਾਂ ਹੀ ਤੁਸੀਂ ਵੇਖੋ ਆਲਮਗੀਰ ਸ਼ਬਦ ਆਪਾਂ ਵਰਤਦੇ, ਆਲਮਗੀਰ ਲੁਧਿਆਣੇ ਦੇ ਕੋਲ ਪੈਂਦਾ ਹੈ, ਉਹਨੂੰ ਆਪਾਂ ਕਹਿੰਦੇ ਆਲਮਗੀਰ ਸਾਹਿਬ, ਨਹੀਂ ਆਲਮਗੀਰ ਸਾਹਿਬ ਨਹੀਂ ਹੈ, ਆਲਮਗੀਰ ਬਾਦਸ਼ਾਹ ਔਰੰਗਜ਼ੇਬ ਦਾ ਲਕਬ ਹੈ। ਗੁਰਦੁਆਰਾ ਉੱਥੇ ਮੰਜੀ ਸਾਹਿਬ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ, ਗੁਰਦੁਆਰਾ ਮੰਜੀ ਸਾਹਿਬ ਹੈ, ਆਲਮਗੀਰ ਦਾ ਲਕਬ ਹੈ। ਇੱਦਾਂ ਹੀ
ਜਿਹੜਾ ਤਖ਼ਤ 'ਤੇ ਬੈਠਾ ਉਹਨੇ ਆਖਿਆ ਮੈਂ ਤਖ਼ਤ ਦਾ ਸ਼ਿੰਗਾਰ ਹਾਂ, ਮੈਂ ਜਹਾਨ ਦਾ ਸ਼ਿੰਗਾਰ ਹਾਂ। ਇਹਨਾਂ ਸਾਰੇ ਲਕਵਾਂ ਦੇ ਮੀਨਿੰਗ ਇਹੋ ਜਿਹੇ ਨੇ। ਜਿਹੜਾ ਵੀ ਬੈਠਾ ਉਹਨੇ ਆਪਣੇ ਆਪ ਨੂੰ ਇੱਦਾਂ ਲਾਨਿਆ। ਹੁਣ ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ ਨਾ, ਜਦੋਂ ਇਹ ਨਕਸ਼ਬੰਦੀ ਸਿਲਸਿਲੇ ਦੇ ਪ੍ਰਭਾਵ 'ਚ ਆ ਗਿਆ, ਇਹਦੀ ਸੁਰਤ ਉਹਨਾਂ ਦੇ ਇਨਫਲੂਐਂਸ 'ਚ ਉਹਦੇ ਪ੍ਰਭਾਵ ਦੇ ਵਿੱਚ ਆ ਗਈ, ਇਹਨੇ ਆਪਣੇ ਆਪ ਲਈ ਇੱਕ ਸ਼ਬਦ ਵਰਤਿਆ, ਉਹ ਕੀ ਸੀ? ਉਹ ਸੀ ਮੁਜ਼ੱਦਦ ਅਲਫਸਾਨੀ। ਸ਼ੇਖ ਅਹਿਮਦ ਸਰਹੰਦੀ, ਮੁਜ਼ੱਦਦ ਅਲਫਸਾਨੀ ਦਾ ਮਤਲਬ ਹੁੰਦਾ ਮੈਂ ਇਸਲਾਮ ਦਾ ਰਖਵਾਲਾ। ਸਮਝ ਗਏ ਬੇਨਤੀ ਨੂੰ? ਮੈਂ ਕੌਣ ਹਾਂ? ਮੈਂ ਇਸਲਾਮ ਦਾ ਰਖਵਾਲਾ ਹਾਂ। ਹੁਣ ਜਦੋਂ ਮੈਂ ਇਸਲਾਮ ਦਾ ਰਖਵਾਲਾ ਹਾਂ ਤੇ ਮੈਂ ਇਹ ਵੇਖਦਾ ਹਾਂ ਵੀ ਇਸਲਾਮ ਦੇ ਲਈ ਬਿਵਤਾ ਕੌਣ ਕੌਣ ਹੈ, ਤੇ ਜਿਹੜਾ ਮੈਨੂੰ ਲੱਗਦਾ ਵੀ ਆਹ ਚੀਜ਼ ਇਸਲਾਮ ਦੇ ਲਈ ਬਿਵਤਾ ਹੈ, ਫਿਰ ਉਹਨੂੰ ਮੈਂ ਕਿਸੇ ਵੀ ਤਾਕਤ ਨੂੰ ਵਰਤ ਕੇ ਤੇ ਉਹਨੂੰ ਰਸਤੇ ਦੇ ਵਿੱਚੋਂ ਹਟਾ ਦੇਣਾ ਹੈ। ਹੁਣ ਨਕਸ਼ਬੰਦੀ ਸਿਲਸਿਲੇ ਦਾ ਇਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ, ਇਹਨੇ ਆਪਣੇ ਆਪ ਦੀ ਉਸ ਕੱਟੜਪੰਥੀ ਵਿਚਾਰਧਾਰਾ ਨੂੰ ਇੰਨਾ ਪ੍ਰਣਾਇਆ ਗਿਆ, ਇਹਨੇ ਆਖਿਆ ਮੈਂ ਇਸਲਾਮ ਦਾ ਰਖਵਾਲਾ, ਤੇ ਜੇ ਇਸ ਵਕਤ ਬਾਦਸ਼ਾਹ ਜਹਾਂਗੀਰ ਤਖ਼ਤ 'ਤੇ ਬੈਠਾ ਹੈ ਤੇ ਇਹਨੇ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ, ਇਹਦਾ ਯੋਗਦਾਨ ਸੀ ਇਸ ਸਿਲਸਿਲੇ ਦਾ ਉਹਨੂੰ ਤਖ਼ਤ ਉੱਤੇ ਬਿਠਾਉਣ ਦੇ ਵਿੱਚ, ਤੇ ਇਹਨਾਂ ਦਾ ਸਭ ਤੋਂ ਪਹਿਲਾਂ ਨਿਸ਼ਾਨਾ ਕੀ ਆਇਆ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਜਹਾਂਗੀਰ ਖੁਦ ਵੀ ਇਸ ਸਿਲਸਿਲੇ ਦੇ ਪ੍ਰਭਾਵ ਹੇਠ ਸੀ। ਹੋਰ ਖਿਆਲ ਕਰਿਓ, ਜਹਾਂਗੀਰ ਦੀ ਇੱਕ ਜੀਵਨੀ ਹੈ ਜਿਹਦਾ ਨਾਂ ਹੈ ਤੁਜ਼ਕੇ ਜਹਾਂਗੀਰੀ। ਬਾਦਸ਼ਾਹ ਅਕਸਰ ਹੀ ਆਪਣੇ ਨਾਲ ਬੰਦੇ ਰੱਖਦੇ ਹੁੰਦੇ ਸੀ ਜਿਹੜੇ ਉਹਨਾਂ ਦੀ ਸ਼ੋਭਾ, ਉਹਨਾਂ ਦੀ ਵਡਿਆਈ ਨਾਲ ਨਾਲ ਲਿਖਦੇ ਹੁੰਦੇ ਸੀ। ਤੁਜ਼ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਇੱਕ ਉਹਦੀ ਕੋਟੇਸ਼ਨ ਹੈ, ਉਹ ਲਿਖਦਾ ਹੈ ਵੀ ਬਹੁਤ ਸਮੇਂ ਤੋਂ ਇੱਕ ਅਰਜਨ ਨਾਮ ਦਾ ਹਿੰਦੂ ਬਿਆਸਾ ਦਰਿਆ ਦੇ ਕੰਢੇ ਉੱਤੇ ਇੱਕ ਝੂਠ ਦੀ ਦੁਕਾਨ ਚਲਾ ਰਿਹਾ। ਸਮਝ ਗਏ ਬੇਨਤੀ ਨੂੰ? ਹੁਣ ਉਹਨੇ ਸ਼ਬਦ ਹਿੰਦੂ ਵਰਤਿਆ, ਲੈਕ ਆਫ ਨੌਲੇਜ ਸੀ ਉਹਦੀ, ਕਿਉਂਕਿ ਜਿਹੜਾ ਵੀ ਮੁਸਲਮਾਨ ਹੈ ਜਿਹੜਾ ਇੱਧਰ ਵੱਸ ਰਿਹਾ ਉਹਨੂੰ ਉਹਦੇ ਲੀਗਾ 'ਚ ਉਹ ਹਿੰਦੂ ਹੀ ਹੈ। ਆ ਤੁਸੀਂ ਪਿੱਛੇ ਚਲੇ ਜਾਓ ਅੱਜ ਤੋਂ ਕਨੇਡਾ ਵਿੱਚ 1970-75 ਦੇ ਵਿੱਚ, ਅਤੇ ਮੈਂ ਕੱਲ੍ਹ ਹੀ ਕਿਸੇ ਬਜ਼ੁਰਗ ਦੇ ਨਾਲ ਕਿਤੇ ਅਸੀਂ ਗਏ ਸੀ ਫਿਊਨਰਲ ਹੋਮ ਦੇ ਵਿੱਚ, ਉਹਨਾਂ ਨੇ ਮੈਨੂੰ ਗੱਲ ਦੱਸੀ ਇੱਕ, ਕਹਿੰਦਾ ਵੀ ਜਦੋਂ ਮੈਂ ਆਇਆ ਸੀ 1976 ਦੇ ਵਿੱਚ, ਕਹਿੰਦਾ ਵੀ 76 ਦੇ ਵਿੱਚ ਆ ਸਰੀ ਇੱਦਾਂ ਤਾਂ ਹੈ ਹੀ ਕੁੱਖ ਨਹੀਂ ਸੀ, ਸਾਰੇ ਫਾਰਮ ਫੁਰਮ ਸੀ ਇੱਥੇ, ਤੁਹਾਡੇ 'ਚੋਂ ਬਹੁਤਿਆਂ ਨੂੰ ਪਤਾ ਹੋਣਾ, ਇਹਦੇ ਇੱਥੇ ਖੇਤੀ ਵਗੈਰਾ ਲੋਕ ਕਰਦੇ ਹੁੰਦੇ ਸੀ, ਵੱਸੀ ਤਾਂ ਹੈ ਨਹੀਂ ਸੀ ਸਰੀ ਉਦੋਂ। ਕਹਿੰਦਾ ਵੀ ਜਿਹੜਾ ਗੋਰਾ ਸੀ ਨਾ, ਜਿਹੜਾ ਅੰਗਰੇਜ਼ ਸੀ, ਉਹਨੇ ਸਾਨੂੰ ਪੁੱਛਣਾ ਇੱਦਾਂ, ਉਹਨੇ ਕਹਿਣਾ ਵੀ ਹਿੰਦੂ ਸਾਡੇ ਨਾਲ ਫਾਈਟ ਕਰੇਗਾ, ਮਤਲਬ ਇੱਦਾਂ ਉਹਨੇ ਸ਼ਬਦ ਸਾਡੇ ਲਈ ਵਰਤਣੇ। ਕਿਹੜਾ ਸ਼ਬਦ ਵਰਤਣਾ ਉਹਨੇ? ਹਿੰਦੂ, ਮਤਲਬ ਜਿਹੜੇ ਕੱਟੜਪੰਥੀ ਥੋੜ੍ਹੇ ਜਿਹੇ ਉਸ ਵਿਚਾਰਧਾਰਾ ਵਾਲੇ ਸੀ, ਉਹਨਾਂ ਨੇ ਆਖਣਾ ਵੀ ਤੁਸੀਂ ਸਾਡੇ, ਹੁਣ ਸ਼ਬਦ ਉਹਨਾਂ ਸਿੱਖ ਨਹੀਂ ਵਰਤਣਾ, ਉਹਨਾਂ ਕੀ ਕਹਿਣਾ? ਹਿੰਦੂ। ਕਿਉਂ ਭਲਾ? ਉਹਨਾਂ ਨੂੰ ਇਹ ਪਤਾ ਹੈ ਵੀ ਜਿਹੜਾ ਹਿੰਦੁਸਤਾਨ ਤੋਂ ਆਇਆ ਉਹ ਬੰਦਾ ਕੌਣ ਹੈ? ਹਿੰਦੂ ਹੈ। ਸਮਝ ਗਏ ਨਾ ਬੇਨਤੀ ਨੂੰ? ਹੁਣ ਇੱਦਾਂ ਹੀ ਜਿਹੜਾ ਅਰਬ ਵੱਲੋਂ ਚੜ੍ਹ ਕੇ ਆਇਆ, ਜਿਹੜਾ ਅਫਗਾਨਿਸਤਾਨ ਵੱਲੋਂ ਆਇਆ, ਜਦੋਂ ਉਹ ਦਰਿਆ ਪਾਰ ਕੀਤਾ ਉਹਨੇ, ਤੇ ਜਿਹੜਾ ਵੀ ਉਸ ਏਰੀਏ ਵਿੱਚ ਵੱਸਦਾ ਉਸ ਖਿੱਤੇ ਵਿੱਚ ਆਬਾਦ ਹੈ, ਉਹਦੇ ਲਈ ਸ਼ਬਦ ਉਹਨੇ ਕੀ ਵਰਤਿਆ? ਹਿੰਦੂ। ਹਿੰਦੂ ਜਿਹੜਾ ਸ਼ਬਦ ਹੈ ਨਾ, ਵੈਸੇ ਜੇ ਤੁਸੀਂ ਬਾਣੀ ਨੂੰ ਪੜ੍ਹੋਗੇ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਵਰਤੇ ਬਾਬਰ ਦੇ ਹਮਲੇ ਨਾਲ ਸੰਬੰਧਿਤ, ਉਹਨਾਂ ਆਖਿਆ ਹਿੰਦੁਸਤਾਨ ਡਰਾਇਆ, ਸ਼ਬਦ ਹਿੰਦੂ ਹੈ ਤੇ ਉਹਨੇ ਹਿੰਦੁਸਤਾਨ ਨੂੰ ਡਰਾਇਆ, ਯਾਨੀ ਕਿ ਇੱਕ ਏਰੀਆ ਜਿਹਨੂੰ ਇੰਡਸ ਵੈਲੀ ਸਿਵਿਲਾਈਜੇਸ਼ਨ ਕਹਿੰਦੇ ਨੇ, ਇੰਡਸ, ਇੰਡਸ ਤੋਂ ਵਿਗੜਿਆ ਹੋਇਆ ਕੀ ਬਣਿਆ? ਹਿੰਦਸ। ਬੇਸਿਕਲੀ ਇਹ ਕੋਈ ਧਰਮ ਨਹੀਂ ਸੀ, ਵੀ ਇੰਡਸ ਜਿਹਨੂੰ ਆਪਾਂ ਕਹਿੰਦੇ ਹਾਂ ਸਿੰਧੂ ਘਾਟੀ ਦੀ ਸੱਭਿਅਤਾ, ਇੱਦਾਂ ਹੀ ਇੰਡਸ ਵੈਲੀ ਸਿਵਿਲਾਈਜੇਸ਼ਨ ਦੀ ਜਦੋਂ ਗੱਲ ਚੱਲਦੀ ਹੈ ਤੇ ਜਿਹੜਾ ਵੀ ਇੰਡਸ ਤੋਂ ਸ਼ਬਦ ਵੜ ਜਿਹੜਾ ਬਦਲ ਕੇ ਉਹ ਬਣ ਗਿਆ ਹਿੰਡਸ, ਹਿੰਦੂ। ਸੋ ਇਹ ਗੱਲ ਚਲੋ ਇੱਕ ਇਤਿਹਾਸ ਦੀ ਵੱਖਰੀ ਸਾਡੇ ਸਮਝਣ ਵਾਲੀ ਹੈ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਵੈਸੇ ਡੰਕੇ ਦੀ ਚੋਟ 'ਤੇ ਆਖਿਆ ਵੀ ਜਿਹੜਾ ਉਸ ਆਈਡੋਲੋਜੀ ਨੂੰ ਫੋਲੋ ਕਰਨ ਲੱਗ ਪਿਆ ਹੌਲੀ ਹੌਲੀ, ਕੋਈ ਇੱਕ ਖਾਸ ਵਿਚਾਰਧਾਰਾ ਬਣ ਗਈ, ਉਹਨੇ ਆਪਣੇ ਆਪ ਨੂੰ ਹਿੰਦੂ ਐਲਾਨ ਦਿੱਤਾ ਤੇ ਮਹਾਰਾਜ ਨੇ ਆਖਿਆ ਵੀ ਨਾ ਹਮ ਹਿੰਦੂ ਨਾ ਮੁਸਲਮਾਨ। ਇਦੋਂ ਵੇਖੋ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਹ ਗੱਲ ਕਹੀ ਜਾ ਰਹੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਸ਼ਬਦ ਵਰਤਿਆ ਵੀ ਅਸੀਂ ਅੱਲਾ ਤੇ ਰਾਮ ਦੋਵੇਂ ਸ਼ਬਦ ਹੀ ਵਰਤ ਲਏ ਭਗਤਾਂ ਨੇ। ਉਹਨਾਂ ਆਖਿਆ ਨਾ ਹਮ ਹਿੰਦੂ ਨਾ ਮੁਸਲਮਾਨ, ਕਬੀਰ ਸਾਹਿਬ ਦਾ ਸ਼ਬਦ ਹੈ, ਅੱਲਾ ਰਾਮ ਕੇ ਪਿੰਡ ਪ੍ਰਾਣ, ਸਾਡੀ ਤੇ ਸਾਨੂੰ ਤੇ ਜੀਵਨ ਦੇਣ ਵਾਲਾ ਅੱਲਾ ਤੇ ਰਾਮ ਹੈ, ਨਾ ਅਸੀਂ ਹਿੰਦੂ ਹਾਂ ਤੇ ਨਾ ਅਸੀਂ ਮੁਸਲਮਾਨ ਹਾਂ। ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਲਈ ਜਿਹੜਾ ਜਹਾਂਗੀਰ ਨੇ ਤੁਜਕੇ ਜਹਾਂਗੀਰੀ ਦੇ ਵਿੱਚ ਸ਼ਬਦ ਵਰਤਿਆ ਹਿੰਦੂ, ਉਹਦੀ ਲੈਕ ਆਫ ਨੌਲੇਜ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਪੰਥ ਚਲਾਇਆ ਉਹ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ,
गुरु नानक साहब ने एक नवी विचारधारा सिखी की जिहड़ी है उहदी नींह रखी जदों पंडित दे जनेऊ तों उन्होंने की कर दिता इनकार कर दिता। उन्होंने उस सारिया परंपरावां नूं डिनाई कर दिता जिहड़ियां चलदियां आ रही सी, उत्थों मना कर दिता। इस करके जिहड़ा वक्त दा पंडित सी उह वी गुरु नानक साहब दे खिलाफ सी, जिहड़ा वक्त दा पुजारी सी उह वी गुरु नानक साहब दे खिलाफ सी। ते बहुत सारे मुसलमान जिहड़े सी उह सिक्खी दे विच शामिल होए जिन्हां ने यह समझिया भी ये गुरु नानक दा पंथ वह है जिहड़ा मनुखता की गल कर रहा। ते ब्यासा दरिया दे कंढे उत्ते जहांगीर कह रहा भी एक अर्जुन नाम का हिंदू रहिंदा है जिन्हें एक झूठ की दुकान बड़े लंबे समय तो चलाई हुई है जिदे प्रभाव हेठाण के बहुत सारे हिंदू ते मुसलमान जिहड़े ने वो इधर नूं शिफ्ट हुंदे जांदे ने। सो यह सी उहदी कट्टड़ता की वजह। हुण जदों शेख अहमद सरहंदी ने अपने आप नूं लानिया मैं इस्लाम दा रखवाला, हुण जिहड़ा इस्लाम दा रखवाला है जिन्हें अपने आप नूं ऐलान दिता, तुसीं वेखो निक्की जी कुर्सी होवे ना निक्की जी जिहदी कोई बहुती वक्त ना होवे, जिहड़ा बंदा उस कुर्सी ते बैठा है ना वो कहिंदा फिर हुण जो आ मैं ही हाँ, समझ के बेनती नूं निक्की जी कुर्सी है। तो जिन्हों ये कह दिता जाए भी तू सिखी दा रखवाला है जिहदे लई एडे एडे वड्डे लकब जिहड़े बना दे, ये लकबां दा रवाज साडे च वी चलिया। अज रौला पैंदा भी किसी नूं फकरे कौम दे दिता, किसी नूं ये कह दिता भी ये जिहड़ा बंदा है ये पंथ का माण है। चेता रखो भी ये चीज़ां सवाए बंदे दे अंदर होमे तो होर कोई चीज़ प्रगट नहीं करती, सवाए होमे तो। सिख हमेशा सेवादार रहा, समझ के बेनती नूं। तुसीं इतिहास विच किन्ने ऐसे सिखां नूं पढ़दे हो जिन्हां नूं गुरु साहब ने कोई स्पैशल इदां दी सेवा दा दिता होवे। ये गोरियां दी रीसे साडे विच वी इह चीज़ां चल पईआं, उहनां दी रीसे बहुत कुछ साडे चल पिया। जे तुसीं पुछो ना बाणी दे विचों ते महाराज नूं पुछो महाराज तुसीं तर गए हो, मान लो ज्यौंदिआं जी कोई मैनूं इदां पुछे आण के भी भाई साहब जी तुसीं बाणी कमा ली सारी जिन्हां तुसीं उपदेश दे रहे हो, ते वेखो कमाई भी होवे ना, मान लो कमाई भी होवे, कमाई नहीं असीं, असीं ते कख भी नहीं कमाया, साडा जीवन ते कच्चा है जी, पर मन लो किसी ने कमाई भी हो वे ते स्याणा बंदा ये आखेगा भी नहीं भाई अजो सो नाओ समुद्र मैं क्या जानो, क्या होए भी अजे ते जिंदगी दी बेड़ी समुद्र च है, कोई पता नहीं जदों गरकण ते आ गया ते कित्थे गरक जाना, अजे ते जिंदगी दी बेड़ी जिहड़ी है मंझ धार विच है अध च है, कोई पता नहीं जदों डुबण ते आ गई ते बेड़ी कित्थे डुब जानी। इस करके मैं कोई पंथ दा माण नहीं, मैं कोई हीरा नहीं पंथ दा, मैं कोई मेरे विच कोई फकर योग गल नहीं हैगी। अच्छा तुसी गुरु साहब नूं वेख लो, जिस गुरु दा अज तुसी शहीदी दिहाड़ा मना रहे हो गुरु ग्रंथ साहब की संपादना करके, वह गुरु साहब पता अखीर ते की लिखते ने, तेरा कीता जातो नाही मैनू जो कितोई, मैं निर्गुण यारे को गुण नाही आपे तरस पयोई, तरस पिया मैं राम धोई सतगुर सज्जन मिलिया, नानक नाम मिले तां जीवा तन मन थीवै हरिया। बाबे ने आखिया मैं तेरे किते हुए नूं जाणिया नहीं, जिस गुरु नूं तुसी सिजदा करदे हो उन्हें अपनी हयाती विच इहो ही गाया भी नानक नीच, नानक अपने आप नूं की कहिंदा नीच कहिंदा, ते इदां किवें हो सकदा भी कोई बंदा जे जिउंदा तुरिया फिरदा होवे उहनूं तुसी कहो जी ये भाई साहब है ये पंथ दा रतन है, नहीं साडा कोई क्राइटेरिया नहीं है। ते तुसी वेखो जिन्हां जिन्हां नूं इदां कीता ना मुड़ के उहनां नूं उहनां दी पत वी ला ली मुड़ के, आपां इदां होया ना भी जिन्हां जिन्हां नूं तुसीं कदी बड़ा सिर ते भाया ते जदों तुहाडियां उम्मीदां दे उत्ते खरे नहीं उतरे फिर जिउंदिआं जी उह अपनी पत लवा के भी इत्थों गए। इस करके कदी भी बंदे नूं अपनी लाइफ दे विच इह दावा नहीं करना चाहीदा कि मैं पूरा हाँ, मैं पंथ दा रतन हाँ, मैं फकर दा मतलब कौम दा फकर हाँ, नहीं हमेशा ही बंदे नूं अपने आप दा चिंतन करदे रहना चाहीदा है। उह जिवें कहिंदे ना भी कोई वेशवासी तो उन्हें घर दे विच कुत्ती रखी सी, चिट्टे रंग की कुत्ती सी, ते लागे कोई दरवेश बजुर्ग रहिंदा सी, रब दी रूह रब दे विच रंगिया होया रब दा प्यारा रहिंदा सी, ते ओ वेशवा ने जदों जाना ते उन्हें ना कुत्ती इदां चुकी होनी। अच्छा इत्थों मैनूं एक होर गल चेते आ गई, सैकटरी साहब मेरे तो पहलां व्याहवां दी गल कर रहे सी, आ थोड़ा जिहा ना अपने कनेडा च जम्मे जाए बच्चों नूं समझाया करो मत बुद्ध दिया करो, गुरु ग्रंथ साहब की झूरी में लावा लै रहे ने ते कुड़ी ने पिछे कुत्ती चुकी है नाल ते मुंडे ने अगे कुत्ता चुकिया होया, थोड़ा जिहा समझाओ आ बेनतियां ने भी आपां इदां ना करिया करिए। वह वीडियो है सामने भी इत्थे मैनू लगता है भी जिहड़े वह प्रबंधक ने
ਜਿਹੜਾ ਉੱਥੇ ਗ੍ਰੰਥੀ ਪਾਠ ਕਰ ਰਿਹਾ ਉਹਦੇ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਵੀ ਜੇ ਇੱਦਾਂ ਲੱਗਦਾ, ਮੰਨ ਲਓ ਮੈਂ ਆਪਣੀ ਗੱਲ ਕਹਿੰਦਾ ਸਾਡੇ ਸਾਹਮਣੇ ਕੋਈ ਇੱਦਾਂ ਕਰੇ, ਅਸੀਂ ਆਖਾਂਗੇ ਲਾਵਾਂ ਜੀ ਤੂੰ ਕਰਾਉਣੀਆਂ ਤੁਸੀਂ ਕਰਾ ਲਓ, ਅਸੀਂ ਨਹੀਂ ਕਰਦੇ। ਵੀ ਬੱਚਾ ਬੱਚੀ ਜਿਹੜੇ ਨੇ ਉਹਨਾਂ ਦੀਆਂ ਲਾਵਾਂ ਹੋ ਰਹੀਆਂ, ਤੁਸੀਂ ਸ਼ਾਇਦ ਵੀਡੀਓ ਵੇਖੀ ਹੋਵੇ ਚੱਲ ਰਹੀ ਹੈ, ਬੱਚੇ ਬੱਚੀ ਦੀਆਂ ਲਾਵਾਂ ਹੋ ਰਹੀਆਂ ਨੇ, ਮੁੰਡਾ ਅੱਗੇ ਕੁੱਤਾ ਚੁੱਕੀ ਫਿਰਦਾ ਤੇ ਕੁੜੀ ਪਿੱਛੇ ਪਿੱਛੇ ਇੱਕ ਨਾਲ ਕੁੱਤਾ ਪਤਾ ਨਹੀਂ ਕੁੱਤੀ ਲਈ ਫਿਰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਚ। ਮਤਲਬ ਇਹ ਏਡੀ ਕਾਹਦੀ, ਇਹਨੂੰ ਕਹੋ ਨਾ ਕਰਾਓ ਕੋਈ ਕੀ ਫਰਕ ਪੈਂਦਾ ਫਿਰ? ਵੀ ਜੇ ਹੁਣ ਕਈ ਵਾਰ ਨਾ ਕਈ ਮਾਂ ਪਿਓ ਕਹਿਣਗੇ ਵੀ ਸਾਡੇ ਬੱਚੇ ਬਾਬਾ ਜੀ ਆਨੰਦ ਕਾਰਜ ਨੂੰ ਮੰਨਦੇ ਨਹੀਂ ਸਨ, ਅਸੀਂ ਧੱਕੇ ਨਾਲ ਉਹਨਾਂ ਨੂੰ ਲੈ ਕੇ ਆਏ ਹਾਂ। ਵੇਖੋ ਤੁਸੀਂ ਉਹਨਾਂ ਨਾਲ ਧੱਕਾ ਕਰੋਗੇ, ਮੰਨ ਜਾਣਗੇ, ਫਿਰ ਉਹਨਾਂ ਕੱਲ ਨੂੰ ਫਿਰ ਉਦਾਂ ਹੀ ਹੈ। ਨਾ ਕਰੋ ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਵੀ ਇੱਥੇ ਸਿਰ ਥੋੜ੍ਹਾ ਵਧਾਉਣੇ ਨੇ ਆਪਾਂ, ਵੀ ਗਿਣਤੀਆਂ ਵਧਾਈ ਜਾਣੀਆਂ ਨੇ ਵੀ ਇੰਨੇ ਸਿੱਖ ਹੁੰਦੇ ਨੇ, ਨਹੀਂ ਲੋੜ ਹੀ ਨਹੀਂ, ਥੋੜ੍ਹੇ ਠੀਕ ਆ ਆਪਾਂ, ਇਸ ਕਰਕੇ ਸਿਆਣੇ ਬਣੀਏ। ਖੈਰ ਮੈਂ ਬੇਨਤੀ ਕਰਨ ਲੱਗਾ ਸੀ ਵੀ ਉਹ ਵੇਸ਼ਵਾ ਜਿਹੜੀ ਸੀ ਉਹ ਹੱਥ ਦੇ ਵਿੱਚ ਨਾ ਇਹਦਾ ਕੁੱਤੀ ਚਿੱਟੇ ਰੰਗ ਦੀ ਚੁੱਕੀ ਫਿਰੇ, ਤੇ ਜਦੋਂ ਉਹਨੇ ਲੰਘਣਾ ਨਾ, ਦਰਵੇਸ਼ ਬਜ਼ੁਰਗ ਸੀ ਬੈਠਾ ਕੋਈ, ਤੇ ਉਹਨੂੰ ਛੇੜ ਜਾਣਾ ਵੇਸ਼ਵਾ ਨੇ। ਕਹਿੰਦੀ ਵੇ ਬਾਪੂ ਮੈਨੂੰ ਇਹ ਦੱਸ ਵੀ ਤੇਰੀ ਦਾੜੀ ਚਿੱਟੀ ਕਿ ਮੇਰੀ ਕੁੱਤੀ ਦਾ ਰੰਗ ਚਿੱਟਾ? ਏਦਾਂ ਉਹਨੇ ਛੇੜ ਕੇ ਲੰਘਣਾ, ਉਹਨੇ ਕੋਈ ਜਵਾਬ ਨਾ ਦੇਣਾ। ਤੇ ਇੱਕ ਦਿਨ ਉਹ ਮੌਤ ਦੇ ਕੰਢੇ ਤੇ ਪਿਆ ਹੈ, ਉਹਦਾ ਅਖੀਰਲਾ ਦਿਨ ਹੈ, ਅਖੀਰਲੇ ਸਾਹ ਚੱਲ ਰਹੇ ਨੇ, ਤੇ ਉਹਨੇ ਨਾਲ ਦੇ ਬੰਦੇ ਨੂੰ ਆਖਿਆ, ਕਹਿੰਦਾ ਜਾ ਉਹ ਫਲਾਨੀ ਬੀਬੀ ਨੂੰ ਬੁਲਾ ਕੇ ਲਿਆ ਜਿਹੜੀ ਮੈਨੂੰ ਰੋਜ਼ ਸਵਾਲ ਕਰਦੀ ਸੀ ਵੀ ਤੇਰੀ ਦਾੜੀ ਚਿੱਟੀ ਕਿ ਮੇਰੀ ਕੁੱਤੀ ਦਾ ਰੰਗ ਚਿੱਟਾ। ਉਹਨੂੰ ਲੈ ਆਈ ਜੀ ਬੁਲਾ ਕੇ, ਤੇ ਮਰਨ ਲੱਗਾ। ਆਂਹਦਾ ਧੀਏ ਅੱਜ ਤੇਰੇ ਸਵਾਲ ਦਾ ਮੈਂ ਜਵਾਬ ਦੇਣ ਲੱਗਾ, ਅੱਜ ਮੈਂ ਕਹਿ ਸਕਦਾ ਵੀ ਮੇਰੀ ਦਾੜੀ ਚਿੱਟੀ ਹੈ। ਤੇ ਉਹ ਕਹਿੰਦੀ ਬਾਪੂ ਜੇ ਜਵਾਬ ਇਹ ਸੀ ਤੇ ਜਦੋਂ ਮੈਂ ਤੈਨੂੰ ਪੁੱਛਦੀ ਹੁੰਦੀ ਸੀ ਉਦੋਂ ਦੱਸ ਦਿੰਦਾ, ਜਦੋਂ ਤੈਨੂੰ ਮੈਂ ਰੋਜ਼ ਪੁੱਛਦੀ ਸੀ ਉਦੋਂ ਦੱਸ ਦਿੰਦਾ ਜੇ ਜਵਾਬ ਇਹ ਸੀ। ਉਹ ਕਹਿੰਦਾ ਧੀਏ ਅਜੇ ਉਦੋਂ ਮੇਰੀ ਜ਼ਿੰਦਗੀ ਪਈ ਸੀ, ਦਾੜੀ ਮੂੰਹ ਤੇ ਕਾਲਖ ਲੱਗਦੇ ਕੋਈ ਪਤਾ ਨਹੀਂ ਕਿਹੜੇ ਵੇਲੇ ਲੱਗ ਜਾਣੀ ਹੈ, ਅੱਜ ਮੈਂ ਮਰਨ ਦੇ ਕੰਢੇ ਪਿਆ, ਹੁਣ ਤੇ ਸਾਹ ਖਤਮ ਹੋ ਗਏ, ਕਹਾਣੀ ਨਿਬੜ ਗਈ, ਹੁਣ ਮੈਂ ਕਹਿ ਸਕਦਾ ਵੀ ਵਾਕਈ ਮੈਂ ਦੁਨੀਆ ਤੇ ਬੇਦਾਗ ਆਇਆ ਸੀ ਤੇ ਬੇਦਾਗ ਹੀ ਇੱਥੋਂ ਚੱਲਿਆ। ਜਿੰਨਾ ਚਿਰ ਤੱਕ ਬੰਦਾ ਦੁਨੀਆ ਵਿੱਚ ਹੈ ਨਾ, ਓਨਾ ਚਿਰ ਇਹ ਜਿਹੜਾ ਬੰਦਾ ਦਾਵਾ ਕਰਨ ਲੱਗ ਪਵੇ ਨਾ ਵੀ ਮੈਂ ਠੀਕ ਹਾਂ, ਇਹ ਚੇਤਾ ਰੱਖੋ ਉਹ ਰੱਬ ਤੋਂ ਦੂਰ ਹੁੰਦਾ, ਉਹ ਰੱਬ ਤੋਂ ਦੂਰ ਹੈ। ਇਸ ਕਰਕੇ ਕੋਈ ਅਵਾਰਡ ਨਹੀਂ। ਮੈਂ ਕਹਿੰਦਾ ਸਾਨੂੰ ਇਹ ਵੀ ਲੱਗਦਾ ਹੈ ਨਾ ਵੀ ਜੇ ਕੋਈ ਬੰਦੇ ਨੇ ਕੌਮ ਦੀ ਖਾਤਰ ਬਹੁਤ ਮਾਣ ਕੰਮ ਕੀਤਾ ਹੈ, ਚੇਤਾ ਰੱਖੋ ਜਦੋਂ ਹਯਾਤੀ ਚੋਂ ਜਾਵੇਗਾ ਨਾ, ਜਦੋਂ ਲੇਖਾ ਜੋਖਾ ਹੋਵੇਗਾ, ਪੰਥ ਆਪੇ ਫੈਸਲਾ ਕਰ ਲਵੇਗਾ। ਪਰ ਜਿਉਂਦਿਆਂ ਜੀ ਅਵਾਰਡਾਂ ਦੀ ਜਿਹੜੀ ਪ੍ਰਥਾ ਚੱਲ ਰਹੀ ਹੈ ਇਹ ਕੋਈ ਬਹੁਤੀ ਸਾਰਥਕ ਨਹੀਂ ਹੈ। ਇਹ ਦੇਣ ਵਾਲਿਆਂ ਨੂੰ ਤੇ ਲੈਣ ਵਾਲਿਆਂ ਨੂੰ ਦੋਵਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਗੁਰੂ ਸਾਹਿਬ ਨੇ ਇਹੋ ਜਿਹੀ ਕੋਈ ਪ੍ਰਾਪਰਟੀ ਨਹੀਂ ਚਲਾਈ, ਇੱਥੇ ਹਰ ਸਿੱਖ ਬਰਾਬਰ ਹੈ, ਇੱਥੇ ਕੋਈ ਉੱਚਮ ਨਹੀਂ ਤੇ ਕੋਈ ਨੀਵਾਂ ਨਹੀਂ ਹੈ। ਸੋ ਹੁਣ ਜਦੋਂ ਆਪਣੇ ਆਪ ਨੂੰ ਸੁਪੀਰੀਅਰ ਹੋਣ ਦਾ ਬੰਦੇ ਨੂੰ ਭਰਮ ਪੈ ਜਾਂਦਾ ਵੀ ਮੈਂ ਸੁਪੀਰੀਅਰ ਹਾਂ, ਮੈਂ ਉੱਤਮ ਹਾਂ, ਤੇ ਚੇਤਾ ਰੱਖੋ ਉਦੋਂ ਫਿਰ ਦੁਨੀਆ ਦਾ ਘਾਣ ਕਰਦਾ। ਸ਼ੇਖ ਅਹਿਮਦ ਸਰੰਦੀ ਨੂੰ ਇਹ ਲੱਗਾ ਵੀ ਮੈਂ ਇਸਲਾਮ ਦਾ ਰਖਵਾਲਾ ਹਾਂ, ਇਸ ਚੀਜ਼ ਵਿੱਚੋਂ ਹੀ ਉਹਨੇ ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ। ਸਤਿਗੁਰੂ ਨੇ ਤੱਤੀਆਂ ਤਵੀਆਂ ਦੇ ਸ਼ੇਖ ਚੱਲੇ ਮਹਾਰਾਜ ਭਰ ਜਵਾਨੀ ਵਿੱਚ ਨੇ। ਅਜੇ ਗੁਰੂ ਹਰਗੋਬਿੰਦ ਸਾਹਿਬ ਦੀ ਆਰਜਾ ਕੋਈ ਵੱਡੀ ਨਹੀਂ ਹੈ, ਇਹ ਚੇਤਾ ਰੱਖੋ। 1606 ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਹੈ, 1595 ਦਾ ਗੁਰੂ ਹਰਗੋਬਿੰਦ ਸਾਹਿਬ ਦਾ ਬਰਥ ਹੈ। ਕੁਝ ਸਰੋਤ ਸਾਨੂੰ 1590 ਵੀ ਕਹਿੰਦੇ ਨੇ, ਚਲੋ ਕਿੰਨਾ ਕੁ ਫਰਕ ਪੈਂਦਾ ਜੇ ਆਪਾਂ ਵੇਖ, ਜੇ 1595 ਵੇਖ ਲਓ ਤੇ 1606 ਵਿੱਚ ਬਰਥ ਹੈ, ਜਾਣੀ ਕਿ ਜਿਸ ਵਕਤ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ 11 ਸਾਲ ਹੈ ਤੇ ਉਹਨਾਂ ਦੀ ਪਤਨੀ ਭਰ ਜਵਾਨੀ ਵਿੱਚ ਹੈ, ਭਰ ਜਵਾਨੀ ਵਿੱਚ। ਤੇ ਪਤਨੀ ਨੇ ਆਪਣੇ ਪਤੀ ਨੂੰ ਲਾਹੌਰ ਵਾਲੇ ਬੰਨੇ ਤੋਰਿਆ ਹੈ, ਪਤਾ ਹੈ ਵੀ ਮੇਰੇ ਪਤੀ ਨੇ ਵਾਪਸ ਨਹੀਂ ਆਉਣਾ, ਮੇਰੇ ਪਤੀ ਨੇ ਵਾਪਸ ਨਹੀਂ ਆਉਣਾ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਉਬਲਦੀ ਦੇਗ ਵਿੱਚ ਬਿਠਾਇਆ ਗਿਆ, ਸੀਸ ਉੱਤੇ ਤੱਤੀ ਰੇਤ ਪਾਈ ਗਈ, ਤੇ ਮਹਾਰਾਜ ਅੰਦਰੋਂ ਸ਼ਾਂਤ ਨੇ, ਅੰਦਰੋਂ ਠੰਡੇ ਨੇ। ਇੱਕ ਬਚਨ ਆਪਾਂ ਅਸਾੜ ਮਹੀਨੇ ਦਾ ਪੜ੍ਹਦੇ ਹਾਂ, ਕਿਉਂਕਿ ਹਾੜ ਦਾ ਮਹੀਨਾ ਬਹੁਤ ਤਪਦਾ ਹੁੰਦਾ, ਤਪਸ਼ ਬੜੀ ਹੁੰਦੀ ਹੈ, ਤੇ ਮਹਾਰਾਜ ਦਾ ਇਸ ਬਚਨ ਉੱਤੇ ਪਹਿਰਾ ਦਿੱਤਾ ਵੀ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਜਿੰਨਾ ਪਾਸ। ਬਾਬੇ ਨੇ ਆਖਿਆ ਅਸਾੜ ਦਾ ਮਹੀਨਾ ਤਪਦਾ ਉਹਦੇ ਲਈ ਹੈ ਜਿਹਦੇ ਕੋਲ ਰੱਬ ਦਾ ਨਾਂ ਨਹੀਂ ਹੁੰਦਾ। ਜਿਨ੍ਹਾਂ ਦੇ ਕੋਲ ਰੱਬ ਦਾ ਨਾਂ ਹੁੰਦਾ ਹੈ ਨਾ, ਸੱਚੀ ਗੁਰੂ ਦੀ ਮੱਤ ਹੁੰਦੀ ਹੈ, ਭਾਵੇਂ ਜਿੰਨੀ ਮਰਜ਼ੀ ਤਪਸ਼ ਪੈ ਜਾਵੇ, ਭਾਵੇਂ ਜਿੰਨੇ ਮਰਜ਼ੀ ਦੁੱਖ ਆ ਜਾਣ, ਉਹ ਬੰਦੇ ਅੰਦਰੋਂ ਫਿਰ ਵੀ ਕੀ ਰਹਿੰਦੇ ਨੇ, ਸ਼ਾਂਤ ਰਹਿੰਦੇ ਨੇ, ਠੰਡੇ ਰਹਿੰਦੇ ਨੇ। ਤੱਤਾ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਇਹ ਚੇਤਾ ਰੱਖੋ। ਮੈਂ ਇਸ ਗੱਲ ਨੂੰ ਸਮਝਦਾ, ਮੇਰਾ ਆਪਣਾ ਮੰਨਣਾ ਹੈ
ਜ਼ਿੰਦਗੀ ਵਿੱਚ ਜਦੋਂ ਤੁਹਾਨੂੰ ਕੋਈ ਇਹ ਵੀ ਲੱਗੇ ਨਾ ਵੀ ਕਿਸੇ ਬੰਦੇ ਨੇ ਸਾਡੇ ਨਾਲ ਗਲਤ ਕੀਤਾ, ਮੈਂ ਬਦਲਾ ਲੈਣਾ ਹੈ, ਮੈਂ ਆਹ ਕਰਨਾ, ਨਹੀਂ ਸ਼ਾਂਤ ਹੋ ਜਾਓ। ਕਰਮ ਐਸੀ ਚੀਜ਼ ਨੇ, ਇਹ ਇੱਕ ਨਾ ਇੱਕ ਦਿਨ ਉਸ ਬੰਦੇ ਨੂੰ ਉਹਦੀ ਸਜ਼ਾ ਆਪੇ ਹੀ ਦੇ ਦੇਣਗੇ। ਜਿਵੇਂ ਨਾ ਤੁਸੀਂ ਇੱਦਾਂ ਸਮਝ ਲਓ, ਸੌਖਾ ਧਰਤੀ 'ਚ ਬੀਜ ਬੀਜ ਦਿਓ ਅਤੇ ਤੁਸੀਂ ਆਖੋ ਕੁਝ ਉੱਗ ਨਹੀਂ ਰਿਹਾ, ਤੁਹਾਨੂੰ ਪਤਾ ਹੀ ਨਹੀਂ ਉੱਗ ਰਿਹਾ। 5 ਸਾਲਾਂ ਬਾਅਦ ਹੋ ਸਕਦਾ ਉਸ ਧਰਤੀ ਦੇ ਵਿੱਚੋਂ ਬੂਟਾ ਨਿਕਲ ਆਵੇ, 10 ਸਾਲਾਂ ਬਾਅਦ ਨਿਕਲ ਆਵੇਗਾ, ਪਰ ਉਸੇ ਧਰਤੀ ਦੇ ਵਿੱਚ ਅੰਦਰ ਅੰਦਰ ਕੋਈ ਨਾ ਕੋਈ ਹਰਕਤ ਹੋ ਰਹੀ ਹੈ। ਇੱਦਾਂ ਹੀ ਹੈ ਨਾ ਜੀ, ਉਹ ਜਿਹੜਾ ਬੀਜਿਆ ਹੈ ਬੀਜ, ਧਰਤੀ ਦੇ ਅੰਦਰ ਕੋਈ ਹਰਕਤ ਹੋ ਰਹੀ ਹੈ। ਠੀਕ ਹੈ, ਕੋਈ ਬੰਦਾ ਬੜਾ ਬੇਪਰਵਾਹ ਹੋ ਕੇ ਤੁਰਿਆ ਫਿਰਦਾ ਵੀ ਮੈਂ ਕਿਸੇ ਨਾਲ ਬੁਰਾ ਕੀਤਾ ਮੈਨੂੰ ਕੀ ਫਰਕ ਪੈਂਦਾ, ਜਾਂ ਆਪਾਂ ਕਹੀ ਜਾਂਦੇ ਹਾਂ ਵੀ ਉਹ ਬੰਦੇ ਨੇ ਇੰਨਾ ਮਾੜਾ ਕੰਮ ਕੀਤਾ ਉਹਨੂੰ ਕੀ ਫਰਕ ਪਿਆ। ਨਹੀਂ ਨਹੀਂ ਨਹੀਂ, ਜਿਵੇਂ ਧਰਤੀ 'ਚ ਬੀਜ ਬੀਜਿਆ ਹੋਵੇ ਤੇ ਅੰਦਰ ਹਰਕਤ ਹੁੰਦੀ ਰਹਿੰਦੀ ਹੈ, ਪਤਾ ਉਦਣ ਲੱਗਦਾ ਜਿੱਦਣ ਅੰਦਰੋਂ ਕਰੁੰਬਲਾਂ ਬਾਹਰ ਆ ਜਾਂਦੀਆਂ ਨੇ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਜਿਸ ਬੰਦੇ ਨੇ ਜੀਵਨ ਵਿੱਚ ਇਹਨਾਂ ਚੀਜ਼ਾਂ ਦੇ ਬੀਜ ਬੀਜੇ ਹੋਣ ਉਹਨੂੰ ਫਲ ਜ਼ਰੂਰ ਮਿਲਦਾ ਹੈ, ਕਰਮ ਕਦੀ ਨਾਸ਼ ਨਹੀਂ ਹੁੰਦਾ। ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਸ਼ਬਦ ਨੂੰ ਦੁਹਰਾਇਆ ਵੀ ਅਸਾੜ ਤਪੰਦਾ ਤਿਸ ਲੱਗੇ, ਅਸਾੜ ਦਾ ਮਹੀਨਾ ਤਪਦਾ ਹੋਇਆ ਉਹਨਾਂ ਨੂੰ ਲੱਗਦਾ ਹੈ ਹਰ ਨਾ ਨਾ ਜਿੰਨਾ ਪਾਸ, ਜਿਨ੍ਹਾਂ ਕੋਲ ਰੱਬ ਦਾ ਨਾਮ ਨਹੀਂ ਹੁੰਦਾ ਉਹਦੇ ਲਈ ਅਸਾੜ ਦਾ ਮਹੀਨਾ ਤਪਦਾ ਹੈ। ਅਸਾੜ ਦਾ ਤਪਣ ਦਾ ਭਾਵ ਹੈ ਉਹ ਦੁੱਖਾਂ ਵਿੱਚ ਤਪਦੇ ਰਹਿੰਦੇ ਨੇ, ਪਰ ਜਿਹਦੇ ਕੋਲ ਰੱਬ ਦਾ ਨਾਂ ਆ ਜਾਵੇ ਭਾਵੇਂ ਬਾਹਰੀ ਤੌਰ ਉੱਤੇ ਬਹੁਤ ਸਾਰੇ ਦੁੱਖ ਆ ਜਾਣ ਪਰ ਉਹ ਬੰਦੇ ਅੰਦਰੋਂ ਠੰਡੇ ਰਹਿੰਦੇ ਨੇ, ਉਹਨਾਂ ਦੇ ਉੱਤੇ ਉਹ ਤਪਸ਼ ਅਸਰ ਨਹੀਂ ਪਾਉਂਦੀ। ਇਹ ਚੇਤਾ ਰੱਖੋ, ਮਰ ਗਿਆ ਜਹਾਂਗੀਰ ਧਾਨ ਤੋਂ ਲਾਹਣਤਾ ਖੱਟ ਕੇ ਤੁਰ ਗਿਆ, ਤੁਰ ਗਿਆ ਚੰਦੂ, ਤੁਰ ਗਿਆ ਗੰਗੂ, ਸਾਰੇ ਤੁਰ ਗਏ ਜਹਾਨ ਦੇ ਉੱਤੋਂ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਅੱਜ ਵੀ ਲੋਕ ਚੇਤੇ ਕਰ ਰਹੇ ਨੇ ਤੇ ਉਹਨਾਂ ਦੀਆਂ ਕਬਰਾਂ ਦੇ ਉੱਤੇ ਕੋਈ ਥੁੱਕਣ ਵਾਲਾ

0: ਦੇਖਤ ਚਾਖਤ ਕਈਅਤ ਅੰਧਾ ਸੁਣੀਅਤ ਸੁਣੀਆਂ ਨਾਹੀਂ। ਮਹਾਰਾਜ ਕਹਿੰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨਾ ਉਹ ਬੰਦਿਆ ਤੈਨੂੰ ਵੇਖ ਵੀ ਰਿਹਾ, ਤੇਰੇ ਅੰਗ ਸੰਗ ਵੇਖ ਵੱਸਦਾ ਹੈ, ਰੱਬ ਤੈਨੂੰ ਵੇਖ ਰਿਹਾ ਹੈ। ਤੁਸੀਂ ਕਿਸੇ ਕਮਰੇ ਵਿੱਚ ਜਾ ਕੇ ਕੁੰਡਾ ਲਾ ਕੇ ਬਹਿ ਜਾਓ, ਪਰ ਚੇਤਾ ਰੱਖੋ ਰੱਬ ਤੋਂ ਭੱਜ ਨਹੀਂ ਸਕਦੇ। ਅਕਾਲ ਪੁਰਖ ਤੋਂ, ਰੱਬ ਤੋਂ, ਪਰਮੇਸ਼ਰ ਤੋਂ, ਆਪਣੀ ਜ਼ਮੀਰ ਤੋਂ ਕਿੱਥੋਂ ਭੱਜੋਗੇ? ਲੋਕਾਂ ਤੋਂ ਭੱਜ ਜਾਓਗੇ? ਆਪਣੇ ਆਪ ਤੋਂ ਕਿੱਥੇ ਭੱਜੋਗੇ? ਆਪਣੇ ਆਪ ਤੋਂ ਨਹੀਂ ਬੰਦਾ, ਕਿਉਂਕਿ ਰੱਬ ਤੇ ਅੰਦਰ ਵੀ ਹੈ। ਮਹਾਰਾਜ ਨੇ ਆਖਿਆ ਪੇਖਤ ਚਾਖਤ ਕਈਅਤ ਅੰਧਾ ਸੁਣੀਅਤ ਸੁਣੀਐ ਨਾਹੀਂ। ਉਹ ਹਰ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਵੇਖਦਾ ਵੀ ਹੈ, ਸਦ ਸੁਣਦਾ ਸਦ ਵੇਖਦਾ। ਮਹਾਰਾਜ ਨੇ ਆਖਿਆ ਪਰ ਬੰਦਾ ਅੰਨਾ ਹੋਇਆ ਫਿਰਦਾ, ਇਹ ਗੱਲ ਨੂੰ ਸਮਝਦਾ ਨਹੀਂ। ਨਿਕਟ ਵਸਤ ਕੋ ਜਾਣਿਆ ਦੂਰੇ, ਨੇੜੇ ਵਸਦੇ ਨੂੰ ਦੂਰ ਸਮਝਦਾ। ਰੱਬ ਤੇ ਤੇਰੇ ਅੰਦਰ ਹੈ। ਨਿਕਟ ਵਸਤ ਕੋ ਜਾਣਿਆ ਦੂਰੇ ਪਾਪੀ ਪਾਪ ਕਮਾਹੀ, ਨੇੜੇ ਵਸਦੇ ਹੋਏ ਰੱਬ ਨੂੰ ਦੂਰ ਸਮਝ ਕੇ ਪਾਪ ਕਮਾਉਂਦਾ ਰਹਿੰਦਾ ਆਪਣੀ ਜ਼ਿੰਦਗੀ ਚ। ਗੁਰਦੇਵ ਨੇ ਆਖਿਆ ਸੋ ਕਿਛ ਕਰ ਜਿਤ ਛੁੱਟੈ ਪ੍ਰਾਣੀ, ਆਖਿਆ ਉਹ ਕੰਮ ਕਰਿਆ ਕਰ ਜਿਹਦੇ ਨਾਲ ਐਬਾਂ ਵਿੱਚੋਂ ਛੁੱਟ ਜਾਵੇਂ, ਤੈਨੂੰ ਮੁਕਤੀ ਮਿਲੇ। ਸੋ ਕਿਛ ਕਰ ਜਿਤ ਛੁੱਟੈ ਪ੍ਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ, ਰੱਬੀ ਨਾਮ ਨੂੰ ਜਪਿਆ ਕਰ, ਭਲੇ ਕੰਮ ਜ਼ਿੰਦਗੀ ਵਿੱਚ ਕਰਿਆ ਕਰ। ਜਿੱਥੋਂ ਤੂੰ ਕਰਦਾ ਕੀ ਹੈ, ਤੂੰ ਹੋਰ ਫਸੀ ਜਾ ਰਿਹਾ, ਹੋਰ ਫਸ ਰਿਹਾ। ਬਿਧ ਲੱਭ ਮੈਂ ਛੁੱਟਾਂ, ਇਹ ਬਿਧ ਨਾ ਲੱਭ ਵੀ ਮੈਂ ਹੋਰ ਫਸ ਜਾਵਾਂ। ਬਾਬੇ ਨੇ ਅੱਗੇ ਆਖਿਆ ਘੋਰ ਮਹਿਲ ਸਦਾ ਰੰਗ ਰਾਤਾ, ਸੰਗ ਤੁਮਾਰੇ ਕਛੂ ਨਾ ਜਾਤਾ, ਪਰਿਵਾਰ ਟੱਬਰਾਂ ਧਨ ਦੌਲਤ ਸੰਪਤੀ ਦੇ ਵਿੱਚ ਇੰਨਾ ਰੱਤਿਆ ਪਿਆ, ਤੈਨੂੰ ਇਹ ਸਮਝ ਨਹੀਂ ਵੀ ਇਹਨੂੰ ਗਲ ਨਾਲ ਬੰਨ੍ਹ ਕੇ ਨਾਲ ਨਹੀਂ ਲੈ ਜਾਣਾ ਤੂੰ। ਅਗਲਾ ਬੋਲ ਹੈ ਰੱਖੇ ਪਚਾਰ ਮਾਟੀ ਕਾ ਭਾਂਡਾ, ਮਿੱਟੀ ਦੇ ਭਾਂਡੇ ਨੂੰ ਪੋਚਣ ਤੇ ਜਿੰਨਾ ਜ਼ੋਰ ਲਾਇਆ ਹੋਇਆ। ਰੱਖੇ ਪਚਾਰ ਮਾਟੀ ਕਾ ਭਾਂਡਾ, ਅੱਤ ਕੁਚੀਲ ਮਿਲਿਆ ਜਮ ਡਾਂਡਾ, ਆਖਿਆ ਹੈ ਇਹ ਗੰਦਾ ਹੀ ਅੰਦਰੋਂ, ਭਾਵੇਂ ਬਾਹਰੋਂ ਬੜਾ ਸ਼ਿੰਗਾਰਿਆ ਹੈ, ਤੇ ਜਮਾਂ ਦੇ ਡੰਡੇ ਇਹਦੇ ਸਿਰ ਉੱਤੇ ਪੈਣੇ ਨੇ। ਕਾਮ ਕ੍ਰੋਧ ਲੋਭ ਮੋਹ ਬਾਂਧਾ, ਬੰਦਾ ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਬੁਰਾਈਆਂ ਵਿੱਚ ਬੱਝਾ ਹੋਇਆ ਹੈ। ਕਾਮ ਕ੍ਰੋਧ ਲੋਭ ਮੋਹ ਬਾਂਧਾ, ਮਹਾਂਗਰਤ ਮੈਂ ਨਿਕਰਤ ਜਾਤਾ। ਸਤਿਗੁਰ ਨੇ ਆਖਿਆ ਇਹ ਗਰਤ ਦਾ ਅਰਥ ਹੁੰਦਾ ਟੋਆ, ਤੇ ਨਿਕਰਤ ਜਾਤਾ ਦਾ ਅਰਥ ਹੁੰਦਾ ਧੱਸਦਾ ਜਾਂਦਾ, ਆਖਿਆ ਟੋਏ ਵਿੱਚ ਹੋਰ ਫਸਦਾ ਜਾਂਦਾ। ਅਖੀਰਲਾ ਬੋਲ ਹੈ ਨਾਨਕ ਕੀ ਅਰਦਾਸ ਸੁਣੀਜੈ, ਡੋਬਤ ਪਾਹਣ ਪ੍ਰਭ ਮੇਰੇ ਲੀਜੇ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹੇ ਵਾਹਿਗੁਰੂ ਮੇਰੀ ਅਰਦਾਸ ਸੁਣ, ਮੈਂ ਡੁੱਬਦਾ ਹੋਇਆ ਪੱਥਰ ਹਾਂ ਤੇ ਮੈਨੂੰ ਤੂੰ ਬਾਹਰ ਕੱਢ ਦੇ। ਸੋ ਗੁਰਦੇਵ ਕਿਰਪਾ ਕਰੇ। ਇਹ ਸੀ ਗੁਰੂ ਅਰਜਨ ਸਾਹਿਬ ਜੀ ਦੇ ਇਤਿਹਾਸ ਅਤੇ ਗੁਰਬਾਣੀ ਦੇ ਇੱਕ ਸ਼ਬਦ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਅਰਜਨ ਸਾਹਿਬ ਦਾ ਇਹੋ ਕਿਰਦਾਰ ਵੇਖ ਕੇ ਭੱਟ ਮਥੁਰਾ ਜੀ ਨੇ ਆਖਿਆ ਹੈ ਵੀ ਭੰਨ ਮਥੁਰਾ ਕਛ ਭੇਦ ਨੈ, ਗੁਰ ਅਰਜਨ ਪ੍ਰਤੱਖ ਹਰ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਵਾਰੀ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਜੀ ਹੋਣਾ ਦਾ, ਜਿਨ੍ਹਾਂ ਦੇ ਸ਼ਬਦ ਦੀ ਓਟ ਲੈ ਕੇ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਵਰਣਨ, ਜੋ ਅਸਲੀ ਕਾਰਨ ਸਨ ਉਹ ਕੀ ਸਨ, ਸਾਨੂੰ ਸਮਝਾਉਣ ਦਾ ਯਤਨ ਕੀਤਾ, ਅਤੇ ਨਾਲ ਦੀ ਨਾਲ ਟੂਕ ਮਾਤਰ ਸਾਰੀ ਜ਼ਿੰਦਗੀ ਦੇ ਵਿੱਚੋਂ ਐਗਜ਼ਾਮਪਲਾਂ ਲੈ ਕੇ ਜੋ ਕੁਛ ਅਸੀਂ ਕਰ ਰਹੇ ਹਾਂ ਅਤੇ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ ਉਹਦਾ ਵੀ ਕੰਪੈਰੀਜ਼ਨ ਕਰਨ ਦੀ ਜੋ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਜੋ ਇਹ ਕਥਾ ਹੈ ਗੁਰਦੁਆਰਾ ਸਾਹਿਬ ਵਿਖੇ, ਠੀਕ ਹੈ ਸ਼ਬਦ ਕੀਰਤਨ ਵੀ ਸਭ ਕੁਛ ਜੋ ਚੱਲਦਾ ਹੈ ਨਾਲ ਨਾਲ, ਪਰ ਕਥਾ ਇੱਕ ਇਹੋ ਜਿਹਾ ਸਬਜੈਕਟ ਹੈ ਜਿਸ ਤੋਂ ਅਸੀਂ ਗੁਰਬਾਣੀ ਦੇ ਅੰਤਰੀ ਭਾਵ ਸਮਝਣ ਦਾ ਯਤਨ ਕਰਦੇ ਹਾਂ। ਇਸ ਦੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ 3 ਵਾਰ ਕਥਾ ਹੁੰਦੀ ਹੈ, ਸਵੇਰੇ 8 ਵਜੇ ਜੋ ਹੈ ਉਹ ਜੋ ਸਵੇਰ ਦਾ ਮੁੱਖ ਵਾਕ ਹੁੰਦਾ ਉਸ ਦੀ ਕਥਾ, ਉਸਦਾ ਜੋ ਭਾਵ ਅਰਥ ਹਨ ਉਹ ਕਥਾਵਾਚਕ ਵੀਰ ਸਨ ਸਮਝਾਉਂਦੇ ਹਨ। ਫਿਰ ਦੂਸਰੀ ਕਥਾ ਜੋ ਹੈ 9:20 ਤੋਂ ਲੱਗ ਕੇ ਅਤੇ 10 ਵਜੇ ਤੱਕ ਉਹ ਕਥਾ ਹੁੰਦੀ ਹੈ। ਉਹ ਕਥਾ ਉਹ ਹੋ ਰਹੀ ਹੈ ਜਿਹੜੀ ਕਿ ਜਿਸ ਦਿਨ ਇਹ ਗੁਰੂ ਘਰ ਗੁਰਦੁਆਰਾ ਸਾਹਿਬ ਬਣੇ ਸੀ ਉਸ ਦਿਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਚੱਲ ਪਈ ਸੀ, ਜਿਹਦਾ ਕਿ 18-19 ਸਾਲ ਬਾਅਦ ਭੋਗ ਪਿਆ ਸੀ, 3 ਸਾਲ ਹੋਏ, ਅਤੇ ਹੁਣ ਫਿਰ ਉਹ ਕਥਾ ਚੱਲ ਰਹੀ ਹੈ ਲੜੀਵਾਰ, ਜਿਹੜੀ ਹੁਣ ਮੇਰਾ ਖਿਆਲ 350 ਜਾਂ ਇਸ ਅੰਗ ਦੇ ਨੇੜੇ ਤੇੜੇ ਹੈ। ਉਹ ਲੜੀਵਾਰ ਰੋਜ਼ ਗਾਂਹ ਦੀ ਗਾਂਹ ਉਹ ਕਥਾ ਚੱਲਦੀ ਉਹ ਸਵੇਰੇ 9:20 ਤੋਂ ਲੱਗ ਕੇ 10 ਵਜੇ ਤੱਕ। ਬੇਨਤੀ ਹੈ ਕਿ ਹਾਜ਼ਰੀਆਂ ਭਰ ਕੇ ਜਾਂ ਘਰ ਦੇ ਵਿੱਚ ਰੇਡੀਓ TV ਦੇ ਮਾਧਿਅਮ ਰਾਹੀਂ ਸੁਣ ਕੇ ਤੁਸੀਂ ਇੱਕ ਲੜੀ ਬਣਾਓ ਤਾਂ ਸਮਝ ਆਉਂਦੀ ਹੈ ਕਿ ਇਹ ਰਾਗ ਕਿਹੜੇ ਰਾਗ 'ਚ ਜੋ ਕਿਹੜਾ ਸ਼ਬਦ ਹੈ, ਕੀ ਉਸਦਾ ਭਾਵ ਅਰਥ ਹੈ। ਫਿਰ ਇੱਕ ਇੰਟਰਸਟ ਬਣ ਜਾਂਦਾ, ਅਗਲੇ ਦਿਨ ਫਿਰ ਆਪਣਾ ਆਪੇ ਜੀ ਕਰਦਾ ਆਪਾਂ ਅੱਗੋਂ ਦੇਖੀਏ ਕਿ ਅਗਲਾ ਸ਼ਬਦ ਕੀ ਕਹਿੰਦਾ ਹੈ।

ਇਸੇ ਹੀ ਤਰ੍ਹਾਂ ਸ਼ਾਮ ਨੂੰ ਜੋ ਹੈ ਜੋ 6:20 ਤੋਂ ਲੱਗ ਕੇ 7 ਤੱਕ ਕਥਾ ਹੁੰਦੀ ਹੈ ਗੁਰਸ਼ਬਦ ਦੀ, ਉਹਦੇ ਵਿੱਚ ਜੋ ਅੱਜ ਕੱਲ੍ਹ ਟੋਪਿਕ ਅਸੀਂ ਚੁਣਿਆ ਗਿਆ ਹੈ ਉਹ ਭਗਤ ਬਾਣੀ ਦਾ ਹੈ। ਉਹ ਭਗਤਾਂ ਦੀ ਬਾਣੀ ਦੀ ਕਥਾ ਜੋ ਹੈ ਉਹ ਚੱਲ ਰਹੀ ਹੈ। ਸੋ ਇਸ ਤਰ੍ਹਾਂ ਹਰ ਚੀਜ਼ ਜਿਹੜੀ ਬੜੀ ਤਰਤੀਬ ਅਨੁਸਾਰ ਜੋ ਹੈ ਸੰਗਤਾਂ ਨੂੰ ਆਪਣੇ ਗਿਆਨ ਅਨੁਸਾਰ ਸਮਝਾਉਣ ਦਾ ਯਤਨ ਕਰਦੇ ਹਨ। ਸੋ ਬੇਨਤੀ ਹੈ ਕਿ ਜ਼ਰੂਰ ਇਹ 3 ਜਿਹੜੇ ਨੋਟ ਕਰਕੇ ਤੁਸੀਂ ਜੇ ਹਾਜ਼ਰੀਆਂ ਭਰ ਸਕਦੇ ਹੋ ਤਾਂ ਬਹੁਤ ਹੀ ਵਧੀਆ, ਨਹੀਂ ਤਾਂ ਜੋ ਇਹ TV ਰੇਡੀਓ ਦਾ ਮਾਧਿਅਮ ਹੈ ਇਸ ਰਾਹੀਂ ਸਰਵਣ ਕਰਕੇ ਗੁਰਬਾਣੀ ਨੂੰ ਜੋ ਹੈ ਸਮਝਣ ਦਾ ਯਤਨ ਕਰੀਏ। ਸੋ ਇੱਕ ਵਾਰੀ ਫਿਰ ਭਾਈ ਕ੍ਰਿਸ਼ਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਇਸ ਤੋਂ ਪਹਿਲਾਂ ਮੈਂ 1-2 ਬੇਨਤੀਆਂ ਕੀਤੀਆਂ ਸਨ, ਬਾਪ ਜੀ ਦੇ ਨਾਲ ਫਿਰ ਇੱਕ ਵਾਰੀ ਦੁਹਰਾਉਣੀਆਂ ਚਾਹੁੰਦਾ ਕਿ ਸਭ ਤੋਂ ਇੰਪੋਰਟੈਂਟ ਬਾਹਰ ਪੈਡਸਟ੍ਰੀਅਨ ਵਾਸਤੇ ਜਿਹੜੀ ਲਾਈਟ ਹੈ ਉਹ ਆਪ ਸਭ ਜਾਣਦੇ ਹੋ ਇੱਧਰ ਲੰਗਰ ਹਾਲ ਵਾਲੇ ਪਾਸਿਓਂ ਬਦਲ ਕੇ ਮੇਨ ਗੇਟ ਦੇ ਕੋਲ ਚਲੀ ਗਈ, ਉਹ ਟੈਂਪਰੇਰੀ ਹੈ। ਜਦੋਂ ਸੋਲਿਡ ਲਾਈਟਾਂ ਲੱਗ ਗਈਆਂ ਤਾਂ ਇੱਥੇ ਪੈਡਸਟ੍ਰੀਅਨ ਵਾਸਤੇ ਸੋਲਿਡ ਲਾਈਟ ਲੱਗ ਜਾਣੀ ਹੈ। ਅਤੇ ਉਸ ਤੋਂ ਹੁਣ ਲੰਘਣ ਦੇ ਲਈ ਗੇਟ ਜਿਹੜਾ ਉਹ ਹਜੇ ਸਾਡੇ ਕੋਲ ਉਹੀ ਹੈ ਪੁਰਾਣਾ, ਜਿਹਨਾਂ 'ਚ ਨਵੀਂ ਕੰਸਟਰਕਸ਼ਨ ਨਹੀਂ ਸ਼ੁਰੂ ਹੁੰਦੀ। ਉਹਦੇ ਵਿੱਚ ਪੈਡਸਟ੍ਰੀਅਨ ਨੂੰ ਲੰਘਣ ਵਾਸਤੇ ਕੋਈ ਰਸਤਾ ਨਹੀਂ, ਕਾਰਾਂ ਵਾਲੇ ਦੇ ਰਸਤੇ ਜਿਹੜਾ ਹੈ ਉਹਦੇ ਵਿੱਚੋਂ ਦੀ ਪੈਡਸਟ੍ਰੀਅਨ ਵੀ ਲੰਘ ਕੇ ਆਉਣਾ ਪੈਂਦਾ ਜੋ ਪੈਦਲ ਆਉਂਦੇ ਹਨ। ਅਤੇ ਉੱਥੇ ਕਈ ਵਾਰੀ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਮੇਨ ਗੇਟ ਦੇ ਵਿੱਚ ਲੰਘਣ ਦੇ ਲਈ, ਕਿਉਂਕਿ ਲੈਫਟ ਟਰਨ ਵਾਲਾ ਇੱਕ ਬੰਦਾ ਵੀ ਅੱਗੇ ਆ ਗਿਆ, ਕਾਫੀ ਲੰਬੀ ਲਾਈਨ ਲੱਗ ਜਾਂਦੀ ਹੈ। ਅਤੇ ਉਹਦੇ ਵਾਸਤੇ ਸਭ ਨੂੰ ਬੇਨਤੀ ਹੈ ਕਿ ਜਿੰਨਾ ਕੁ ਚਿਰ ਕੰਸਟਰਕਸ਼ਨ ਹੋ ਰਹੀ, ਹੋਰ 2 ਹਫ਼ਤਿਆਂ ਦੀ ਗੱਲ ਹੈ, ਉਹ ਜ਼ਰੂਰ ਬੜੇ ਧਿਆਨ ਦੇ ਨਾਲ ਪਾਰਕਿੰਗ ਲਾਟ ਦੇ ਵਿੱਚ ਆਉਣਾ, ਅੱਗੇ ਪਿੱਛੇ ਆਪਣੇ ਕਾਰਾਂ ਦੇਖ ਕੇ ਅਤੇ ਫਿਰ ਅੱਗੇ ਗਾਂਹ ਆਉਣ ਦੀ ਕੋਸ਼ਿਸ਼ ਕਰਨੀ। ਬਾਅਦ ਦੇ ਵਿੱਚ ਨਾਲ ਨਾਲ ਜੋ ਹੈ ਗੁਰਦੁਆਰਾ ਸਾਹਿਬ ਦੇ ਸਾਈਡ ਵਾਕ ਬਣ ਜਾਣਾ, ਫਿਰ ਆਪਾਂ ਪੁਰਾਣਾ ਗੇਟ ਜੋ ਹੈ ਉੱਥੋਂ ਦੀ ਐਂਟਰ ਹੋ ਜਾ ਕਰਾਂਗੇ ਜਿੱਧਰ ਕਿ ਟ੍ਰੈਫਿਕ ਨਹੀਂ ਹੁੰਦੀ। ਸੋ ਇੱਕ ਵਾਰੀ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ, ਅਤੇ ਤਾਂ ਕਿ ਜਿੱਥੇ ਤੁਸੀਂ ਆਪਣੀ ਸੇਫਟੀ ਹੈ ਦੂਜਿਆਂ ਦੀ ਵੀ ਸੇਫਟੀ ਦਾ ਨਾਲ ਧਿਆਨ ਰੱਖਣਾ। ਅਤੇ ਜਿਹੜੇ ਡਰਾਈਵਰ ਵੀਰ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਗੇਟ ਦੇ ਕੋਲ ਜਾ ਕੇ ਖਾਸ ਧਿਆਨ ਦੇ ਕੇ, ਤਾਂ ਕਿ ਉੱਥੇ ਕੋਈ ਪੈਦਲ ਚੱਲਣ ਵਾਲੇ ਪੈਡਸਟ੍ਰੀਅਨ ਉੱਥੇ ਨਾ ਹੋਣ, ਥੋੜ੍ਹਾ ਜਿਹਾ ਸਲੋ ਹੋ ਕੇ ਅੱਗੇ ਪਿੱਛੇ ਧਿਆਨ ਦੇ ਕੇ ਅਤੇ ਉੱਥੋਂ ਲੰਘਣ ਦੀ ਕੋਸ਼ਿਸ਼ ਕਰਨੀ, ਬੇਨਤੀ ਸਵੀਕਾਰ ਕਰਨੀ ਜੀ। ਇਸੇ ਹੀ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਗੁਰਮਤਿ ਕੈਂਪ ਜੋ ਹੈ ਉਹ 17 ਅਗਸਤ ਤੋਂ 25 ਅਗਸਤ ਤੱਕ ਲੱਗਣਾ, ਬੱਚਿਆਂ ਦੀ ਜਿਹੜੀ ਏਜ ਹੈ 6-15 ਸਾਲ ਦੇ ਵਿੱਚ ਹੋਣੀ ਚਾਹੀਦੀ। ਅਤੇ ਔਨਲਾਈਨ ਰਜਿਸਟ੍ਰੇਸ਼ਨ ਜੋ ਸ਼ੁਰੂ ਹੈ, 100 ਬੱਚੇ ਆਪਾਂ ਲੈਣੇ ਹਨ, ਮੇਰਾ ਖਿਆਲ ਆ 35-40 ਤਾਂ ਸ਼ਾਇਦ ਹੋ ਵੀ ਗਏ। ਅਤੇ ਬਾਅਦ ਦੇ ਵਿੱਚ ਜੋ ਹੈ ਆਪਾਂ ਹਾਰਡ ਫਾਰਮਸ ਦੇ ਕੇ ਮੈਨੂਅਲ ਰਜਿਸਟ੍ਰੇਸ਼ਨ ਵੀ ਹੋਵੇਗੀ, ਪਰ ਉਹ ਡਿਪੈਂਡ ਕਰਦਾ ਕਿੰਨੀ ਕੁ ਬੱਚਿਆਂ ਦੀ ਕਪੈਸਿਟੀ ਰਹਿ ਗਈ ਹੈ। 100 ਬੱਚੇ ਆਪਾਂ ਤਾਂ ਰੱਖਦੇ ਹਾਂ ਤਾਂ ਕਿ ਬੱਚਿਆਂ ਦਾ ਠੀਕ ਪ੍ਰਬੰਧ ਕੀਤਾ ਜਾ ਸਕੇ। ਅਤੇ ਇਹਦੇ ਨਾਲ ਨਾਲ ਹੀ ਜੇ ਕੋਈ ਕੈਂਪ ਦੇ ਵਿੱਚ ਵੀਰ ਭੈਣ ਵਲੰਟੀਅਰ ਦੀ ਸੇਵਾ ਵੀ ਕਰਨੀ ਚਾਹੁੰਦੇ ਹਨ, ਉਹ ਵੀ ਬਾਹਰ ਆਪਣਾ ਨਾਮ ਜਿਹੜਾ ਉਹ ਡੈਸਕ ਦੇ ਉੱਤੇ ਲਿਖਵਾ ਦੇਣ, ਫਿਰ ਅਸੀਂ ਦੇਖ ਕੇ ਵੀ ਜੋ ਵੀ ਸਾਡਾ ਪ੍ਰੋਸੀਜਰ ਹੈ ਉਹ ਦੇਖ ਕੇ ਅਤੇ ਉਹਦੇ ਹਿਸਾਬ ਨਾਲ ਵਲੰਟੀਅਰ ਜਿਹੜੇ ਹਨ ਉਹਨਾਂ ਨੂੰ ਅਸੀਂ ਚੁਣ ਲਵਾਂਗੇ। ਅਤੇ ਉਸ ਤੋਂ ਬਾਅਦ ਅਸੀਂ ਜਿਹੜੇ ਵਲੰਟੀਅਰ ਸੇਵਾ ਕਰਦੇ ਹਨ ਉਹਨਾਂ ਨੂੰ ਲੈਟਰ ਵੀ ਬੱਚਿਆਂ ਨੂੰ ਦਿੰਦੇ ਹਨ, ਖਾਸ ਕਰਕੇ ਜਿਹੜੇ ਯੂਨੀਵਰਸਿਟੀ ਲੈਵਲ ਦੇ ਜਾਂ ਹਾਈ ਸਕੂਲ ਦੇ ਲੈਵਲ ਦੇ ਹੁੰਦੇ ਹਨ, ਤਾਂ ਕਿ ਉਹ ਜਿਹੜੀ ਵਲੰਟੀਅਰ ਸੇਵਾ ਕੀਤੀ ਉਹਨਾਂ ਦੀ ਹੈ ਕਿਤੇ ਨਾ ਕਿਤੇ ਉਹਨੂੰ ਵਰਤ ਸਕਣ। ਅਤੇ ਇਸੇ ਹੀ ਤਰ੍ਹਾਂ ਇਹਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਹੋਰ ਵੀ ਰੋਜ਼ਾਨਾ ਪ੍ਰੋਗਰਾਮ ਚੱਲਦੇ ਹਨ, ਜਿਵੇਂ ਕਿ ਬੁੱਧਵਾਰ ਸ਼ਾਮ ਨੂੰ 6-7 ਤੱਕ ਕੀਰਤਨ ਦੀ ਕਲਾਸ ਹੈ। ਕਿਸੇ ਨੇ ਵੀ ਆਪਣੇ ਬੱਚੇ ਨੂੰ ਕੀਰਤਨ ਸਿਖਾਉਣਾ, ਬਾਹਰ ਕੰਟੈਕਟ ਸਾਡੇ ਨਾਲ ਕਰਕੇ ਅਤੇ ਆਪਣੇ ਬੱਚੇ ਨੂੰ ਰਜਿਸਟਰ ਕਰ ਸਕਦੇ ਹਨ। ਅਤੇ ਸ਼ੁੱਕਰਵਾਰ ਨੂੰ ਜੋ ਹੈ ਸ਼ਾਮ ਨੂੰ 6 ਜੋ ਪੱਗਾਂ ਬੱਚਿਆਂ ਨੂੰ ਦਸਤਾਰ ਬੰਨਣ ਦੀ ਸਿੱਖਿਆ ਦਿੱਤੀ ਜਾਂਦੀ, ਵੱਡਿਆਂ ਨੇ ਵੀ ਲੈਣੀ ਹੋਈ ਉਹਨਾਂ ਵੀ ਦਿੱਤੀ ਜਾਂਦੀ, ਦਮਾਲਾ ਬੰਨਣਾ ਸਿੱਖਣਾ ਹੈ, ਦਸਤਾਰ ਬੰਨਣੀ ਸਿੱਖਣੀ ਹੈ, ਸ਼ਾਮ ਨੂੰ 6 ਉਹ ਸ਼ੁਰੂ ਹੁੰਦੇ ਹਨ, 7:00-8:00 ਉਹ ਸਿਖਾਉਂਦੇ ਹੀ ਰਹਿੰਦੇ ਹਨ ਬੱਚਿਆਂ ਨੂੰ। ਸੋ ਅਤੇ ਇਸੇ ਤਰ੍ਹਾਂ ਐਤਵਾਰ ਨੂੰ ਜੋ ਹੈ ਉਹ ਮਾਰਸ਼ਲ ਆਰਟ ਦੀ ਕਲਾਸ ਸਵੇਰੇ 8:30 ਇੱਥੇ ਹੁੰਦੀ ਹੈ, ਉਸ ਦੀ ਜਾਣਕਾਰੀ ਵੀ ਤੁਸੀਂ ਬਾਹਰ ਡੈਸਕ ਤੋਂ ਲੈ ਸਕਦੇ ਹੋ। ਬੱਚੇ ਦੀ ਏਜ ਦੇ ਅਨੁਸਾਰ ਉਹਦੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਅਤੇ ਪੰਜਾਬੀ ਕਲਾਸਾਂ ਜੋ ਹਨ ਵੀਕਐਂਡ 'ਤੇ ਬੱਚਿਆਂ ਵਾਸਤੇ ਚੱਲਦੀਆਂ ਹਨ, ਉਹਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਰਜਿਸਟਰ ਕਰਨ ਵਾਸਤੇ ਬਾਹਰੋਂ ਜਾਣਕਾਰੀ ਲੈ ਕੇ ਜਾਂ ਐਡਮਿਸ਼ਨ ਫਾਰਮ ਲੈ ਕੇ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾ ਸਕਦੇ ਹੋ। ਸੋ ਇਹ ਕੁਝ ਕੁ ਜਾਣਕਾਰੀਆਂ ਹਨ ਜੋ ਕਿ ਆਪ ਜੀ ਦਾ ਮੈਂ ਬਹੁਤਾ ਸਮਾਂ ਇੱਥੇ ਨਹੀਂ ਲੈਣਾ। ਅਤੇ ਹੁਣ ਜੋ ਹੈ ਭਾਈ ਸਾਡੇ ਪਾਸ ਤੁਹਾਡੀ ਜੱਥਾ ਜੋ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਦਾ ਸਾਡੇ ਪਾਸ ਸੇਵਾ ਨਿਭਾ ਰਹੇ ਹਨ, ਉਹਨਾਂ ਪਾਸੋਂ ਆਪਾਂ 1 ਤੱਕ ਜੋ ਹੈ ਸਿੱਖ ਇਤਿਹਾਸ, ਗੁਰ ਇਤਿਹਾਸ, ਸਾਡੇ ਕੌਮੀ ਇਤਿਹਾਸ ਦੀਆਂ ਜੋ ਬਾਤਾਂ ਹਨ ਉਹ ਢਾਡੀ ਕਲਾ ਦੇ ਰੂਪ ਵਿੱਚ ਸਰਵਣ ਕਰਦੇ ਹਾਂ ਜੀ। 1 ਤੱਕ ਆਓ, ਇਹਨਾਂ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहे गुरु। वालिये कुल आलम शाहे शहनशाह धन गुरु ग्रंथ साहिब जी महाराज जी के पावन पवित्र दरबार अंदर जुड़ बैठी गुरु प्यारी गुरु सवारी साध संगत जी अपनिया रसनावां नूं पवित्र करिए मन नूं चढ़दियां कला विच लिया के गज वज के फतेह बुलाइए आखिए जी वाहेगुरु जी का खालसा वाहेगुरु जी की फतेह। सतगुरां दी अपार बख्शिश होई गुरु महाराज जी दे सोहणे दीवान सजे अज वीकेंड ते ऐतवार वाले दिन रब वर्गियां संगतां दे सानू दर्शन दारे होए। गुरु प्यारिओ साडे भी मन दे विच चाह हुंदा है कि संगत चलो रोजाना भावें उन्नी नहीं हो सकती हुंदी पर शनिचरवार ऐतवार बई असी संगत दे खुले दर्शन दारियां दे विचों असी कुछ अपने दिल दियां गल्लां कर सकांगे कोई इतिहास की गल तुहाडे नाल सांझी कर सकांगे। वैसे मेरा रोजाना इस समय का जिहड़ा टॉपिक हुंदा सिख राज किवें बनिया जिहड़े नित दे प्रेमी सज्जन इत्थे आउण वाले आ इह आपां प्रसंग छेड़े होए कि सिख राज किवें बनिया सी और वह समाप्त होण तों बाद सिख राज किवें गिया सी वह आरंभ करना है। पर अज दा मैनूं मजबून मिलिया है कि शहीदां दे सरताज धन गुरु अर्जन देव जी महाराज जी की उन्हां दी शहादत हुई है इस हफ्ते 16 जून किते 16 जून नूं मनाई गई किते 18 जून नूं मनाई गई है। और इत्थे कनेडा दे विच बाहरले देशों दे विच संगत दा जिस दिन ज़्यादा रुझान हुंदा फिर उस दिन मेन टॉपिक की गल की जाती है। सो मैनूं भी हुक्म होया सी कि धन गुरु अर्जन देव जी महाराज की शहादत के बारे तुसी जिक्र करियो। बहुत धन्यवाद प्रबंधक वीरां दा रब वर्गियां संगतां दा। शहीदां दे सरताज धन गुरु अर्जन देव जी महाराज ये शब्द आपां आखदिया उन्हां दी वडियाई आपां शायद इस करके करदे आं कि उन्होंने कौम की खातर शहीदी दिती और सिख कौम के पहले शहीद हुए इस करके गुरु प्यारे आपां वडियाई करदे आं पर नहीं ये वडियाई छोटी है। जे आपां आखिए ना बई धन गुरु अर्जन देव जी महाराज जी की वडियाई उन्हां दी शहादत दा करके है नहीं शहादत मुबारक शहादत एक वक्रा विशा है पर सतगुरां दी वडियाई उन्हां ने दुनिया दे झोली दे विच दुनिया दे सामने धन गुरु ग्रंथ साहिब जी महाराज जी का महान खजाना बख्श दिता सी ये उन्हां दी महानता शहादत नालों किते उत्ते है। जे किते गुरु महाराज एडा वड्डा कौतक एडा वड्डा कारनामा और गुरु प्यारिओ इन्नी वड्डी मेहनत बाणी एकत्र करके उन्हूं एक जगह कट्ठी करके एक सारा सरमाया ये सारा खजाना जे उन्हूं हरिमंदर साहिब दे विच प्रकाश ना कर देंदे ते पता नहीं साडे सिख धर्म ने सिख कौम ने किथे किथे टक्करा मारदे फिरना सी। ਇਹ ਖਜ਼ਾਨਾ ਬਖਸ਼ਿਆ ਉਹਨਾਂ ਦੀ ਸ਼ਹਾਦਤ ਦੇ ਨਾਲ ਨਾਲ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨਤਾ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰਵਾਇਆ। ਹੁਣ ਗੁਰੂ ਮਹਾਰਾਜ ਜੀ ਦੀ ਮਹਾਨਤਾ ਬਚਪਨ ਦੇ ਵਿੱਚ ਹੀ ਝਲਕਣ ਲੱਗ ਪਈ ਸੀ। ਗੁਰੂ ਅਰਜਨ ਦੇਵ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋਹਤੇ ਸੀ ਤੇ ਧੰਨ ਗੁਰੂ ਰਾਮਦਾਸ ਜੀ ਦੇ ਬੇਟੇ ਸਨ। ਤਿੰਨ ਬੇਟਿਆਂ ਦੇ ਵਿੱਚੋਂ ਸਭ ਤੋਂ ਛੋਟੇ ਸਨ ਜਿਨ੍ਹਾਂ ਦਾ ਜਨਮ 1663 ਈਸਵੀ ਨੂੰ। ਗੁਰੂ ਪਿਆਰਿਓ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੁੰਦਾ ਹੈ ਤੇ ਸਾ ਸੰਗਤ ਜੀ ਬਚਪਨ ਦੇ ਵਿੱਚ ਹੀ ਝਲਕਣ ਲੱਗ ਪਏ ਸਨ ਉਹਨਾਂ ਦੇ ਕੌਤਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰ ਬਿੰਦ ਵਿੱਚੋਂ ਗੱਲਾਂ ਏਦਾਂ ਦੀਆਂ ਨਿਕਲਣ ਲੱਗ ਪਈਆਂ। ਪੁੱਛਣਾ ਕਿਤੇ ਅਚਾਨਕ ਉਹਨਾਂ ਦੀ ਰਸਨਾ ਦੇ ਵਿੱਚੋਂ ਨਿਕਲ ਗਿਆ ਦੋਇਤਾ ਬਾਣੀ ਕਾ ਬੋਇਥਾ ਇਹ ਆਉਣ ਵਾਲੇ ਵਕਤ ਦੇ ਵਿੱਚ ਇਹ ਬਾਣੀ ਦਾ ਸਾਗਰ ਬਾਣੀ ਦਾ ਬੋਇਥਾ ਹੋਵੇਗਾ ਇਹ ਜਹਾਜ਼ ਹੋਵੇਗਾ ਤੇ ਯਾਦ ਰੱਖਿਓ ਗੁਰੂ ਪਿਆਰਿਓ ਇਸ ਮਹਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਏਡੇ ਵੱਡੇ ਪਾਵਨ ਸਰੂਪ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇਕੱਲਿਆਂ ਦੀ
ਅੱਧੀ ਬਾਣੀ ਜਿਹੜੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ, ਕਿੱਡੀ ਕਿਰਪਾ, ਬਾਣੀ ਕਾ ਬੋਇਥਾ ਆਖਿਆ ਸੀ। ਤੇ ਬਚਪਨ ਦੇ ਵਿੱਚ ਹੀ ਉਹਨਾਂ ਦੇ ਕੌਤਕ ਤੱਕ ਕੇ ਜਦੋਂ ਬੀਬੀ ਭਾਨੀ ਜੀ ਪ੍ਰਸ਼ਾਦੇ ਲਾ ਰਹੇ ਨਾ, ਤਵੀ ਦੇ ਉੱਤੇ ਹੱਥ ਰੱਖ ਦੇਣ ਲੱਗੇ ਸੀ, ਉੱਬੜਦੇ ਪਾਣੀ ਦੇ ਵਿੱਚ ਹੱਥ ਪਾ ਦੇਣ ਲੱਗੇ ਸੀ, ਬੀਬੀ ਭਾਨੀ ਰੋਕਦੀ ਹੈ, ਪੁੱਤਰ ਅਰਜਨ ਹੱਥ ਸੜ ਜਾਣਾ ਸੀ, ਜੇ ਤੂੰ ਪਾਣੀ ਦੇ ਵਿੱਚ ਪਾਉਂਦਾ ਤੱਤੀ ਲੋਹ ਦੇ ਉੱਤੇ ਹੱਥ ਰੱਖ ਦਿੰਦਾ ਤੇਰਾ ਹੱਥ ਸੜ ਜਾਣਾ ਸੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਰਹਿਮਤਾਂ ਦੇ ਸਾਗਰ ਆਪਣੀ ਧੀ ਦੇ ਪਿੱਛੇ ਖੜੇ ਸਭ ਕੁਝ ਸੁਣ ਰਹੇ ਨੇ ਤੇ ਆਖ ਦਿੱਤਾ, ਧੀਏ ਅੱਜ ਤੇ ਤੂੰ ਅਰਜਨ ਨੂੰ ਰੋਕ ਲਿਆ, ਇਹ ਤੱਤੀ ਤਵੀ ਦੇ ਉੱਤੇ ਹੱਥ ਰੱਖ ਦੇਣ ਲੱਗਾ ਸੀ, ਤੂੰ ਰੋਕ ਲਿਆ, ਤੂੰ ਫੜ ਲਿਆ, ਤੂੰ ਕੋਲ ਸੀ, ਔਰ ਉੱਬਲਦੀ ਦੇਗ ਦੇ ਵਿੱਚ ਹੱਥ ਪਾਉਣ ਲੱਗਾ ਸੀ, ਤੂੰ ਕੋਲ ਸੀ, ਫੜ ਲਿਆ, ਪਰ ਧੀਏ ਇੱਕ ਦਿਨ ਏਦਾਂ ਦਾ ਆਵੇਗਾ ਤੂੰ ਕੋਲ ਨਹੀਂ ਹੋਵੇਗੀ, ਉਹ ਤੂੰ ਕੋਲ ਨਹੀਂ ਹੋਵੇਗੀ, ਇਹ ਤੱਤੀ ਤਵੀ ਦੇ ਉੱਤੇ ਆਪ ਹੱਸ ਕੇ ਸਮਾਧੀ ਲਾ ਕੇ ਬੈਠਣ ਵਾਸਤੇ ਤਿਆਰ ਹੋ ਜਾਏਗਾ, ਇਹ ਉੱਬਲਦੀ ਦੇਗ ਦੇ ਵਿੱਚ ਆਪ ਸਮਾਧੀ ਲਾ ਕੇ ਬੈਠ ਜਾਵੇਗਾ। ਸੋ ਗੁਰੂ ਪਿਆਰਿਓ, ਸ਼ਹਾਦਤ ਦੇ ਅੰਸ਼ ਸਨ ਜਿਹੜੇ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਵਿੱਚੋਂ ਪ੍ਰਗਟ ਹੋਏ ਸਨ। ਔਰ ਸ਼ਹਾਦਤ ਦਾ ਕਾਰਨ ਲੰਬਾ ਚੌੜਾ ਇਤਿਹਾਸ ਹੈ, ਜੇ ਆਪਾਂ ਸਾਰੀਆਂ ਗੱਲਾਂ ਕਰ ਲੱਗ ਪਏ ਤੇ ਜਿਹੜਾ ਸਾਡਾ ਸਾਰਾ ਮਜ਼ਬੂਨ ਹੈ ਨਾ, ਆਪਾਂ ਸਿਰੇ ਤੱਕ ਨਹੀਂ ਪਹੁੰਚਣਾ, ਮੈਂ ਟੂਕ ਮਾਤਰ ਗੱਲਾਂ ਕਰਨ ਦਾ ਯਤਨ ਕਰਾਂ। ਗੁਰੂ ਪਿਆਰਿਓ, ਜ਼ਿਆਦਾ ਇਲਜ਼ਾਮ ਜਿਹੜਾ ਨਾ, ਜ਼ਿਆਦਾ ਇਲਜ਼ਾਮ, ਅੱਜ ਤੱਕ ਜਦੋਂ ਅਸੀਂ ਘੱਟ ਪੜ੍ਹੇ ਲਿਖੇ ਸੀ, ਜਦੋਂ ਤੱਕ ਸਾਨੂੰ ਗਿਆਨ ਨਹੀਂ ਹੋਇਆ, ਕਿਤਾਬਾਂ ਨਹੀਂ ਪੜ੍ਹੀਆਂ, ਉਦੋਂ ਜ਼ਿਆਦਾ ਜਿਹੜਾ ਇਲਜ਼ਾਮ ਸੀ ਨਾ, ਇਹ ਚੰਦੂ ਤੇ ਲਾਉਂਦੇ ਰਹੇ, ਚੰਦੂ ਤੇ, ਬਈ ਚੰਦੂ ਦੀ ਧੀ ਦਾ ਰਿਸ਼ਤਾ ਛੱਡ ਦਿੱਤਾ ਸੀ ਛੇਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਲਈ, ਔਰ ਇਸ ਕਰਕੇ ਗੁਰੂ ਮਹਾਰਾਜ ਜੀ ਨੂੰ ਚੰਦੂ ਨੇ ਸ਼ਹੀਦ ਕੀਤਾ। ਗੁਰੂ ਪਿਆਰਿਓ, ਇੱਕ ਪਰਿਵਾਰਕ ਝਗੜੇ ਨੂੰ ਸਤਿਗੁਰਾਂ ਦੀ ਸ਼ਹੀਦੀ ਨਾਲ ਕਦੀ ਜੋੜਿਓ ਨਾ, ਇਹ ਇੱਕ ਪਰਿਵਾਰਕ ਮਸਲਾ ਬਣ ਜਾਂਦਾ ਹੈ। ਤੇ ਸਤਸੰਗਤ ਜੀ, ਜਦੋਂ ਪਰਿਵਾਰ ਦੇ ਨਾਲ ਇਸ ਝਗੜੇ ਨੂੰ ਜੋੜਨ ਦਾ ਯਤਨ ਕਰੋਗੇ ਤੇ ਸੱਚੇ ਸਤਿਗੁਰਾਂ ਦੀ ਸ਼ਹਾਦਤ ਏਡੀ ਵੱਡੀ ਕੁਰਬਾਨੀ ਛੋਟੀ ਜੀ ਮਹਿਸੂਸ ਹੋਣ ਲੱਗੇਗੀ। ਪਹਿਲੀ ਤੇ ਗੱਲ, ਇਸ ਪਰਿਵਾਰਕ ਝਗੜੇ ਦੇ ਵਿੱਚ ਕਿਸੇ ਦੀ ਧੀ ਨੂੰ ਛੱਡ ਦੇਣਾ, ਮੰਨ ਲਓ ਹੱਲੇ ਤੇ ਹਜੇ ਤੇ ਕੋਈ ਗੱਲਬਾਤ ਵੀ ਨਹੀਂ ਹੋਈ ਸੀ, ਹੱਲੇ ਤੇ ਮੰਗਣੀ ਵੀ ਨਹੀਂ ਹੋਈ ਸੀ, ਮਾੜੀ ਮੋਟੀ ਗੱਲਬਾਤ ਚੱਲੀ ਸੀ, ਇੱਥੇ ਡਿਵੋਰਸ, ਤਿੰਨ ਤਿੰਨ ਚਾਰ ਚਾਰ ਨਿਆਣੇ ਹੋਇਆਂ ਤੋਂ ਡਿਵੋਰਸ ਹੋ ਜਾਂਦੇ, ਕਿੰਨਾ ਕੁ ਕੋਈ ਕਿਸੇ ਨੂੰ ਕਤਲ ਕਰਦਾ ਹੈ। ਹੁਣ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ, ਹਾਂ ਜੇ ਆਪਾਂ ਚੰਦੂ ਨੂੰ ਮੁੱਖ ਲੈ ਕੇ ਮੰਨਾਂਗੇ ਤੇ ਚੰਦੂ ਏਡੀ ਪਾਵਰ ਨਹੀਂ ਸੀ ਜਿੱਡੀ ਅਸੀਂ ਦਿਖਾਲਣ ਦਾ ਯਤਨ ਕਰਦੇ ਹਾਂ। ਚੰਦੂ ਕੋਈ ਐਡੀ ਹੈਸੀਅਤ ਦਾ ਮਾਲਕ ਨਹੀਂ ਸੀ ਕਿ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਲਾ ਲੈਂਦਾ, ਔਰ ਜੇ ਕਿਤੇ ਚੰਦੂ ਮਾੜੀ ਮੋਟੀ ਹੀਲ ਹੁਜਤ ਕਰਦਾ ਨਾ, ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬਾਬਾ ਬਿਧੀ ਚੰਦ ਵਰਗੇ, ਬਾਬਾ ਜੇਠਾ ਵਰਗੇ, ਬਾਬਾ ਪ੍ਰਾਣਾ ਵਰਗੇ ਯੋਧੇ ਆ ਚੁੱਕੇ ਸਨ, ਔਰ ਇਹਨਾਂ ਨੇ ਚੰਦੂ ਦੇ ਟੁਕੜੇ ਕਰ ਕਰਕੇ ਤੇ ਬਿਆਸਾ ਦਰਿਆ ਦੇ ਵਿੱਚ ਰੋੜ ਆਉਣਾ ਸੀ, ਕੁੱਤੀਆਂ ਨੇ ਨਹੀਂ ਸੀ ਪੁੱਛਣਾ ਇਸ ਨੂੰ। ਸੋ ਇਹ ਚੰਦੂ ਏਡੀ ਹੈਸੀਅਤ ਦਾ ਮਾਲਕ ਨਹੀਂ ਸੀ ਜਿੱਡੀ ਉਹਨੂੰ ਹਵਾ ਦੇਣ ਦਾ ਯਤਨ ਕੀਤਾ। ਗੁਰੂ ਪਿਆਰਿਓ, ਰਾਜਨੀਤੀ ਟਕਰਾਈ ਹੈ ਧਰਮ ਦੇ ਨਾਲ, ਰਾਜਨੀਤੀ, ਔਰ ਉਸ ਵੇਲੇ ਦਾ ਬਾਦਸ਼ਾਹ ਜਹਾਂਗੀਰ ਆਪ ਖੁਦ ਆਪਣੀ ਤੌਜ਼ਕ ਜਹਾਂਗੀਰੀ ਦੇ ਵਿੱਚ ਲਿਖਦਾ ਹੈ ਕਿ ਗੋਇੰਦਵਾਲ ਦੀ ਧਰਤੀ ਤੇ ਗੁਰੂ ਅਰਜਨ ਨਾਂ ਦਾ ਇੱਕ ਹਿੰਦੂ ਰਹਿੰਦਾ ਸੀ, ਉਹਦੇ ਭਰਮ ਦਾ, ਉਹਦੇ ਪਖੰਡ ਦਾ ਮੈਨੂੰ ਕਾਫੀ ਚਿਰ ਪਹਿਲਾਂ ਪਤਾ ਲੱਗ ਚੁੱਕਾ ਸੀ ਕਿ ਕਿਵੇਂ ਅਣਭੋਲ ਹਿੰਦੂ ਤੇ ਕੁਝ ਜਾਹਿਲ ਮੁਸਲਮਾਨ ਉਹਦੇ ਭਰਮਾਂ ਦੇ ਫਸਾਈ ਜਾਲ ਦੇ ਵਿੱਚ ਫਸਦੇ ਜਾਂਦੇ। ਕਹਿੰਦਾ ਮੈਨੂੰ ਬਹਾਨਾ ਨਹੀਂ ਸੀ ਮਿਲਦਾ, ਤੇ ਗੁਰੂ ਪਿਆਰਿਓ ਬਹਾਨਾ ਹੁਣ ਕੀ ਮਿਲਿਆ, ਇਹਦੇ ਪੁੱਤ ਖੁਸਰੋ ਨੇ ਬਗਾਵਤ ਕਰ ਦਿੱਤੀ ਹੈ, ਇਹਦੇ ਪਿਓ ਦੀ ਮੌਤ, ਅਕਬਰ ਦੀ ਮੌਤ ਤੋਂ ਬਾਅਦ। ਦਰਅਸਲ ਅਕਬਰ ਦੇ ਖਿਆਲ ਆਪਣੇ ਪੋਤੇ ਨਾਲ ਮਿਲਦੇ ਸੀ, ਜਹਾਂਗੀਰ ਨੂੰ ਤਖਤ ਤੋਂ ਪਾਸੇ ਰੱਖਣਾ ਚਾਹੁੰਦਾ ਸੀ, ਪਰ ਐਨ ਅਖੀਰ ਵਕਤ ਦੇ ਉੱਤੇ ਅਕਬਰ ਆਪਣੇ ਪੁੱਤ ਜਹਾਂਗੀਰ ਨੂੰ ਹਿੰਦੁਸਤਾਨ ਦਾ ਤਖਤ ਦੇ ਗਿਆ, ਤੇ ਅੰਦਰੋਂ ਅੰਦਰ ਇਹਦਾ ਪੁੱਤਰ ਖੁਸਰੋ ਵੀ ਧੁਣਖ ਰਿਹਾ ਸੀ ਵੀ ਇਸ ਤਖਤ ਦੇ ਉੱਤੇ ਮੈਂ ਬੈਠਣਾ ਸੀ। ਚਾਰ ਕੁ ਮਹੀਨਿਆਂ ਬਾਅਦ ਉਹਨੇ ਬਗਾਵਤ ਕਰ ਦਿੱਤੀ ਹੈ ਆਗਰੇ ਦੇ ਵਿੱਚੋਂ, ਔਰ ਭੱਜਾ ਆਉਂਦਾ ਪੰਜਾਬ ਦੀ ਧਰਤੀ ਦੇ ਉੱਤੇ ਆਇਆ ਤੇ ਸਤਿਗੁਰਾਂ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਤੁਹਾਡੇ ਉਹ ਡੇਰੇ ਦੇ ਉੱਤੇ ਗੋਇੰਦਵਾਲ ਸਾਹਿਬ ਪਹੁੰਚਿਆ, ਗੁਰੂ ਘਰ ਦੇ ਵਿੱਚ ਪਹੁੰਚਿਆ, ਔਰ ਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਵੱਲੋਂ ਨਾਲੇ ਉਹਦੀ ਮਾਇਕ ਸਹਾਇਤਾ ਕੀਤੀ ਗਈ ਆ, ਮੱਥੇ ਤੇ ਤਿਲਕ ਲਾਇਆ ਗਿਆ ਕੇਸਰ ਦਾ ਤੇ ਨਾਲ ਆਸ਼ੀਰਵਾਦ ਦਿੱਤਾ ਗਿਆ। ਇਹ ਸਾਰਾ ਕੁਝ ਇੱਕ ਝੂਠਾ ਪ੍ਰਾਪੋਗੰਡਾ ਗੁਰਦੇਵ ਪਾਤਸ਼ਾਹ ਦੇ ਬਾਬਤ ਘੜਿਆ ਗਿਆ, ਔਰ ਇਹ ਘੜਨ ਵਾਲੇ ਕੌਣ ਸਨ, ਗੁਰੂ ਮਹਾਰਾਜ ਜੀ ਦੇ ਵੱਡੇ ਭਰਾਤਾ ਪਿਰਥੀ ਚੰਦ ਚੰਦੂ ਵਰਗੇ।
ਔਰ ਹੋਰ ਔਰ ਉਸ ਵੇਲੇ ਦੇ ਗੁਰਦੇਵ ਪਾਤਸ਼ਾਹ ਦੇ ਨਾਲ ਈਰਖਾ ਖਾਲੂ ਬੀਰਬਲ ਵਰਗੇ ਗੁਰੂ ਪਿਆਰਿਓ ਇਹਨਾਂ ਨੇ ਉਸ ਵੇਲੇ ਜਹਾਂਗੀਰ ਦੇ ਕੰਨ ਭਰੇ ਵੀ ਹੁਣ ਮੌਕਾ ਮਿਲਿਆ ਈ ਤੇ ਸਤਸੰਗ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਤੇ ਲਾਹੌਰ ਵਿਖੇ ਇਹ ਜੋ ਸਾਰਾ ਖੂਨੀ ਘਟਨਾ ਹੁੰਦੀ ਹੈ ਲਾਹੌਰ ਵਿਖੇ ਹੁੰਦੀ ਹੈ ਮਰਤੁਜ਼ਾ ਖਾਨ ਦੇ ਹਵਾਲੇ ਕੀਤਾ ਗਿਆ ਧੰਨ ਗੁਰੂ ਅਰਜਨ ਦੇਵ ਜੀ ਨੂੰ ਕਿ ਇਹਨਾਂ ਨੂੰ ਸਿਆਸਤ ਤੇ ਜਾਸਾ ਦੇ ਕਾਨੂੰਨ ਦੇ ਹੇਠਾਂ ਲਿਆ ਕੇ ਤੇ ਸ਼ਹੀਦ ਕਰ ਦਿੱਤਾ ਜਾਵੇ ਸਿਆਸਤ ਤੇ ਜਾਸਾ ਇਹ ਚੰਗੇਜ਼ ਖਾਨ ਨੇ ਆਪਣੇ ਵਕਤ ਇੱਕ ਕਾਨੂੰਨ ਬਣਾਇਆ ਸੀ ਕਿ ਕਿਸੇ ਦੁਨੀਆਂ ਦੇ ਮਹਾਂਪੁਰਸ਼ ਨੂੰ ਕੋਈ ਰੱਬੀ ਰਹਿਬਰ ਨੂੰ ਸ਼ਹੀਦ ਕਰਨਾ ਹੋਵੇ ਕਤਲ ਕਰਨਾ ਹੋਵੇ ਤੇ ਏਦਾਂ ਦਾ ਇੱਕ ਕਾਨੂੰਨ ਬਣਾਇਆ ਜਾਵੇ ਕਿ ਉਹਨੂੰ ਸ਼ਹੀਦ ਕਰਨ ਲੱਗਿਆਂ ਉਹਦੇ ਖੂਨ ਦਾ ਤਿਪਕਾ ਜਿਹੜਾ ਨਾ ਉਹ ਧਰਤੀ ਦੇ ਉੱਤੇ ਨਾ ਡਿੱਗੇ ਔਰ ਇਹਨਾਂ ਦੇ ਮਨ ਦੇ ਖਿਆਲ ਸੀ ਕਿ ਜਿੰਨੇ ਉਸ ਸ਼ਹੀਦ ਕਰਨ ਵਾਲੇ ਉਸ ਰੱਬੀ ਰਹਿਬਰ ਦੇ ਤਿਪਕੇ ਉਹਨੇ ਧਰਤੀ ਦੇ ਉੱਤੇ ਡਿੱਗਣਗੇ ਔਰ ਉਹਨੇ ਸ਼ਹੀਦ ਪੈਦਾ ਹੋਣਗੇ ਸੋ ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਨੂੰ ਤਸੀਹਾਂ ਦਾ ਫਿਰ ਦੌਰ ਚੱਲਦਾ ਤੇ ਲਾਹੌਰ ਦੀ ਧਰਤੀ ਦੇ ਉੱਤੇ ਸੱਚੇ ਸਤਿਗੁਰਾਂ ਨੂੰ ਕਿਵੇਂ ਪਹਿਲਾਂ ਸਭ ਤੋਂ ਪਹਿਲਾਂ ਉੱਬੜਦੀ ਦੇਗ ਵਿੱਚ ਬਿਠਾ ਲਿਆ ਗਿਆ ਸੋ ਢਾਡੀ ਜਥਾ ਉਸ ਵੇਲੇ ਦੀ ਵਾਰਤਾ ਨੂੰ ਤੁਹਾਡੇ ਨਾਲ ਇਉਂ ਸਾਂਝਾ ਕਰਦਾ।

ਗੁਰੂ ਪਿਆਰਿਓ, ਤੁਸੀਂ ਇਤਿਹਾਸ ਤੋਂ ਵਾਕਫ ਹੋ। ਥੋੜ੍ਹਾ ਜਿਹਾ ਮੈਂ ਇੱਕ ਸਾਂਝੀ ਜੀ ਕੌਮਨ ਜੀ ਗੱਲ ਕਰਨ ਦਾ ਯਤਨ ਕਰਾਂ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਪਹਿਲਾਂ ਵੀ ਸ਼ਹਾਦਤਾਂ ਹੋਈਆਂ, ਪਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਸ਼ਹੀਦਾਂ ਦੇ ਸਰਤਾਜ ਨਹੀਂ ਗਿਆ ਗਿਆ। ਤੁਹਾਡੇ ਪਿਤਾ ਧੰਨ ਗੁਰੂ ਮਹਾਰਾਜ ਜੀ ਨੂੰ ਇਹ ਰੁਤਬਾ ਮਿਲਿਆ ਕਿ ਗੁਰੂ ਅਰਜਨ ਸ਼ਹੀਦਾਂ ਦੇ ਸਰਤਾਜ, ਉਹਦਾ ਕਾਰਨ ਹਜ਼ਰਤ ਈਸਾ, ਉਹਨਾਂ ਨੂੰ ਵੀ ਸਲੀਬ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਮਨਸੂਰ, ਉਹਨਾਂ ਨੂੰ ਸੂਲੀ ਤੇ ਚਾੜਿਆ ਗਿਆ। ਔਰ ਸਾਚੇ ਸੁਕਰਾਤ, ਜ਼ਹਿਰ ਦਾ ਪਿਆਲਾ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਉਹਨਾਂ ਨੂੰ ਕਿਸੇ ਨੂੰ ਸ਼ਹੀਦਾਂ ਦੇ ਸਰਤਾਜ ਨਹੀਂ ਆਖਿਆ, ਉਹਦਾ ਕਾਰਨ ਆਪਾਂ ਲੱਭਣ ਦਾ ਯਤਨ ਕਰੀਏ। ਹੁਣ ਇਹ ਜਿਹੜੇ ਸੱਜਣ ਨੇ, ਮਨਸੂਰ ਨੇ, ਹਜ਼ਰਤ ਈਸਾ ਹੈ, ਸੁਕਰਾਤ ਹੈ, ਇਹਨਾਂ ਨੂੰ ਹਕੂਮਤ ਨੇ ਮੌਤ ਦੀ ਸਜ਼ਾ ਦਿੱਤੀ। ਮੌਤ ਦੀ ਸਜ਼ਾ ਧੰਨ ਗੁਰੂ ਅਰਜਨ ਦੇਵ ਜੀ ਨੂੰ ਵੀ ਦਿੱਤੀ ਹੈ, ਮੌਤ ਦੀ ਸਜ਼ਾ ਇਹਨਾਂ ਨੂੰ ਵੀ ਦਿੱਤੀ ਹੈ, ਪਰ ਇਹਨਾਂ ਨੂੰ ਮੌਤ ਦੀ ਸਜ਼ਾ ਦੇ ਨਾਲ ਕੋਈ ਵਿਕਲਪ ਨਹੀਂ ਦਿੱਤਾ ਜਾਨ ਬਚਾਉਣ ਵਾਸਤੇ। ਉਸ ਵੇਲੇ ਦੇ ਹਾਕਮਾਂ ਨੇ ਜਿਹਨਾਂ ਨੇ ਇਹਨੂੰ ਸਜ਼ਾ ਦਿੱਤੀ ਹੈ ਨਾ, ਇਹਨਾਂ ਨੂੰ ਕੋਈ ਵਿਕਲਪ ਨਹੀਂ ਸੀ ਇਹਨਾਂ ਦੇ ਸਾਹਮਣੇ, ਤੁਸੀਂ ਆਹ ਕੰਮ ਕਰੋ ਤੇ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਹਾਂ, ਹੋ ਸਕਦਾ ਹੈ ਜੇ ਇਹਨਾਂ ਦੇ ਸਾਹਮਣੇ ਕੋਈ ਸ਼ਰਤ ਰੱਖ ਦਿੱਤੀ ਜਾਂਦੀ ਨਾ, ਸੁਕਰਾਤ ਤੂੰ ਆਹ ਕੰਮ ਕਰ ਤੇ ਤੇਰੀ ਜਾਨ ਬਚ ਸਕਦੀ ਆ, ਮਨਸੂਰ ਜੇ ਤੂੰ ਆਹ ਕੰਮ ਕਰ ਦੇਗਾ, ਤੂੰ ਸਾਡੀ ਆਹ ਸ਼ਰਤ ਮੰਨ ਲਏਗਾ, ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ। ਇਹਨਾਂ ਦੀ ਕੋਈ ਏਦਾਂ ਦੀ ਗੁਰੂ ਪਿਆਰੇ ਆਫਰ ਨਹੀਂ ਸੀ, ਭਾਵ ਕਤਲ ਤੇ ਕਤਲ ਕਰਨਾ ਹੀ ਕਰਨਾ ਹੈ। ਤੇ ਦੂਸਰੇ ਪਾਸੇ ਆਪਾਂ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੱਲ ਦੇਖਦੇ ਹਾਂ ਤੇ ਇਹਨਾਂ ਦੇ ਸਾਹਮਣੇ ਸ਼ਰਤਾਂ ਸੀ ਕੁਝ, ਜੇ ਗੁਰਦੇਵ ਪਾਤਸ਼ਾਹ ਉਹ ਸ਼ਰਤਾਂ ਮੰਨ ਲੈਂਦੇ ਤੇ ਪੱਕੇ ਤੌਰ ਤੇ ਉਹਨਾਂ ਦੀ ਜਾਨ ਬਖਸ਼ੀ ਜਾ ਸਕਦੀ ਸੀ। ਪਹਿਲਿਆਂ ਦੇ ਸਾਹਮਣੇ ਸ਼ਰਤਾਂ ਹੀ ਕੋਈ ਨਹੀਂ ਸੀ, ਜਾਨ ਨਹੀਂ ਸੀ ਬਖਸ਼ੀ ਜਾ ਸਕਦੀ, ਤੇ ਗੁਰੂ ਮਹਾਰਾਜ ਚਾਹੁੰਦੇ ਤੇ ਆਪਣੀ ਜਾਨ ਬਖਸ਼ਾ ਸਕਦੇ ਸੀ, ਇਸ ਮ੍ਰਿਤੂ ਦੰਡ ਤੋਂ ਬਚ ਸਕਦੇ ਸੀ। ਕਿਵੇਂ? ਇਹਨਾਂ ਦੇ ਸਾਹਮਣੇ ਸ਼ਰਤ ਰੱਖੀ ਗਈ ਕਿ ਜਿਹੜੀ ਤੁਸੀਂ ਗੁਰੂ ਗ੍ਰੰਥ ਸਾਹਿਬ ਆਪਣਾ ਤਿਆਰ ਕਰਤੀ ਹੈ ਨਾ ਗੁਰਬਾਣੀ, ਸਭ ਤੋਂ ਵੱਡੀ ਸ਼ਰਤ ਸੀ ਇਸਲਾਮ ਵਾਲਿਆਂ ਦੀ ਕਿ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਨਾ, ਉਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਕਲਮਾ ਵੀ ਲਿਖ ਦੇਵੋ, ਐਂਟਰ ਕਰ ਦਿਓ। ਗੁਰੂ ਮਹਾਰਾਜ ਜੀ ਨੇ ਸਾਫ ਇਨਕਾਰ ਕਰ ਦਿੱਤਾ, ਭਾਵ ਕਿ ਜੇ ਦਰਜ ਕਰ ਦਿੰਦੇ ਤੇ ਜਾਨ ਬਖਸ਼ੀ ਜਾ ਸਕਦੀ ਸੀ ਨਾ। ਹੁਣ ਚੰਦੂ ਵਰਗਾ ਸ਼ਰਤ ਰੱਖਦਾ ਹੈ ਗੁਰਦੇਵ ਪਾਤਸ਼ਾਹ, ਜੇ ਮੇਰੀ ਧੀ ਦਾ ਹਜੇ ਵੀ ਰਿਸ਼ਤਾ ਲੈ ਲਓਗੇ ਨਾ, ਤਾਂ ਮੈਂ ਜਿੰਨੀ ਮੇਰੇ ਚ ਵਾਹ ਲੱਗ ਸਕਦੀ ਹੋਈ ਮੈਂ ਤੁਹਾਡੀ ਜਾਨ ਬਖਸ਼ਾਉਣ ਵਾਸਤੇ ਐਨ ਪੂਰਾ ਟਿੱਲ ਲਾ ਦੇਵਾਂਗਾ। ਜੇ ਕਿਤੇ ਧੀ ਦਾ ਰਿਸ਼ਤਾ ਪ੍ਰਵਾਨ ਕਰ ਲੈਂਦੇ ਜਾਨ ਬਖਸ਼ੀ ਜਾ ਸਕਦੀ ਸੀ ਨਾ। ਇੱਕ ਹੋਰ ਸ਼ਰਤ, ਤੁਸੀਂ ਆਪਣੇ ਧਰਮ ਨੂੰ ਤਿਆਗ ਕੇ ਇਸਲਾਮ ਦੇ ਵਿੱਚ ਆ ਜਾਓ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਜੇ ਸਤਿਗੁਰੂ ਆਪਣਾ ਧਰਮ ਛੱਡ ਕੇ ਇਸਲਾਮ ਵਿੱਚ ਆ ਜਾਂਦੇ ਨਾ, ਤੇ ਜਾਨ ਬਖਸ਼ੀ ਜਾ ਸਕਦੀ ਸੀ। ਕਿੰਨੇ ਆਫਰ ਸੀ ਸਤਿਗੁਰਾਂ ਦੇ ਕੋਲੋਂ ਜਾਨ ਬਖਸ਼ਾਉਣ ਵਾਸਤੇ, ਪਰ ਗੁਰੂ ਮਹਾਰਾਜ ਜੀ ਨੇ ਕਿਸੇ ਨੂੰ ਵੀ ਪ੍ਰਵਾਨ ਨਹੀਂ ਕੀਤਾ, ਹੱਸ ਹੱਸ ਕੇ ਸ਼ਹੀਦੀ ਪ੍ਰਾਪਤ ਕਰਕੇ, ਇਸ ਕਰਕੇ ਤੁਹਾਡੇ ਗੁਰਦੇਵ ਪਾਤਸ਼ਾਹ ਨੂੰ ਸ਼ਹੀਦਾਂ ਦਾ ਸਰਤਾਜ ਆ ਗਿਆ। ਮਾਣ ਕਰਿਓ ਸਤਸੰਗਤ ਜੀ, ਉਸ ਵੇਲੇ ਦਾ ਬਾਦਸ਼ਾਹ ਜਹਾਂਗੀਰ ਆਪਣੇ ਪੁੱਤ ਨੂੰ ਕਤਲ ਕਰਨ ਵਾਸਤੇ, ਉਹਦੀ ਬਗਾਵਤ ਨੂੰ ਰੋਕਣ ਵਾਸਤੇ ਮਗਰ ਮਗਰ ਉਹਦੇ ਆਪਣੀ ਫੌਜ ਲੈ ਕੇ ਆਉਂਦਾ, ਪੰਜਾਬ ਦੇ ਵਿੱਚ ਦੀ ਹੁੰਦਾ ਹੋਇਆ ਉਹ ਲਾਹੌਰ ਵੀ ਆਉਂਦਾ, ਪਰ ਇੱਕ ਲਾਹੌਰ ਦੇ ਸੈਨਾਪਤੀ ਨੇ ਆਪਣੇ ਕਿਲੇ ਦੇ ਉੱਤੇ ਉਹਨੂੰ ਕਬਜ਼ਾ ਨਾ ਕਰਨ ਦਿੱਤਾ। ਬਾਅਦ ਵਿੱਚ ਉਸੇ ਨੂੰ ਮਰਤੁਜਾ ਖਾਨ ਦਾ ਸ਼ੇਖ ਬੁਖਾਰੀ ਉਹਦਾ ਨਾਂ ਸੀ, ਤੇ ਉਹਨੂੰ ਮਰਤੁਜਾ ਖਾਨ ਦਾ ਖਿਤਾਬ ਮਿਲਦਾ ਹੈ ਜਹਾਂਗੀਰ ਵੱਲੋਂ ਵੀ ਤੂੰ ਕਿਲੇ ਨੂੰ ਬਚਾਈ ਰੱਖਿਆ। ਤੇ ਸਤਸੰਗ ਜੀ, ਆਖਰ ਅੱਗੇ ਉਹ ਚਨਾਹ ਦੇ ਕਿਲੇ ਦੇ ਉੱਤੋਂ ਇਹ ਫੜਿਆ ਜਾਂਦਾ, ਔਰ ਇਹਦੇ ਜਿੰਨੇ ਸਾਥੀ ਸਨ ਨਾ ਉਹਨਾਂ ਨੂੰ ਗ੍ਰਿਫਤਾਰ ਕਰਕੇ, ਖੁਸਰੋ ਨੂੰ ਉਹਦੇ ਜਿੰਨੇ ਸਾਥੀ ਸੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਲਾਹੌਰ ਲਿਆਂਦਾ ਗਿਆ, ਤੇ ਲਾਹੌਰ ਜਹਾਂਗੀਰ ਬਾਦਸ਼ਾਹ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਕੱਲੇ ਕੱਲੇ ਨੂੰ ਤਸੀਹੇ ਦਿੱਤੇ। ਕਿਸੇ ਨੂੰ ਗਾਂ ਦੀ ਖਲ ਦੇ ਵਿੱਚ, ਕਿਸੇ ਨੂੰ ਖੋਤੇ ਦੀ ਖਲ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ, ਮਾਰ ਦਿੱਤੇ ਗਏ ਨੇ। ਇਹਦਾ ਪੁੱਤ ਜਿਹੜਾ ਖੁਸਰੋ ਇਹਨਾਂ ਦਾ ਲੀਡਰ ਸੀ, ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਆਪਣੇ ਪੁੱਤ ਦੀਆਂ ਇਹਨੇ ਅੱਖਾਂ ਕੱਢੀਆਂ।
اور اکھاں کڈ کے اور دیاں پلکاں نوں سوئیاں دے نال سی دتا سدا واسطے اپاج کر دتا بھئی اے کتے راج دی مڑ کے گل کر ہی نہ سکے اے کتے بغاوت دا نا ہی نہ لے سکے اور اینا گلاں وچ تن گرو ارجن دیو جی دا پورا وی اینا نو جنا وی رول نہیں سی الزام کی لایا گیا کہ گردیو پاتشاہ نے اودی مدد کیتی ہے پر گرو پیاریو اج دے نوین اتہاس کار اے کھوجاں کیتیاں نوین کھوجاں کہ جدوں اے خسرو ایتھوں دی لنگیا ہے نا گوندوال دے پتن تھانی دی پہلی گل او ڈیرے ہی نہیں آیا تے دوجی گل کہ تن گرو ارجن دیو جی مہاراج گوندوال وکے ہے ہی نہیں سی او ترن تارن وکے سن اے جھوٹے الزام لائے گئے کانا پیلو شاہ حسین شجو ورگے جڑے کہندے سی نا بھی ساڈی باڑی بھی اپنے گرنتھ دے وچ درج کرو گرو پیاریو اے سارے چگل خور چگلیاں کرن واسطے تے جہانگیر دے کو پہنچتے انہاں دے وچ چندو وی ہے چندو دا ایڈا کرول ہے چندو جو کرتا سی انہیں پاپی نے کیتا پر جے آپا آکھ دیئے بھی شہیدی انہیں کیتا تے ستگراں دی شہیدی تے انہوں چھوٹی جی نظر آوے گی ایک گھریلو ایک پروارک جھگڑا نظر آوے گا پر نہیں یہ دھرم تے راجنیتی آپس وچ ٹکرائی ہے ایک پاسے دھرم ہے ایک پاسے راجنیتی ہے ہن سا سنگت جی یہ جہانگیر بادشاہ جڑے پہلے جنے گناہگار خسرو دی مت کرن والے کلے کلے نو اپنیاں اکھاں دے سامنے گرو پیاریو انہیں قتل کروایا اور تن گرو ارجن دیو جی مہاراج جی دی گرفتاری جیڑی ہے نا یہ تقریباً جدوں لاہور تو لنگدا ہے ادوں 20-22 دن بعد ہوندی ہے تے ستگراں نو 25 مئی نو گرفتار کر کے لاہور وکھے لیا گیا تے او ہاں باقی ساریاں نو تسیے ہن اے گلاں باتاں ہوئیاں گردیو پاتشاہ دے نال مہاراج تسی کہندے گرنتھ رچیا کہندے ہاں او ساڈا کلیاں دا نہیں او ربی بھگتاں دا او مسلماناں دا وی ہے او ہندواں دا وی ہے او ساریاں دا سانجھا ہے کہندے ایک کام کرو او دے وچ حضرت محمد صاحب دا کلام وی پا لو پر سچے ستگراں نے انکار کیتا کہندے اے ساڈے واسطے دی گل نہیں ہے اسلام دے وچ آ جاؤ اپنا دھرم تبدیل کر لو گرو مہاراج جی نے ٹھوک کے جواب دے دتا جہانگیر تینوں اپنا دھرم پیارا سانوں اپنا دھرم پیارا ہور گل کر کہندے پھر مرن واسطے تیار ہو جو کہندے آ گل سانوں چنگی لگی ہے آ گل ٹھیک ہے گرو پیارو باقیاں نوں اپنیاں اکھاں دے سامنے تسیحے دتے جہانگیر نے پر اے دے وچ اینی ہے پند رہی سی کہ سچ دے سورج تن گرو ارجن دیو جی مہاراج جی نوں اپنیاں اکھاں دے سامنے تسیحے دے سکے کیونکہ جھوٹا سی فریبی سی تے اینے ہن مرتجا خان نوں آرڈر دتا حکم کر دتا کہندا گرو صاحب نوں شہید کر دتا جاوے اے دے بال بچے گرفتار کر کے یہ ساجو سمان سب کچھ انہوں گرفتار کر کے تے انہوں شہید کر دتا جاوے تے سیاست تے یاسا دے قانون ادھین یہ ہدایت کر کے گیا بھی یہاں کا خون کا طبقہ دھرتی دے اتنے نہ ڈگے آپ اتوں چلیا جانا باقیاں نو اپنے اکی شہید کرتا ہے ہتھی شہید کرتا ہے پر تن گرو ارجن دیو جی دی شہادت اپنی نظراں نال تکدا بھی نہیں ہے ہن سچ دے سامنے ایدی ہمت نہیں سی اکھاں وچ اکھاں پا کے دیکھ سکے گردیو پاتشاہ دے نال سوال جواب ایداں دے ہوندے نے ہن اے آپ چلیا جاندا ہے شیخ احمد سرحندی اے سب کاسے نو لیڈ کر رہا سی اے شیخ فرید بخاری دا گرو سی تے گرو پیارو اینو راج ستا دے دوان دے وچ شیخ احمد سرحندی تے شیخ فرید بخاری دا بہت وڈا رول سی اور اینا نے وعدے بھی کیتے ہوئے سی کہ بادشاہ سلامت تینو اسی تخت لے کے دواں گے تک ہندوستان دے تخت نو حاصل کرواؤن دے وچ اسی سر توڑ دی باجی لا دواں گے تینو اسی بادشاہ بنا دواں گے پر ساڈی ایک شرط ہے کہ جدو تو ہندوستان دے تخت تے بیٹھے گا اسلام دیاں ورودی طاقتاں دے تو سر کچلے گا اے ساڈے نال وعدہ کر اسلام دیاں ورودی طاقتاں کیڑیاں سن ہندو نامتر سن انہاں دا حکومت نو ڈر کوئی نہیں تلوے چٹ بنے ہوئے سن گرو پیارے حکومت دے تلوے چٹ ایتھو تک وہ لوگ اپنیاں تیاں تے بھیناں دے رشتے وی انہاں مغلاں دے گھر دے وچ کر لے اکبر دے نال اپنی تھی وی آئی اور اسے ہی
ਉਸੇ ਦੀ ਕੁੱਖ ਦੇ ਵਿੱਚੋਂ ਜਹਾਂਗੀਰ ਦਾ ਇਸ ਸਲੀਮ ਦਾ ਜਨਮ ਹੁੰਦਾ ਹੈ। ਔਰ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਡੋਲੇ ਦੇਣੇ ਸ਼ੁਰੂ ਕਰ ਦਿੱਤੇ ਸੀ ਅਸਲਾਮ ਵਾਲਿਆਂ ਨੂੰ, ਉਹਨਾਂ ਦਾ ਕੋਈ ਡਰ ਨਹੀਂ ਸੀ। ਔਰ ਫਿਰ ਅਸਲਾਮ ਦੀਆਂ ਵਿਰੋਧੀ ਤਾਕਤਾਂ ਦੇ ਵਿੱਚੋਂ ਇੱਕੋ ਹੀ ਸਿੱਖ ਰੜਕਦੇ ਸਨ, ਸਿੱਖ ਕੌਮ ਰੜਕਦੀ ਸੀ ਗੁਰੂ ਪਿਆਰਿਓ, ਜਿਨ੍ਹਾਂ ਦੇ ਸਿੱਧੇ ਸਰਲ ਸਿਧਾਂਤਾਂ ਨੂੰ ਤੱਕ ਕੇ ਸਾਈ ਮੀਆਂ ਮੀਰ ਵਰਗੇ ਵੀ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਗਏ ਸੀ। ਮੀਆਂ ਮੀਰ ਕੋਈ ਛੋਟੀ ਤਾਕਤ ਨਹੀਂ ਸੀ, ਅਸਲਾਮ ਦਾ ਬਹੁਤ ਵੱਡਾ ਗੁਰੂ ਪਿਆਰਿਓ ਪੀਰ ਸੀ। ਔਰ ਜਹਾਂਗੀਰ ਬਾਦਸ਼ਾਹ ਵੀ ਉਹਦੇ ਪੈਰੀ ਝੁਕਦਾ ਸੀ। ਔਰ ਉਹ ਪੀਰ ਅਸਲਾਮ ਦੇ ਏਡੇ ਏਡੇ ਪੀਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਿੱਤਰ ਬਣ ਜਾ ਕੇ ਯਾਰ ਬਣ ਗਏ ਸੀ। ਇੰਨੇ ਗੂੜੇ ਯਾਰ ਬਣ ਗਏ ਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਵੀ ਸਾਈ ਮੀਆਂ ਮੀਰ ਤੋਂ ਰਖਵਾ ਕੇ ਆ ਵਹਿਮਾਂ ਵਾਲਾ ਜਿਹੜਾ ਪਖੰਡ ਸੀ ਨਾ, ਆ ਜਿਹੜਾ ਧਰਮਾਂ ਵਾਲਾ, ਇਹ ਦੂਰ ਕਰ ਦਿੱਤਾ। ਸਾਰਿਆਂ ਦਾ ਸਾਂਝੀ ਵਾਲਤਾ ਦਾ ਉਹ ਪਵਿੱਤਰ ਪਾਕ ਅਸਥਾਨ ਬਣਾ ਦਿੱਤਾ, ਸਾਡਾ ਕਾਬਾ ਬਣਾ ਦਿੱਤਾ। ਹੁਣ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਚੰਦੂ, ਮਰਤੁਜ਼ਾ ਖਾਨ ਤੇ ਹੋਰ ਕੁਝ ਦੁਸ਼ਮਣ ਜਿਹੜੇ ਸੀ ਨਾ, ਉਹ ਇੱਕ ਹਵੇਲੀ ਦੇ ਵਿੱਚ ਕੈਦ ਕਰਕੇ ਤੇ ਸੱਚੇ ਸਤਿਗੁਰਾਂ ਨੂੰ ਲੈ ਜਾਂਦੇ ਨੇ। ਤੇ ਗੁਰੂ ਪਿਆਰਿਓ ਇੱਥੇ ਫਿਰ ਸਤਿਗੁਰਾਂ ਦੇ ਉੱਤੇ ਤਸੀਹਾਂ ਦਾ ਦੌਰ ਚੱਲਦਾ। ਪਹਿਲੇ ਛੋਟੇ ਛੋਟੇ ਤਸੀਹੇ ਦੇਣ ਤੋਂ ਬਾਅਦ, ਪਹਿਲਾਂ ਛੋਟੇ ਤਸੀਹੇ ਦਿੱਤੇ ਹੋਣਗੇ, ਜ਼ਰੂਰੀ ਨਹੀਂ ਵੀ ਗੁਰਦੇਵ ਪਾਤਸ਼ਾਹ ਨੂੰ ਇੱਕੇ ਦਮ ਮੌਤ ਦੇ ਘਾਟ ਉਤਾਰ ਦੇਣਾ। ਨਹੀਂ, ਇਹ ਜ਼ਾਲਮ ਸੋਚਦੇ ਹੁੰਦੇ ਸੀ ਵੀ ਇਹ ਕਿਤੇ ਸਾਡੀਆਂ ਸ਼ਰਤਾਂ, ਕਿਸੇ ਨੂੰ ਗੁਰੂ ਪਿਆਰਿਓ ਕਤਲ ਕਰਨ ਤੋਂ ਪਹਿਲਾਂ ਉਹ ਲੋਕ ਆਪਣੀ ਜਿੱਤ ਇਹ ਸਮਝਦੇ ਸੀ ਵੀ ਇਹ ਸਾਡੀਆਂ ਸ਼ਰਤਾਂ ਮੰਨਣ। ਹੁਣ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਵਜ਼ੀਰ ਖਾਂ ਕਤਲ ਨਹੀਂ ਸੀ, ਸ਼ਹੀਦ ਨਹੀਂ ਸੀ ਕਰਨਾ ਚਾਹੁੰਦਾ। ਬਸ ਉਹਦੇ ਮਨ ਵਿੱਚ ਸੀ ਇਹਨੂੰ ਸ਼ਹੀਦ ਇਹਨਾਂ ਨੂੰ ਕਰਨ ਤੋਂ ਵੱਡੀ ਜਿੱਤ ਸਾਡੀ ਇਹ ਹੋਵੇਗੀ ਜੇ ਇਹ ਇਸਲਾਮ ਦੇ ਵਿੱਚ ਆ ਜਾਣ। ਪਰ ਗੁਰੂ ਪਿਆਰਿਓ ਇਸਲਾਮ ਨਹੀਂ ਮੰਨਿਆ, ਇਸ ਕਰਕੇ ਵਜ਼ੀਰ ਖਾਂ ਦੀ ਵੀ ਹਾਰ ਹੋਈ ਹੈ। ਔਰ ਇੱਥੇ ਵੀ ਇਹ ਲੋਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇਸਲਾਮ ਦੇ ਵਿੱਚ ਜਾਂ ਫਿਰ ਬਾਕੀ ਸ਼ਰਤਾਂ ਮਨਵਾ ਕੇ ਤੇ ਗੁਰੂ ਪਿਆਰਿਓ ਆਪਣੀ ਜਿੱਤ ਹਾਸਲ ਕਰਨੀ ਚਾਹੁੰਦੇ ਸਨ, ਸਤਿਗੁਰਾਂ ਨੂੰ ਸ਼ਹੀਦ ਨਹੀਂ ਸਨ ਕਰਨੀ ਚਾਹੁੰਦੇ। ਪਹਿਲਾਂ ਗਰਮ ਪਾਣੀ ਦੇ ਕੁਝ ਕੁ ਛਿੱਟੇ ਵੀ ਗੁਰਦੇਵ ਪਾਤਸ਼ਾਹ ਦੇ ਨੰਗੇ ਸਰੀਰ ਦੇ ਉੱਤੇ ਮਾਰੇ ਗਏ। ਉੱਬਲਦੀ ਰੇਤਾ ਸਤਿਗੁਰਾਂ ਦੇ ਸਰੀਰ ਦੇ ਉੱਤੇ ਪਾਈ ਗਈ। ਜਦੋਂ ਇੰਨੇ ਨਾਲ ਗੱਲ ਨਾ ਬਣੀ ਤੇ ਫਿਰ ਗੁਰਦੇਵ ਪਾਤਸ਼ਾਹ ਨੂੰ ਉੱਬਲਦੀ ਦੇਗ ਦੇ ਵਿੱਚ ਬੈਠਣ ਦਾ ਹੁਕਮ ਕਰ ਦਿੱਤਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹ ਭਾਣਾ ਮੰਨ ਕੇ ਸਤਿਗੁਰੂ ਗੁਰਦੇਵ ਵਿੱਚ ਗੁਰਦੇਵ ਉੱਬਲਦੀ ਦੇਗ ਦੇ ਵਿੱਚ ਬੈਠ ਜਾਂਦੇ ਨੇ। ਸਰੀਰ ਛਾਲਿਓ ਛਾਲੀ ਗੁਰੂ ਪਿਆਰਿਓ, ਕਿਤੇ ਚਾਰ ਬੂੰਦਾਂ ਉੱਬਲਦੇ ਪਾਣੀ ਦੀਆਂ ਸਰੀਰ ਦੇ ਉੱਤੇ ਪੈ ਜਾਣ ਤੇ ਕੀ ਹਾਲ ਹੁੰਦਾ ਹੈ। ਖਾਸ ਕਰਕੇ ਚੁੱਲ੍ਹਿਆਂ ਦੇ ਉੱਤੇ, ਲੋਹਾਂ ਦੇ ਉੱਤੇ ਕੰਮ ਕਰਨ ਵਾਲੀਆਂ ਸਾਡੀਆਂ ਬੀਬੀਆਂ ਭੈਣਾਂ, ਇਹ ਸੰਤਾਪ ਜ਼ਿਆਦਾ ਹੰਢਾਉਂਦੀਆਂ। ਕਿਸੇ ਨਾ ਕਿਸੇ ਤਰ੍ਹਾਂ ਕੋਈ ਪਾਣੀ ਦਾ ਛਿੱਟਾ ਪੈ ਜਾਂਦਾ ਤੇ ਕਈ ਕਈ ਦਿਨ ਉਹ ਜ਼ਖਮ ਇੱਕ ਛਾਲੇ ਬਣ ਕੇ ਸਰੀਰ ਦੇ ਉੱਤੇ ਉੱਭਰਦੇ ਆ ਤੇ ਜਦੋਂ ਉਹ ਫਿਸਦੇ ਆ ਪਾਣੀ ਨਾਲ ਭਰ ਜਾਂਦੇ, ਜਿਹੜੀ ਉਹਨਾਂ ਦੀ ਪੀੜਾ ਹੁੰਦੀ ਹੈ ਉਹ ਜਿਹਦੇ ਤੇ ਉੱਤੇ ਬੀਤਦੀ ਹੈ ਉਹ ਹੀ ਦੱਸ ਸਕਦਾ, ਦੂਜਾ ਨਹੀਂ ਦੱਸ ਸਕਦਾ। ਬਹੁਤ ਕਹਿਰ ਦਾ ਇੱਕ ਕਸ਼ਟ ਸੀ, ਗੁਰਦੇਵ ਪਾਤਸ਼ਾਹ ਨੂੰ ਉੱਬਲਦੀ ਦੇਗ ਦੇ ਵਿੱਚ ਬਹਾਲ ਦਿੱਤਾ ਗਿਆ, ਪਰ ਉਹ ਧਰਮੀ ਪੁਰਸ਼, ਉਹ ਰੱਬੀ ਰੂਹ ਆਪਣੇ ਧਰਮ ਤੋਂ ਨਾ ਡੋਲੀ। ਰੱਬ ਦਾ ਰੂਪ ਸੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਰੱਬ ਸੀ, ਰੱਬ ਦਾ ਰੂਪ ਨਹੀਂ ਰੱਬ ਸੀ। ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਭੱਟ ਕਹਿੰਦੇ ਨੇ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਿਓ, ਪਰ ਭੰਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਉਹ ਹਰੀ ਦਾ ਰੂਪ ਸੀ, ਉਹ ਸੱਚੀ ਰੱਬ ਸਨ, ਤੇ ਅੱਜ ਰੱਬ ਨੂੰ ਉੱਬਲਦੀ ਦੇਗ ਦੇ ਵਿੱਚ ਬਹਾਲ ਦਿੱਤਾ ਇਹ ਹਕੂਮਤ ਨੇ, ਇਹ ਜਰਵਾਣਿਆਂ ਨੇ, ਸਿਰਫ ਆਪਣੀ ਹੇਠੀ ਦੀ ਖਾਤਰ ਵੀ ਸਾਡੀ ਬਣੀ ਰਹਿ ਜਾਵੇ। ਪਰ ਗੁਰੂ ਮਹਾਰਾਜ ਡੋਲੇ ਨਹੀਂ, ਅਡੋਲ ਰਹੇ। ਔਰ ਇਸ ਤੋਂ ਬਾਅਦ ਹੋਰ ਤਸੀਹਾ ਕੀ ਦਿੱਤਾ ਜਾਵੇ, ਇਹਨਾਂ ਨੂੰ ਹੋਰ ਤਕਲੀਫ ਕੀ ਦਿੱਤੀ ਜਾਵੇ। ਸਤਸੰਗ ਜੀ, ਫਿਰ ਤਵੀ ਲਾਲ ਕੀਤੀ ਗਈ ਹੈ, ਲੱਕੜਾਂ ਬਾਲ ਕੇ ਇੱਕ ਲੋਹ ਦੀ ਤਵੀ ਮੋਟੀ ਉਹ ਗਰਮ ਕੀਤੀ ਗਈ, ਲਾਲ ਕਰ ਲਈ ਗਈ ਹੈ। ਤੇ ਗੁਰਦੇਵ ਪਾਤਸ਼ਾਹ ਨੂੰ ਹੁਕਮ ਹੋਇਆ, ਅਰਜਨ ਦੇਵ ਜੇ ਤੂੰ ਸਾਡੀਆਂ ਸ਼ਰਤਾਂ ਨਹੀਂ ਮੰਨਣੀਆਂ ਤੇ ਬਈ ਇਹ ਤਵੀ ਦੇ ਉੱਤੇ ਵੀ ਤੈਨੂੰ ਬਹਿਣਾ ਪੈਣਾ। ਤੇ ਉਹ ਅਕਾਲ ਪੁਰਖ ਦਾ ਮੰਨ ਕੇ ਭਾਣਾ, ਉਹ ਸੱਚਾ ਪ੍ਰੀਤਮ, ਉਹ ਰੱਬੀ ਰੂਪ ਧੰਨ ਗੁਰੂ ਅਰਜਨ ਦੇਵ ਰਾਮ ਮਹਾਰਾਜ, ਉਹ ਸ਼ਾਂਤੀ ਦਾ ਪੁੰਜ ਤੱਤੀ ਤਵੀ ਦੇ ਉੱਤੇ ਲਾ ਕੇ ਸਮਾਧੀ ਬਹਿ ਜਾਂਦਾ ਹੈ। ਤੇ ਉੱਥੇ ਫਿਰ ਸਾਈ ਮੀਆਂ ਮੀਰ ਆਉਂਦਾ ਲਾਹੌਰ ਦਾ ਗੁਰੂ ਪਿਆਰਿਓ, ਉਹ ਫਿਰ ਆ ਕੇ ਸਤਿਗੁਰਾਂ ਦੇ ਕਰਕੇ ਦਰਸ਼ਨ, ਸਾਧ ਸੰਗਤ ਜੀ ਅੱਖਾਂ ਚੋਂ ਨੀਰ ਡੋਲ ਕੇ
ਇਹ ਹਕੂਮਤ ਨੂੰ ਗਰਕ ਕਰਨ ਵਾਸਤੇ ਕਹਿ ਰਿਹਾ ਤੇ ਸਤਿਗੁਰਾਂ ਦੇ ਸਾਹਮਣੇ ਆ ਕੇ ਇਹ ਗੁਰੂ ਮਹਾਰਾਜ ਜੀ ਨਾਲ ਜੋ ਬੀਤ ਰਿਹਾ ਉਹ ਤੱਕ ਕੇ ਅੱਖਾਂ ਚੋਂ ਕੇਰ ਕੇ ਹੰਝੂ ਤੇ ਸਤਿਗੁਰਾਂ ਦੇ ਸਾਹਮਣੇ ਇੱਕ ਬਿਨੇ ਇਉਂ ਕਰਦਾ।

ਮੀਆਂ ਮੀਰ ਦਿਲ ਫੜ ਕੇ ਆਇਆ, ਰੋਇਆ ਤੇ ਗੁਰਲਾਇਆ, ਉਹ ਫੁੱਲਾਂ ਉੱਤੇ ਬੈਠਣ ਵਾਲੇ ਯਾਰਾ ਅੱਜ ਅੱਗ ਤੇ ਆਸਣ ਲਾਇਆ। ਦੇਵੋ ਹੁਕਮ ਤਾਂ ਇਹ ਫੱਕਰ ਯਾਰੀ ਕਲਾ ਦਿਖਾਏ, ਦਿੱਲੀ ਅਤੇ ਲਾਹੌਰ ਦੀ ਫੜ ਕੇ ਇੱਟ ਨਾਲ ਇੱਟ ਖੜਕਾਏ। ਸਤਿਗੁਰ ਬੋਲੇ, ਹੇ ਸਾਈ ਜੀ ਗੁੱਸੇ ਵਿੱਚ ਨਾ ਆਵੋ, ਕਰਾਮਾਤ ਹੈ ਨਾਮ ਕਹਿਰ ਦਾ ਮਨ ਤੇ ਕਾਬੂ ਪਾਵੋ। ਦੁਨੀਆ ਸਾਡੇ ਵੱਟੇ ਮਾਰੇ ਬੇਸ਼ੱਕ ਚਾਰ ਚੁਫੇਰੇ, ਦਰਵੇਸ਼ਾਂ ਨੂੰ ਕਰਨੇ ਚਾਹੀਏ ਦੁੱਖਾਂ ਵਰਗੇ ਜੇਰੇ। ਅਜੇ ਤਾਂ ਵਤਨ ਬਹੁਤ ਦੂਰ ਹੈ, ਅਜੇ ਤਾਂ ਪੰਧ ਲਬੇਰੇ, ਪੱਤ ਝੜਦਾ ਹੈ ਰਾਜ ਵਤਨ ਚੋ ਕਿਤੇ ਨੂੰ ਲੱਭਦਾ ਫੇਰੇ। ਅਜੇ ਕਿਸੇ ਨੇ ਦਿੱਲੀ ਜਾ ਕੇ ਆਪਣਾ ਸੀਸ ਕਟਾਉਣਾ, ਅਜੇ ਕਿਸੇ ਨੇ ਦੋ ਪੁੱਤਰਾਂ ਨੂੰ ਨੀਆਂ ਵਿੱਚ ਚੜਾਉਣਾ, ਅਜੀਤ ਜਜਹਾਰ ਸ਼ਹੀਦੀ ਪਾਉਣੀ, ਪਿਤਾ ਨੇ ਸ਼ੁਕਰ ਮਨਾਉਣਾ, ਲੰਘ ਜਾਣਾ ਇਹ ਲਾਸ਼ਾਂ ਕੋਲੋਂ ਕੱਪਣ ਤੱਕ ਨਹੀਂ ਪਾਉਣਾ। ਜਦੋਂ ਕਿਸੇ ਨੇ ਮਾਛੀ ਵਾੜੇ ਕੰਡਿਆਂ ਉੱਤੇ ਸੌਣਾ, ਤਾਂ ਕਿਤੇ ਵਦਨਾ ਦੇ ਬਾਗਾਂ ਦੇ ਵਿੱਚ ਖੇੜਾ ਆਉਣਾ। ਇੰਨੀ ਕਹਿ ਕੇ ਸਫਰੀ ਸਫਰੀ ਇੰਨੀ ਕਹਿ ਕੇ ਸਤਿਗੁਰੂ ਰਾਵੀ ਵੱਲ ਨੂੰ ਧਾਏ, ਉਹ ਛੱਲਾਂ ਦੇ ਵਿੱਚ ਛੱਲਾਂ ਹੋ ਗਏ, ਮੁੜ ਵਾਪਸ ਨਾ ਆਏ, ਉਹ ਮੁੜ ਵਾਪਸ ਨਾ ਆਏ।

ਯਾਰੇ ਉਹ ਇੱਕ ਦਿਨ ਦੀਵੇ ਦੇ ਦੁਆਲੇ ਇੱਕ ਪਤੰਗਾ ਘੁੰਮਦਾ ਹੈ ਜਿਹੜਾ ਛਮਾ ਤੋਂ ਅੱਗ ਤੋਂ ਆਪਣੇ ਆਪ ਨੂੰ ਕੁਰਬਾਨ ਕਰਾ ਲੈਂਦਾ ਹੈ ਉਹਦਾ ਅੱਗ ਦੇ ਨਾਲ ਲੋ ਦੇ ਨਾਲ ਰੋਸ਼ਨੀ ਨਾਲ ਉਹਦਾ ਇੰਨਾ ਪਿਆਰ ਹੁੰਦਾ ਹੈ ਉਹ ਆਪਣੇ ਖੰਭ ਸੁੜਵਾ ਲੈਂਦਾ ਹੈ ਪਰ ਉਸ ਲੋੜ ਦਾ ਲਾਈਟ ਦਾ ਖਹਿੜਾ ਨਹੀਂ ਛੱਡਦਾ ਛਮਾ ਦੇ ਦੁਆਲੇ ਪਤੰਗਾ ਘੁੰਮਦਾ

ਦੇ ਨਾਲ ਸੜਿਆ ਹੋਇਆ ਸਰੀਰ, ਪਾਣੀ ਦੇ ਨਾਲ ਸੜਿਆ ਹੋਇਆ ਸਰੀਰ, ਜਿਹੜਾ ਹੱਡੀਆਂ ਨੂੰ ਜਕੜ ਕੇ ਗਰੀਸ ਰੱਖਦੀ ਉਹ ਖਤਮ ਹੋ ਚੁੱਕੀ ਸੀ। ਔਰ ਜਦੋਂ ਪਾਣੀ ਦੇ ਵਿੱਚ ਉਹਨਾਂ ਨੂੰ ਡੋਬਿਆ ਗਿਆ ਤੇ ਉਹਨਾਂ ਦਾ ਸਰੀਰ ਖੱਖੜੀਆਂ ਖੱਖੜੀਆਂ ਹੋ ਕੇ ਤੇ ਰਾਵੀ ਦੇ ਉਸ ਪਾਣੀ ਦੇ ਉੱਤੇ ਲਹਿਰਾਂ ਦੇ ਵਿੱਚ ਦੀ ਤਰਦਾ ਤਰਦਾ ਅਗਾਂਹ ਦੀ ਅਗਾਂਹ ਚਲਾ ਗਿਆ। ਸੋ ਇੱਕ ਕਵੀ ਰਾਵੀ ਦੇ ਕੰਢੇ ਦੇ ਉੱਤੇ ਜਾਂਦਾ ਤੇ ਰਾਵੀ ਦੇ ਪਾਣੀ ਨੂੰ ਪੁੱਛਦਾ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿੱਦਣ ਤੇਰੇ ਕੋਲ ਆਏ ਸੀ ਉਦੋਂ ਉਹਨਾਂ ਦਾ ਕਿੱਦਾਂ ਦਾ ਚਿਹਰਾ ਸੀ, ਉਹਨਾਂ ਦਾ ਜਾਹੋ ਜਲਾਲ ਕਿੱਦਾਂ ਦਾ ਸੀ। ਕਵੀ ਪੁੱਛਦਾ ਤੇ ਅੱਗੋ ਰਾਵੀ ਦਾ ਪਾਣੀ ਬੜੇ ਵੈਰਾਗਮਈ ਤਰੀਕੇ ਦੇ ਨਾਲ ਉਹ ਉਸ ਕਵੀ ਦੇ ਨਾਲ ਗੱਲਾਂ ਕਰਦਾ। ਇਹ ਕਿਸੇ ਸ਼ਹਿਰ ਦੇ ਮਨ ਦੀ ਕਾਬਲਾ, ਸੁਣੋ ਪਿਆਰ।

0: बहुत धन्यवाद जी। धन गुरु अर्जन देव जी महाराज जी की शहादत के बारे कुछ शब्द कहने का यतन किया। इतिहास बोलदियां विचारां करदियां बहुत सारियां खामियां रह जांदियां, साध संगत बख्शण योग है, सतगुरु कृपा करन असी चंगे सिख बन जाइए, यही अरदास है सतगुरां दे चरणां दे विच। उहनां दी शहादत तों कुछ सिखीए, साडी कौम सिखे, साडे जथेदार सिखण कि जिन्हां ने धर्म की खातर एडियां कुरबानियां कीतियां, असी उस धर्म वाले अज किते तुरे फिरते हैं। बहुत बहुत धन्यवाद। वाहेगुरु जी का खालसा, वाहेगुरु जी।
1: ਇਹ ਸਨ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲਿਆਂ ਦਾ ਜੱਥਾ, ਜੋ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ ਸੰਬੰਧ ਵਿੱਚ ਸੱਜੇ ਇਹਨਾਂ ਵਿਸ਼ੇਸ਼ ਦੀਵਾਨਾਂ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਪ੍ਰਸੰਗ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਸੀ। ਤਾਂ ਹੁਣ ਸਮਾਂ ਹੈ ਹਮੇਸ਼ਾ ਦੀ ਤਰ੍ਹਾਂ ਗੁਰਬਾਣੀ ਕੀਰਤਨ ਦਾ, ਜੋ ਕਿ ਬੱਚਿਆਂ ਵੱਲੋਂ ਕੀਤਾ ਜਾਂਦਾ ਹੈ 1 ਵਜੇ ਤੋਂ ਲੈ ਕੇ 2 ਵਜੇ ਤੱਕ। ਸੁਤੰਤੀ ਸਾਜਾਂ ਨਾਲ ਬੱਚੇ ਕੀਰਤਨ ਕਰਦੇ ਨੇ, ਸੋ ਆਪ ਜੀ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਨਮਾਨ ਯੋਗ ਸਤਿਕਾਰ ਯੋਗ ਗੁਰੂ ਪਿਆਰੀ ਸਤਸੰਗ ਜੀ ਦੱਸ ਰਹੇ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਅੱਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾਇਆ ਹੈ। ਸਤਿਗੁਰੂ ਜੀ ਦੀ ਸ਼ਹੀਦੀ ਸੰਬੰਧ ਵਿੱਚ ਇਹ ਸਮਾਗਮ ਸੀ। ਸਤਿਗੁਰੂ ਜੀ ਦੀ ਆਪਾਂ ਸਾਰਿਆਂ ਨੇ ਚਰਨਾਂ ਦੀ ਹਾਜ਼ਰੀ ਭਰੀ ਹੈ। ਗੁਰੂ ਕੀ ਬਾਣੀ ਦਾ ਕੀਰਤਨ ਕਰਦਿਆਂ ਸੇਵਾ ਕਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ। ਅਸੀਸ ਬਖਸ਼ੇ, ਆਉਣ ਵਾਲੇ ਸਮੇਂ 'ਚ ਵੀ ਆਪ ਜੀ ਦੀ ਸੇਵਾ ਕਰਦੇ ਰਹੀਏ, ਆਪ ਜੀ ਦੇ ਦਰਸ਼ਨ ਦੀਦਾਰ ਕਰਦੇ ਰਹੀਏ। ਸੋ ਹੁਣ ਬਹੁਤ ਹੀ ਸਤਿਕਾਰਯੋਗ ਢਾਡੀ ਜੱਥਾ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਜੋ ਆਪ ਜੀ ਨੂੰ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਦੇ ਜਥੇ ਪਾਸੋਂ ਵਿਚਾਰਾਂ ਸਰਵਣ ਕਰੀਏ ਜੀ। ਬੁਲਾਓ ਫਤਿਹ ਬਖਸ਼ੋ ਅਸੀਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

والی کل عالم صاحب صحابہ حضور انور سرور کائنات فخر مزداد دساں پادشاہیاں جی دے آتمک سروپ جوت موجودہ گرگدی دے مالک حاضرہ حضور زہرا ظہور سرب کلا بھرپور جگو جگ اٹل پوجے محرم میرے روحانی تے جسمانی رستیاں دے رہنما پاک مسیحا ربی رحمت صاحب شری گرو گرنتھ صاحب جی دے پاون پوتر دربار اندر جڑ بیٹھی گرو پیاری گرو سواری ساتھ سنگ جی اپنی رسناواں نوں کرو پوتر من نوں لیاؤ چڑھدیاں کلا وچ گج وج کے فتح بلاؤ آکو جی واہے گرو جی کا خالسا واہے گرو جی کی فتح تہاڈا ساریاں دا بہت بہت دھنواد میرے ستکار یوگ چھوٹے ویر نوجوان ویر میری ستکار یوگ بھنا بچیاں گرو گھر دے وچ بڑی شردا پریم بھاونا دے نال تسی نت مستک ہون واسطے آئے ہو اور ست گراں دے پاسوں دعاواں منگن واسطے آئے ہو منگتے ہاں جی اسی پر منگتے رب دے ہاں تھان تھان دے اتے منگن والے نہیں منگتے شہن شاہ دے ہاں بھکھیاں دے منگتے نہیں لٹیریاں دے منگتے نہیں اسی اس داتے دے منگتے ہاں ہم پیکھک پکھاری تیرے تو نج پت ہے داتا تو داتا ہے داتے دے منگتے ہاں میرے نوجوان ویرو ستکار یوگ میرے بچیو جس دیش دے وچ تسی آئے ہو بڑیاں کالنا کال کے تسی آئے ہونے ہیں بڑی جدو جہد کیتی ہونی ہے تواڈے ماپیاں نے گرو پیارے پنجاب دے حالاتاں دا اپاں نوں پتہ کئی وار ماپے بے وس ہوندے آ اینی ہمت نہیں ہوندی اینی فرشت نہیں ہوندی اینا پیسہ کول نہیں ہوندا 30-30 لاکھ روپیہ بھئی اسی اپنے بچیاں نوں ودیش دے وچ بھیج سکیے پر بچیاں دی جد ہوندی آ نہیں ڈیڈی انہاں دا منڈا لمبڑا دا چلے گیا میں وی جانا ہی جانا مجبوری ہے بے روزگاری نے گرو پیارو سانوں اس سٹیج دے اتے لیا کے کڑک ماپیاں نے بڑی جدو جہد کر کے تانوں انہاں دیشاں دے وچ بھیجیا تے جو اپنا اگلا فرض بنتا ہے ماپیاں نے آس رکھی سی بھی ساڈے چلو بچے جان گے اسی بے شک 1.5-2 کلے زمین دے بھی گہنے رکھ تے ویج بھی دئیے ویاجی پیسے پھڑ لاں گے رشتے داراں تو پھڑ لاں گے کسے بھی طرح انہاں جدو جہد کر کے ایتھے بھیج دتا اور انہاں دے من وچ بھی سی ساڈا بچہ ترقی کرے گا ساڈا بھی جڑا سا ہے تھوڑا جا سوکھا آئے گا یہ آسا نے ہر ایک ماپیاں دیاں آسا ہوندیاں تے تواڈے ماپیاں نے بھی تواڈے اتے یہ آسا رکھ کے ایتھے بھیجا ستگر کرپا کرے میرے نوجوان ویرو کتے اپنے ماپیاں دیاں آسا دے اتے پانی نہ پھیر دیو جو اسی حالات دیکھدے ہاں کنیڈا دے وچ آ کے جو ساڈے پنجابیاں دے اتے کچھ الزام بھی لگتے ہیں تو کچھ ہے بھی سچ سچ بھی ہے ریڈیو دے اتے بڑا کچھ جھوٹ طوفان بھی بولیا جاندا پنجابی او کر دے او کر دے پر کچھ نہ کچھ تے سچ بھی ہے نا انہاں نے تواڈے اتے آساں رکھیاں تواڈے ماپیاں نے ایتھے کرت کرنی سی تسی کرت کر دیو بیرو میں تواڈی تعریف کردا جڑے گرو گھر دے وچ آئے ہاں تانوں کوئی دوش نہیں دیندے میں کہنے شاباش تانوں ستگراں نے ادوں بخشیا کٹو کٹ تانوں اینی سوجھی تے ہے بھی اج اتوار گرو گھر جائیے کسے پب دے وچ جان نالوں کسے محفلاں وچ بیٹھن نالوں کسے رنگا رنگ پروگرام دے وچ جان دے نالوں کسے خلل کرن دے نالوں ہن خلل ہو رہا سارا کنیڈا دے وچ خلل پا رہے ہیں ساڈے پنجابی خلل پا رہے میں تواڈی نہیں گل کرتا پر ہے تو وہی ہے نا ساڈے برا بچے ہیں اور جنہاں نے تانوں بھی بدنام کیتا ہے قوم نوں بھی بدنام کیتا پنجابیاں نوں بھی بدنام کیتا ہے نہیں تو ساڈے بزرگاں نے ایتھے اینی محنت آ کے کیتی سی نا پنجابیاں دے اتے یہ گورے مان کردے سی یہ پنجابی آ یہ محنتی نے یہ کرتی نے یہ بے ایمان گے تے گرو پیارے ہوں بے ایمانیاں دیاں ادھارنا کتے ایک تھوڑوں گا ایتھے اور جڑے ہلے بچارے جنہ کو پیپر ورک پورا نہیں ہوندا انہاں دے نال ساڈے اپنے بے ایمانیاں کردے آ پنجابی بے ایمانیاں کردے آ انہاں بچاریاں دا لہو پیندے آ
ਸਾਡੇ ਬੱਚਿਆਂ ਦਾ ਦੇਖਦੇ ਹੋ ਨਾ, ਤਨਖਾਹਾਂ ਮਾਰਦੇ ਨੇ ਔਰ ਉਹਨਾਂ ਨਾਲ ਵਰਕ ਪਰਮਿਟ ਲੈ ਕੇ ਦੇਣ ਦੇ ਵਾਅਦੇ ਕਰਕੇ ਤੁਹਾਨੂੰ ਪੀਆਰ ਕਰਾਵਾਂਗੇ, ਤੇ ਫਿਰ ਕਿੰਨੇ ਘਪੜੇ ਉਹਨਾਂ ਵਿਚਾਰਿਆਂ ਨਾਲ ਕਰ ਲੈਂਦੇ, ਉਹ ਕਰਨ ਯੋਗੇ ਕੁਛ ਨਹੀਂ ਹੁੰਦੇ। ਤੇ ਫਿਰ ਸਾਡੇ ਦੁਖੀ ਹੋਏ ਕਈ ਵਾਰ ਨੌਜਵਾਨ ਉਦਾਂ ਦੇ ਕਦਮ ਚੁੱਕਦੇ ਆ, ਔਰ ਜਿਹੜੇ ਅਸੂਲਨ ਗਲਤ ਆ, ਅਸੂਲਨ ਗਲਤ ਆ, ਇੱਥੇ ਫਿਰ ਗੋਲੀਆਂ ਚੱਲਦੀਆਂ। ਗੁਰੂ ਪਿਆਰਿਓ, ਇਹਦੇ ਵਿੱਚ ਪੰਜਾਬੀਆਂ ਦਾ ਨਾਮ ਬਦਨਾਮ ਹੁੰਦਾ ਜਦੋਂ ਸਾਡੇ ਨੌਜਵਾਨ ਸ਼ਾਮ ਨੂੰ ਗੱਡੀਆਂ ਤੇ ਚੜ੍ਹ ਕੇ ਸ਼ਰਾਬਾਂ ਨਾਲ ਰੱਜ ਕੇ ਤੇ ਫਿਰ ਬੜਕਾ ਮਾਰਦੇ ਆ ਨਾ, ਤੇ ਕਹਿੰਦੇ ਆ ਜਾਂਦੇ ਹੋ ਪੰਜਾਬੀ, ਉਦੋਂ ਫਿਰ ਸਾਡਾ ਨਾਮ ਬਦਨਾਮ ਹੁੰਦਾ। ਚਾਰ ਚਾਰ ਪੰਜ ਪੰਜ ਨੌਜਵਾਨਾਂ ਦੀਆਂ ਪੰਜਾਬੀਆਂ ਦੀਆਂ ਜਦੋਂ ਅਖਬਾਰਾਂ ਦੇ ਉੱਤੇ ਫੋਟੋਆਂ ਆਉਂਦੀਆਂ ਨਾ, ਉਦੋਂ ਫਿਰ ਸਾਡੀ ਕੌਮ ਦਾ ਸਿਰ ਝੁਕਦਾ ਹੈ। ਖਿਆਲ ਰੱਖਿਓ ਬਸ ਇਹਨਾਂ ਗੱਲਾਂ ਵੱਲ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ, ਗੁਰੂ ਮਹਾਰਾਜ ਤੁਹਾਨੂੰ ਕਦਮ ਕਦਮ ਤੇ ਸਫਲਤਾ ਬਖਸ਼ੇ। ਅਸੀਂ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ, ਗੁਰੂ ਮਹਾਰਾਜ ਕਿਰਪਾ ਕਰੇ। ਅੱਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਨ ਮਨਾਇਆ ਇੱਥੇ ਗੁਰੂ ਘਰ ਦੇ ਵਿੱਚ। ਉਹਨਾਂ ਸ਼ਹੀਦਾਂ ਦੇ ਸਰਤਾਜ ਉਹਨਾਂ ਨੂੰ ਆਖਿਆ, ਹੁਣ ਇਹ ਗੁਰੂ ਘਰ ਦੇ ਵਿੱਚ ਆਉਂਗੇ ਕੁਛ ਨਾ ਕੁਛ ਤੇ ਪੱਲੇ ਪਵੇਗਾ ਨਾ, ਕੁਛ ਨਾ ਕੁਛ ਪੱਲੇ ਪੈਂਦਾ ਸਾਡੇ ਗੁਰੂ ਕੌਣ ਸਨ, ਕਿੰਨੇ ਸਨ, ਕਿੱਦਾਂ ਹੋਈ ਹੈ। ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਉਸ ਵੇਲੇ ਦੀ ਹਕੂਮਤ ਨੇ, ਸੱਚ ਜਾਣਿਓ ਦਿੱਲੀ ਕਦੀ ਸਾਡੀ ਆਪਣੀ ਨਹੀਂ ਹੋਈ, ਗੁਰੂ ਸਾਹਿਬਾਨਾਂ ਤੋਂ ਲੈ ਕੇ ਅੱਜ ਤੱਕ ਦਿੱਲੀ ਤੁਹਾਡੀ ਕਦੀ ਆਪਣੀ ਨਹੀਂ ਹੋਈ। ਬੇਸ਼ੱਕ ਠੀਕ ਹੈ ਸਾਡੇ ਲੀਡਰ ਆਪਣੀ ਕੁਰਸੀਆਂ ਤੇ ਚੌਧਰਤਾ ਦੀ ਖਾਤਰ ਆਪਣੀਆਂ ਜਥੇਦਾਰੀਆਂ ਕਾਇਮ ਰੱਖਣ ਦਾ ਕਰਕੇ ਦਿੱਲੀ ਦੀਆਂ ਵਡਿਆਈਆਂ ਵੀ ਕਰਨ, ਸਾਡੀਆਂ ਸੰਸਥਾਵਾਂ ਦੇ ਵੱਡੇ ਲੀਡਰ ਵੀ, ਟਕਸਾਲਾਂ ਦੇ ਮੁਖੀ ਵੀ ਅੱਜ ਭਾਵੇਂ ਉਹਦੀਆਂ ਵਡਿਆਈਆਂ ਕਰਨ, ਪਰ ਜਿਨ੍ਹਾਂ ਨੇ ਸੰਤਾਪ ਹਟਾਇਆ ਕਿ ਦਿੱਲੀ ਅੱਜ ਤੱਕ ਸਾਡੀ ਆਪਣੀ ਨਹੀਂ ਹੋਈ। ਔਰ ਉਸ ਦਿੱਲੀ ਦੇ ਤਖ਼ਤ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਿਨ੍ਹਾਂ ਦਾ ਗੁਨਾਹ ਹੀ ਕੋਈ ਨਹੀਂ ਸੀ, ਉਹਨਾਂ ਨੂੰ ਤੱਤੀ ਤਵੀ ਦੇ ਉੱਤੇ ਭੁੰਨ ਕੇ ਸ਼ਹੀਦ ਕਰ ਦਿੱਤਾ, ਆਲੂਆਂ ਵਾਂਗ ਉਬਾਲ ਕੇ ਦੇਗਾਂ ਦੇ ਵਿੱਚ ਸ਼ਹੀਦ ਕਰ ਦਿੱਤਾ। ਔਰ ਸਤਸੰਗ ਜੀ, ਫਿਰ ਉਹਨਾਂ ਦੇ ਅਣਖੀ ਪੁੱਤ ਨੇ ਹਰਗੋਬਿੰਦ ਪਾਤਸ਼ਾਹ ਨੇ ਚਾਰ ਜੰਗਾਂ ਹਕੂਮਤਾਂ ਦਾ ਨਾਲ ਲੜ ਕੇ ਹਕੂਮਤ ਦੀਆਂ ਗੋਟਣੀਆਂ ਲਵਾਤੀਆਂ, ਅਣਖੀ ਪੁੱਤ ਆਪਣੇ ਬਾਪ ਦੇ ਆਪਣੇ ਬਜ਼ੁਰਗਾਂ ਦੇ ਬਦਲੇ ਲੈ ਲੈਂਦੇ ਆ ਜੇ ਅਣਖ ਹੋਵੇ ਪੱਲੇ। ਤੇ ਗੁਰੂ ਪਿਆਰੇ, ਜੇ ਅਣਖ ਨਸ਼ਿਆਂ ਨੇ ਮਾਰ ਦਿੱਤੀ, ਅਣਖ ਵਿਕਾਰਾਂ ਨੇ ਮਾਰ ਦਿੱਤੀ, ਤੇ ਜੇ ਅਣਖੀ ਪੁੱਤ ਨਸ਼ਿਆਂ ਦੇ ਵਿੱਚ ਗਰਕ ਹੋ ਕੇ ਆਪਣਾ ਸਭ ਹੀ ਕੁਝ ਭੁਲਾ ਜਾਣ, ਉਹ ਮਾਪਿਆਂ ਦੀਆਂ ਵਿਚਾਰਿਆਂ ਦੀਆਂ ਜਿੱਥੇ ਮਰਜ਼ੀ ਪੱਗਾਂ ਲੈਂਦੀਆਂ, ਪਰ ਉਹਨਾਂ ਨੂੰ ਕੀ ਮਤਲਬ ਹੈ, ਪੁੱਤਾਂ ਨੂੰ ਕੋਈ ਮਤਲਬ ਨਹੀਂ, ਬੇਗੈਰਤ ਪੁੱਤਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਤੇ ਅਣਖੀ ਪੁੱਤ ਹਰਗੋਬਿੰਦ ਪਾਤਸ਼ਾਹ ਕਹਿੰਦੇ ਹੁਣ ਇੱਕ ਨਹੀਂ ਦੋ ਦੋ ਤਲਵਾਰਾਂ ਪਹਿਨਾਂਗੇ, ਦੋ ਦੋ ਤਲਵਾਰਾਂ ਪਹਿਨ ਕੇ ਆਪਣੇ ਸਿੱਖਾਂ ਦੇ ਹੱਥ ਵਿੱਚ ਨੇਜੇ ਫੜਾ ਕੇ। ਤੇ ਸਤਸੰਗ ਜੀ, ਜਿਹੜੇ ਸਿੱਖ ਕਦੀ ਕਿਹਾ ਕਰਦੇ ਸੀ ਨਾ, ਮੈਂ ਤੋ ਤੋਲਣ ਜਾਣੂ ਤੱਕੜੀ, ਨੰਗੀ ਕਰਦ ਕਬੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊ, ਮੁਗਲੋ ਸੇ ਕੈਸੇ ਲੜ ਪਾਊ, ਉਸੇ ਮੁਗਲੀਆ ਹਕੂਮਤ ਦੀਆਂ ਜਿਹੜੇ ਸ਼ੂਦਰ, ਜਿਹਨਾਂ ਨੂੰ ਸ਼ੂਦਰ ਕਹਿੰਦੇ ਹੁੰਦੇ ਸੀ, ਜਿਹਨਾਂ ਨੂੰ ਭਾਰਤ ਦੇ ਲੋਕਾਂ ਨੇ ਕਦੀ ਉੱਚੇ ਨਹੀਂ ਹੋਣ ਦਿੱਤਾ, ਉਹਨਾਂ ਗਰੀਬੇ ਤੇ ਲਤਾੜੇ ਹੋਏ ਲੋਕਾਂ ਦਾ ਸਹਿਯੋਗੀ ਬਣਿਆ ਛੇਵਾਂ ਪਾਤਸ਼ਾਹ ਗੁਰੂ ਨਾਨਕ ਦਾ ਘਰ। ਉਹਨਾਂ ਨੂੰ ਕਿਹਾ ਇੱਥੇ ਦੇ ਅਸਲੀ ਵਾਰਸ ਤੁਸੀਂ ਹੋ, ਆਓ ਹੱਥਾਂ ਵਿੱਚ ਤਲਵਾਰਾਂ ਫੜੋ, ਤੁਹਾਡਾ ਹਿੰਦੁਸਤਾਨ ਹੈ, ਭਾਰਤ ਤੁਹਾਡਾ, ਔਰ ਇਹਦੇ ਅਸਲੀ ਮਾਲਕ ਤੁਸੀਂ, ਅਸੀਂ ਤੁਹਾਨੂੰ ਰਾਜ ਲੈ ਕੇ ਦਈਏ। ਹੁਣ ਗੁਰੂ ਪਿਆਰਿਓ, ਇਹ ਕੋਈ ਗੱਲ ਛੋਟੀ ਨਹੀਂ ਸੀ, 239 ਸਾਲਾਂ ਦਾ ਲੰਬਾ ਅਰਸਾ ਲੱਗਾ, ਕਲਗੀਆਂ ਵਾਲੇ ਪਾਤਸ਼ਾਹ ਗੁਰੂ ਬਾਬਾ ਨਾਨਕ ਨੇ ਇੱਕ ਸੰਪੂਰਨ ਸਿੱਖ ਦੀ ਸੰਤਾਪਨਾ ਕੀਤੀ ਸੀ, ਔਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵਿੱਚ ਸਿੱਖ ਫੌਜਾਂ ਦਾ ਜਰਨੈਲ ਇੱਕ ਜਥੇਦਾਰ ਬਣਾ ਕੇ ਭੇਜਿਆ, ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਲੱਭ ਲੱਭ ਕੇ ਕੌਮ ਦੇ ਉਹਨਾਂ ਪਾਪੀ ਜਰਵਾਣਿਆਂ ਤੋਂ ਬਦਲੇ ਲਏ, ਸਰਹੰਦ ਢਾ ਕੇ ਮਲੀਆ ਮੇਟ ਕਰ ਦਿੱਤੀ। ਇੱਕ ਗੱਲ ਸੋਚਣ ਵਾਲੀ ਹੈ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਤੁਰੇ ਸਨ, ਤੇ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਉਹਦੇ ਨਾਲ ਮੱਥਾ ਲਾਉਣ ਵਾਸਤੇ, ਮੁਗਲਾਂ ਦੇ ਨਾਲ ਮੱਥਾ ਲਾਉਣ ਵਾਸਤੇ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੇਵਲ 25 ਜਾਣੇ ਸੀ, 25 ਜਾਣੇ ਉਹਨਾਂ 25 ਨੇ ਲੈ ਕੇ ਆਪਣੇ ਪੰਜਾਬ ਦੇ ਭਰਾਵਾਂ ਨੂੰ ਨਾਲ, ਤੇ ਸਰਹੰਦ ਦਾ ਤਲਾ ਮਲਾ ਪੱਟ ਕੇ ਰੱਖਤਾ, ਖੁਰਾ ਖੋਜ ਮਟਾ ਕੇ ਰੱਖ ਦਿੱਤਾ ਸੀ। ਐਦਾਂ ਦੇ ਤੁਹਾਡੇ ਬਹਾਦਰ ਬਾਪੂ ਹੁੰਦੇ ਸੀ। ਕੌਮ ਦੇ ਮੇਰੇ ਸਤਿਕਾਰਯੋਗ ਵੀਰੋ, ਭੈਣੋ, ਬੱਚਿਓ, ਨੌਜਵਾਨੋ,
ਉਹਨਾਂ ਬਜ਼ੁਰਗਾਂ ਨੇ ਸਾਡੇ ਸਿਰਾਂ ਦੇ ਉੱਤੇ ਪੱਗਾਂ ਕਾਇਮ ਰੱਖੀਆਂ ਹੋਈਆਂ। ਪੱਗ ਤੋਂ ਭਾਵ ਸ਼ਾਨ ਹੈ, ਤੁਹਾਡੀ ਨਵੇਕਲੀ ਸ਼ਾਨ, ਇਹ ਤੁਹਾਡੇ ਸਿਰਾਂ ਦੇ ਉੱਤੇ ਕਾਇਮ ਰੱਖੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਤਕਰੀਬਨ 5.5 ਸਾਲ ਇਸ ਪੰਜਾਬ ਦੀ ਧਰਤੀ ਤੇ ਰਾਜ ਕੀਤਾ। ਆਖਰ ਏਡੀ ਵੱਡੀ ਹਕੂਮਤ ਦੇ ਨਾਲ ਹੱਲੇ ਪੰਗਾ ਲੈ ਲੈਣਾ, ਇਹਨਾਂ ਦਾ ਮੁਕਾਬਲਾ ਕਰ ਲੈਣਾ ਕੋਈ ਸੌਖੀ ਖੇਡ ਨਹੀਂ ਸੀ। ਆਖਰ ਬਾਬਾ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋ ਜਾਂਦੇ ਨੇ, ਫੜੇ ਜਾਂਦੇ ਨੇ, ਉਹਨਾਂ ਨੂੰ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਖਾਲਸਾ ਚੁੱਪ ਨਹੀਂ ਬੈਠਾ ਰਹਿੰਦਾ। ਗੁਰੂ ਕਾ ਖਾਲਸਾ ਜਿੱਥੇ ਕੁ ਵੀ ਜ਼ੋਰ ਲੱਗਦਾ ਹੈ, ਜਿੱਥੇ ਕੁ ਵੀ ਵਾਹ ਲੱਗਦੀ ਹੈ ਹਕੂਮਤ ਦੇ ਨਾਲ, ਕੁਝ ਨਾ ਕੁਝ ਦਸਤ ਪੰਜਾ ਲੈ ਕੇ, ਕੁਝ ਨਾ ਕੁਝ ਖੂਨ ਦਾ ਯਤਨ ਕਰਦਾ, ਕੁਝ ਨਾ ਕੁਝ ਇਹਨਾਂ ਦਾ ਮੱਲਣ ਦਾ ਯੁਰਤ ਰੱਖਦਾ। ਖਾਲਸੇ ਵਿੱਚ ਇੰਨੀ ਯੁਰਤ ਆ ਗਈ ਸੀ ਤੇ ਗੁਰੂ ਪਿਆਰਿਓ, ਯੁਰਤ ਨਾਲ ਪਲਦਾ ਹੋਇਆ ਖਾਲਸਾ ਹੁਣ ਇਹ ਸੋਚ ਰਿਹਾ ਹਜੇ ਕੀ ਵਿਗੜਿਆ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਰਾਜ ਕੀਤਾ ਸੀ ਉਹਨੂੰ ਅਸਾਂ ਮੁੜ ਪ੍ਰਾਪਤ ਕਰਨਾ ਹੈ, ਤੇ ਆਪਾਂ ਤੁਹਾਡੇ ਨਾਲ ਇੱਕ ਲੜੀ ਆਰੰਭ ਕੀਤੀ ਸੀ ਵੀ ਸਿੱਖ ਰਾਜ ਬਣਿਆ ਕਿਵੇਂ ਸੀ। ਔਰ ਇਸ ਲੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹੰਦ ਫਤਿਹ ਤੋਂ ਲੈ ਕੇ ਉਹਦੀ ਸ਼ਹਾਦਤ ਤੱਕ ਤੇ ਉਸ ਤੋਂ ਅੱਗੇ ਪ੍ਰਸੰਗ ਤੋਰਿਆ ਸੀ ਕਿ ਪਿੰਡਾਂ ਦੇ ਚੌਧਰੀ ਹੁਕਮਰਾਨ ਇਹ ਆਪ ਉਧਰੇ ਹੋ ਕੇ ਪਿੰਡਾਂ ਵਿੱਚ ਵਸਦੇ ਸਿੱਖਾਂ ਦੇ ਨਾਲ ਧੱਕਾ ਕਰਦੇ ਸਨ, ਜਿਨ੍ਹਾਂ ਦੇ ਵਿੱਚ ਇੱਕ ਸਾਹਿਬ ਰਾਏ ਨੁਸ਼ਹਿਰੇ ਦਾ ਉਹਦਾ ਜ਼ਿਕਰ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਇਤਿਹਾਸ ਦੇ ਵਿੱਚ। ਉਹ ਸਿੰਘਾਂ ਦੇ ਖੇਤਾਂ ਦੇ ਵਿੱਚ ਘੋੜੀਆਂ ਚਰਨੀਆਂ ਛੱਡ ਦਿੰਦਾ ਤੇ ਗੁਰੂ ਕੇ ਸਿੰਘ ਇਹਦੀਆਂ ਫੜ ਕੇ ਘੋੜੀਆਂ ਤੇ ਅੱਗੇ ਗਾਂ ਦੀ ਗਾਂ ਵੇਚ ਆਉਂਦੇ ਨੇ। ਬਾਬਾ ਆਲਾ ਸਿੰਘ ਪਟਿਆਲੇ ਵਾਲਾ ਉਹਦੇ ਕੋਲ ਘੋੜੀਆਂ ਵੇਚ ਦਿੱਤੀਆਂ। ਇਹਨੂੰ ਪਤਾ ਲੱਗਦਾ, ਹਾਂ ਇੱਕ ਉਸ ਤੋਂ ਵੀ ਅੱਗੇ, ਉਹ ਘੋੜੀਆਂ ਵੇਚ ਕੇ ਪੈਸੇ ਆਪਦੀ ਜੇਬ ਚ ਨਹੀਂ ਪਾਏ। ਬਾਬਾ ਤਾਰਾ ਸਿੰਘ ਵਾਂ ਪਿੰਡ ਦੇ ਇੱਕ ਭਜਨੀਕ ਸੰਤ ਸਨ, ਮਹਾਂਪੁਰਸ਼ ਸਨ, ਔਰ ਕੌਮ ਦੇ ਦਰਦੀ ਸੀ। ਔਰ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ, ਆਪਣੀ ਜ਼ਮੀਨ ਦੇ ਵਿੱਚ ਇੱਕ ਗੁਰਦੁਆਰੇ ਨੁਮਾ ਡੇਰਾ ਖੋਲਿਆ ਸੀ, ਔਰ ਕੋਈ ਵੀ ਗੁਰੂ ਦਾ ਸਿੱਖ ਉੱਥੋਂ ਪ੍ਰਸ਼ਾਦਾ ਪਾਣੀ ਛਕਦਾ ਸੀ ਤੇ ਵੇੜੇ ਕਵੇੜੇ ਆਪਣੀ ਠਾਰ ਪੂਰੀ ਕਰਦਾ ਸੀ, ਤੇ ਕੌਮ ਦੀਆਂ ਗਤੀਵਿਧੀਆਂ ਉੱਥੇ ਬਾਬਾ ਜੀ ਦੇ ਡੇਰੇ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਸਨ ਕਿ ਇਸ ਵੇਲੇ ਕਿੱਥੇ ਕੀ ਹੋਇਆ, ਕਿੱਥੇ ਕੀ ਹੋਇਆ। ਇਹ ਸਾਰੇ ਸਲਾਹ ਮਸ਼ਵਰਾ ਜਿਹੜਾ ਸੀ ਨਾ, ਇਹ ਬਾਬਾ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਸਲਾਹ ਕੀਤੀਆਂ ਜਾਂਦੀਆਂ ਸੀ। ਤੇ ਗੁਰੂ ਪਿਆਰਿਓ ਸਾਹਿਬ ਰਾਏ ਹੁਣ ਇਹਨੂੰ ਘੋੜੀਆਂ ਦਾ ਪਤਾ, ਹਾਂ ਘੋੜੀਆਂ ਖੋਲਣ ਵਾਲਾ ਸਰਦਾਰ ਬਘੇਲ ਸਿੰਘ ਸੀ, ਉਹਨੂੰ ਪਤਾ ਲੱਗਾ ਬਘੇਲ ਸਿੰਘ ਬਾਬਾ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਆ। ਕਹਿੰਦਾ ਉੱਥੋਂ ਜਾ ਕੇ ਉਹਦੇ ਨਾਲ ਕਰਦੇ ਗੱਲ, ਇਹਨੇ 5-7 ਬੰਦੇ ਲਾਏ ਔਰ ਬਘੇਲ ਸਿੰਘ ਨੂੰ ਫੜਨ ਵਾਸਤੇ ਚੱਲ ਪਿਆ ਤੇ ਗੁਰੂ ਪਿਆਰਿਓ ਉੱਥੋਂ ਖੁੰਬਟ ਪਾ ਕੇ ਆਇਆ। ਸਿੰਘਾਂ ਨੇ ਇਹਦੀ ਚੰਗੀ ਲਾਹ ਪਾ ਕੀਤੀ, ਇਹਦੇ ਲੀੜੇ ਪਾ ਦਿੱਤੇ ਤੇ ਉਸ ਤੋਂ ਬਾਅਦ ਇਹ ਰੋਂਦਾ ਪਿੱਟਦਾ ਪੱਟੀ ਦੇ ਹਾਕਮ ਜਾਫਰ ਬੇਗ ਦੇ ਕੋਲ ਪਹੁੰਚਦਾ ਹੈ। ਉਹ ਜਾਫਰ ਬੇਗ 2000 ਸਿਪਾਹੀ ਲੈ ਕੇ ਤੇ ਪਿੰਡ ਵਾਂ ਦੇ ਉੱਤੇ ਚੜ੍ਹਾਈ ਕਰਦੇ ਨੇ ਤੇ ਅੱਗਿਓਂ ਸਰਦਾਰ ਬਘੇਲ ਸਿੰਘ ਵਰਗੇ ਯੋਧੇ ਉੱਥੇ ਸ਼ਹੀਦੀਆਂ ਪਾਉਂਦੇ ਤੇ ਜਾਫਰ ਬੇਗ ਦਾ 10-12 ਬੰਦੇ ਮਾਰੇ ਜਾਂਦੇ ਤੇ ਨਾਲੇ ਇਹਦੇ ਦੋ ਭਤੀਜੇ ਮਾਰੇ ਜਾਂਦੇ ਆ। ਹੁਣ ਇਹ ਆਪਣੇ ਭਤੀਜਿਆਂ ਦੀਆਂ ਲਾਸ਼ਾਂ ਲੈ ਕੇ ਹੁਣ 52 ਜਾਣੇ ਸੀ ਅੱਧੇ, ਗੁਰੂ ਕੇ ਸਿੰਘ 52 ਜਾਣੇ ਸੀ ਤੇ 200 ਇਹਨਾਂ ਨੂੰ ਫੜਨ ਵਾਸਤੇ ਆਏ ਸੀ। ਪਰ ਐਸੇ ਦੰਦ ਖੱਟੇ ਕੀਤੇ ਤੁਹਾਡੇ ਬਾਪੂਆਂ ਨੇ, ਤੁਹਾਡੇ ਬਾਬਿਆਂ ਪੜਦਾਦਿਆਂ ਨੇ, ਤੁਹਾਡੇ ਵੱਡਿਆਂ ਵਡੇਰਿਆਂ ਨੇ ਉਹਨਾਂ ਦੇ, ਔਰ 200 ਜਿਹੜੇ ਸੀ ਉਹ ਕੰਡ ਦਿਖਾ ਕੇ ਭੱਜ ਗਏ। ਹੁਣ ਜਾਫਰ ਬੇਗ ਜਾ ਰੋਇਆ ਲਾਹੌਰ ਜਕਰੀਆ ਖਾਨ ਦੇ ਕੋਲ, ਕਹਿੰਦੇ ਸਰਕਾਰ ਇਹਨਾਂ ਕੰਮਾਂ ਲਈ ਅਸੀਂ ਤੁਹਾਡੇ ਕੋਲ ਭਰਤੀ ਹੋਏ ਹਾਂ, ਬਈ ਇੱਥੇ ਹਾਕ ਇੱਥੇ ਲੁਟੇਰੇ ਜਿਹੜੇ ਆ ਤੁਹਾਡੇ ਸਿਪਾਹੀਆਂ ਨੂੰ ਕਤਲ ਕਰਦੇ ਰਹਿਣ ਤੇ ਅਸੀਂ ਚੁੱਪ ਚਪੀਤੇ ਪੁੱਤ ਮਰਵਾਉਂਦੇ ਰਹੀਏ। ਉਹਨੇ ਪੁੱਛਿਆ ਗੱਲ ਕੀ ਹੋਈ ਹੈ। ਕਹਿੰਦੇ ਪਿੰਡ ਵਾਂ ਦੇ ਵਿੱਚ ਤਾਰਾ ਸਿੰਘ ਆ ਕੀ ਹੋਇਆ ਬੈਠਾ ਤੇ ਸਤਸੰਗ ਜੀ 2000 ਫੌਜ ਲੈ ਕੇ, ਇਹ 2000 ਫੌਜ ਦੇ ਕੇ ਜ਼ਕਰੀਆ ਖਾਨ ਆਪਣੇ ਵੱਡੇ ਜਰਨੈਲ ਮੋਮਨ ਖਾਨ ਨੂੰ ਭੇਜਦਾ। ਮੋਮਨ ਖਾਨ 2000 ਸਿਪਾਹੀ ਲੈ ਕੇ ਤੇ ਪਿੰਡ ਵਾਂ ਦੇ ਉਸ ਡੇਰੇ ਨੂੰ
ਔਰ ਸੰਤ ਬਾਬਾ ਤਾਰਾ ਸਿੰਘ ਦੇ ਡੇਰੇ ਨੂੰ ਆ ਕੇ ਜਦੋਂ ਘੇਰਾ ਪਾ ਲੈਂਦਾ ਤੜਕਾ ਜਿਹਾ ਹੋਇਆ ਹੋਇਆ ਸੀ, ਔਰ ਕਿਸੇ ਨੇ ਪਹਿਲਾਂ ਹੀ ਆ ਕੇ ਦੱਸਤਾ ਸਿੰਘ ਨੇ ਵੀ ਖਾਲਸਾ ਜੀ ਜਾਂ ਤਿਆਰੀ ਕਰ ਲਓ ਜਾਂ ਇੱਥੋਂ ਨਿਕਲ ਜਾਵੋ, ਮੋਮਨ ਖਾਂ 2000 ਸਿਪਾਹੀ ਲੈ ਕੇ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਉਣ ਰਿਹਾ। ਤੇ ਸਤਸੰਗ ਜੀ ਉਹਨਾਂ ਭੱਜਣ ਦੇ ਨਾਲ ਉਹ ਮਰਨਾ ਕਬੂਲ ਕੀਤਾ, ਕਹਿੰਦੇ ਭੱਜਣਾ ਨਹੀਂ ਹੈ, ਗੁਰੂ ਕੇ ਖਾਲਸੇ ਦਾ ਕੰਮ ਭੱਜਣਾ ਨਹੀਂ, ਪਿੱਠ ਦਿਖਾ ਕੇ ਭੱਜਣਾ ਨਹੀਂ ਤੇ ਮਰਾਂਗੇ, ਸਾਨੂੰ ਮਰਨ ਦੇ ਪੂਰਨੇ ਪਾ ਕੇ ਉਹਨਾਂ ਕਿੱਥੋਂ ਸਿੱਕੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਜਿਹਨਾਂ ਦਾ ਆਪਾਂ ਸ਼ਹੀਦੀ ਪੁਰਬ ਮਨਾ ਕੇ ਹਟਿਆ। ਮਰਨ ਦਾ ਵੱਲ ਸਿਖਾ ਦਿੱਤਾ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਚਕਾਏ, ਇੱਥੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਉਹ ਗੁਰੂ ਕੇ ਸਿੰਘ ਫਿਰ ਮੁਕਾਬਲਾ ਕਰਦੇ ਨੇ ਤੇ ਲੜਦਿਆਂ ਲੜਦਿਆਂ ਇਹਦੇ ਬਹੁਤ ਸਾਰੇ ਸਿਪਾਹੀ ਜਿਹੜੇ ਆ ਉਹ ਮਾਰੇ ਜਾਂਦੇ ਆ। ਔਰ ਸਤਸੰਗ ਜੀ ਫਿਰ ਤਕੀ ਬੇਗ, ਇਹਨਾਂ ਦੇ ਵਿੱਚ ਇੱਕ ਤਕੀ ਬੇਗ ਬੜਾ ਵੱਡਾ ਜਰਨੈਲ ਸੀ, ਉਹਨੂੰ ਮੋਮਨ ਖਾਂ ਕਹਿੰਦਾ ਹੈ, ਕਹਿੰਦਾ ਤਕੀ ਬੇਗ ਜਾਂ ਭਾਈ ਤਾਰਾ ਸਿੰਘ ਦਾ ਮੁਕਾਬਲਾ ਕਰ। ਤੇ ਅੱਗੇ ਭਾਈ ਤਾਰਾ ਸਿੰਘ ਵੀ ਲੋਥਾਂ ਨੂੰ ਮਿੱਧਾ ਆਪਣਾ ਘੋੜਾ ਛੇੜ ਕੇ ਤੇ ਤਕੀ ਬੇਗ ਦੇ ਸਾਹਮਣੇ ਆ ਜਾਂਦਾ। ਤਕੀ ਬੇਗ ਲੋਹੇ ਦੇ ਨਾਲ ਮੜਿਆ ਹੋਇਆ ਤੇ ਇਹਨੇ ਬੁਲਟ ਪਰੂਫ ਵਰਦੀ ਪਾਈ ਹੋਈ ਸੀ, ਕਿਤੇ ਵੀ ਇਹਦੇ ਵਾਰ ਨਹੀਂ ਸੀ ਲੱਗ ਸਕਦਾ। ਪਰ ਭਾਈ ਤਾਰਾ ਸਿੰਘ ਦੇ ਨਾਲ ਜਦੋਂ ਹੱਥੋ ਹੱਥੀ ਹੁੰਦਾ ਤੇ ਭਾਈ ਤਾਰਾ ਸਿੰਘ ਮਾਰ ਕੇ ਨੇਜਾ ਇਹਦਾ ਜਿਵੇਂ ਜਬਾੜਾ ਪਾੜ ਦਿੰਦਾ ਨਾ, ਢਾਡੀ ਜੱਤਾ ਇਉਂ ਕਹਿੰਦਾ।

ਗੁਰੂ ਕੇ ਖਾਲਸੇ ਦਾ ਮੁਗਲ ਫੌਜਾਂ ਦੇ ਨਾਲ ਮੁਕਾਬਲਾ ਹੁੰਦਾ ਹੈ। ਸਰਦਾਰ ਭੀਮ ਸਿੰਘ ਬੜਾ ਹੱਟਾ ਕੱਟਾ, ਬੜਾ ਚੜ੍ਹਦੀ ਕਲਾ ਵਾਲਾ ਯੋਧਾ, 6.5 ਫੁੱਟ ਉੱਚਾ ਲੰਬਾ। ਇਹ ਮੁਰੀਦ ਖਾਂ ਇਹਦੇ ਮੁਕਾਬਲੇ ਦੇ ਉੱਤੇ ਆਉਂਦਾ ਹੈ ਔਰ ਕੁਝ ਕੁ ਸਿੰਘ ਭੀਮ ਸਿੰਘ ਦੇ ਨਾਲ ਨੇ, ਕੁਝ ਕੁ ਪਠਾਨ ਮੁਰੀਦ ਖਾਂ ਦੇ ਨਾਲ ਨੇ। ਆਪਸ ਵਿੱਚ ਲੜਦੇ ਲੜਦੇ ਗੁੱਥਮ ਗੁੱਥਾ ਹੋ ਜਾਂਦੇ ਨੇ ਔਰ ਫੱਟ ਖਾ ਕੇ, ਥੋੜਾ ਜਿਹਾ ਫੱਟ ਖਾਦਾ ਇਹ ਮੁਰੀਦ ਖਾਂ ਹਾਥੀ ਦੇ ਉੱਤੇ ਬੈਠਾ ਸੀ ਔਰ ਗੁਰੂ ਕਾ ਸਿੰਘ ਤਲਵਾਰ ਮਾਰਦਾ ਹੈ। ਹੁਣ ਏਡੇ ਉੱਚੇ ਬੰਦੇ ਦੇ ਉੱਤੇ ਵਾਰ ਕਰਨਾ ਸੌਖਾ ਪਿਆ ਔਰ ਇਹਦੇ ਹਾਥੀ ਦੇ ਉੱਤੇ ਪਹਿਲਾਂ ਵਾਰ ਕੀਤਾ, ਕੰਨ ਵੱਢ ਕੇ ਰੱਖ ਦਿੱਤਾ ਔਰ ਸਤਸੰਗ ਜੀ ਹਾਥੀ ਜ਼ਖਮੀ ਹੋ ਗਿਆ। ਉਹ ਚੀਕਾ ਮਾਰਦਾ ਜਦੋਂ ਪਿੱਛੇ ਨੂੰ ਭੱਜਾ ਨਾ ਤਾਂ ਫਿਰ ਇਹਦੇ ਵੱਸ ਦੀ ਗੱਲ ਨਾ ਰਹਿ ਗਈ। ਸਰਦਾਰ ਭੀਮ ਸਿੰਘ ਇਹਦੇ ਹਾਥੀ ਦੀ ਪੂਛ ਫੜ ਕੇ, ਉਸ ਹਾਥੀ ਤੇ ਚੜ ਕੇ ਤਲਵਾਰ ਮਾਰ ਕੇ ਇਹਦਾ ਸਿਰ ਵੱਢ ਲੈਂਦਾ। ਵੱਡੇ ਵੱਡੇ ਯੋਧੇ ਮੋਮਨ ਖਾਂ ਦੀ ਫੌਜ ਦੇ ਵਿੱਚੋਂ ਮਾਰੇ ਗਏ ਔਰ ਜਿਨ੍ਹਾਂ ਦੇ ਵਿੱਚ ਤਕੀ ਬੇਗ ਮਾਰਿਆ ਗਿਆ, ਮੁਰੀਦ ਖਾਨ ਮਾਰਿਆ ਗਿਆ, ਇੱਕ ਦਇਆ ਰਾਮ ਸੀ ਉਹ ਮਾਰਿਆ ਜਾਂਦਾ ਹੈ, ਮਨਸਾ ਰਾਮ ਮਾਰਿਆ ਜਾਂਦਾ, ਇਹਦੀਆਂ ਫੌਜਾਂ ਦੇ ਇਹ ਵੱਡੇ ਜਰਨੈਲ ਸਨ ਔਰ ਬਹੁਤ ਸਾਰੇ ਸਿਪਾਹੀ, 300 ਤੋਂ ਵੱਧ ਸਿਪਾਹੀ ਜਿਹੜੇ ਆ ਨਾ ਉਹ ਮਾਰੇ ਜਾਂਦੇ ਤੇ 350 ਦੇ ਕਰੀਬ ਇਹ ਜ਼ਖਮੀ ਹੋ ਜਾਂਦੇ ਤੇ ਇਸ ਵੇਲੇ ਆਪਣੇ ਆਪ ਦੇ ਵਿੱਚ ਪਾਗਲ ਹੋਇਆ ਮੋਮਨ ਖਾਂ ਆਪਣੇ ਸਿਪਾਹੀਆਂ ਨੂੰ ਵੰਗਾਰ ਕੇ ਕਹਿੰਦਾ, ਕਹਿੰਦਾ ਕਿੰਨਾ ਕੁ ਚਿਰ ਇੱਕ ਇੱਕ ਦੋ ਦੋ ਕਰਕੇ ਮਰਵਾਓਗੇ, ਇੱਕਦਮ ਹੱਲਾ ਕਰ ਦੇਵੋ। ਤੇ ਸਤਸੰਗ ਜੀ ਫਿਰ ਇਹਨਾਂ ਦੁਸ਼ਮਣਾਂ ਨੇ ਇੱਕਦਮ ਗੁਰੂ ਕੇ ਫੌਜਾਂ ਦੇ ਉੱਤੇ ਹਮਲਾ ਬੋਲ ਦਿੱਤਾ ਤੇ ਫਿਰ ਉੱਥੇ ਜਿਹੜਾ ਭਾਣਾ ਵਰਤਿਆ, ਕਹਿਰ ਵਰਤਿਆ, ਉਹ ਢਾਡੀ ਜਥਾ ਤੁਹਾਡੇ ਨਾਲ ਇਉਂ ਕਹਿਣ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇਹ ਖਾਲਸੇ ਦੀ ਪਹਿਲੀ ਮੁੱਠ ਭੇੜ ਸੀ। ਤਕਰੀਬਨ 50 ਕੁ ਦੇ ਕਰੀਬ ਇੱਥੇ ਗੁਰੂ ਕੇ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ 350 ਦੇ ਕਰੀਬ ਮੁਗਲ ਫੌਜਾਂ ਦੇ ਸਿਪਾਹੀ ਮਾਰੇ ਜਾਂਦੇ, ਇਦੋਂ ਵੱਧ ਜ਼ਖਮੀ ਹੁੰਦੇ ਤੇ ਮੋਮਨ ਖਾਂ ਆਪਣੇ ਜ਼ਖਮੀਆਂ ਨੂੰ ਚੱਕ ਕੇ ਸ਼ਹੀਦ ਹੋਏ ਸਿੰਘਾਂ ਦੇ ਵਿੱਚੋਂ ਕੁਝ ਕੁ ਸਿਰ ਵੱਢ ਕੇ ਗੁਰੂ ਪਿਆਰਿਓ ਪੜਾਣੇ ਵਿੱਚ ਦੀ ਹੁੰਦਾ ਹੋਇਆ ਇਹ ਲਾਹੌਰ ਪਹੁੰਚਦਾ ਤੇ ਸਤਸੰਗਤ ਜੀ ਭਾਈ ਤਾਰਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਪਿੰਡਾਂ ਦੇ ਵਿੱਚ ਇੱਕ ਬਲਵਾ ਉੱਠਿਆ। ਗੁਰੂ ਕੇ ਸਿੰਘ ਧੂਕ ਕੇ ਤਲਵਾਰਾਂ ਫਿਰ ਜਿੱਥੇ ਕਿਸੇ ਦਾ ਗੁਰੂ ਪਿਆਰਿਓ ਤਾਣ ਲੱਗਾ ਇਹਨਾਂ ਨੇ ਦੁਸ਼ਮਣਾਂ ਦਾ ਮੁਕਾਬਲਾ ਸ਼ੁਰੂ ਕੀਤਾ। ਇੱਕ ਜਵਾਲਾ ਵੱਖਰੀ ਭਟਕੀ ਹੈ। ਸੋ ਇਸ ਤੋਂ ਅੱਗੇ ਦਾ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਆਉਣ ਵਾਲੇ ਵਕਤ ਵਿੱਚ ਸਾਂਝਾ ਕਰਾਂਗੇ। ਇੱਥੇ ਬਲਾਓ ਫਤਿਹ। ਹੁਣ ਇਸ ਵੇਲੇ ਰਾਗੀ ਜੱਥਾ ਭਾਈ ਜਸਵਿੰਦਰ ਸਿੰਘ ਜੀ, ਬਹੁਤ ਹੀ ਪਿਆਰ ਵਾਲੇ ਗੁਰੂ ਪਿਆਰਿਓ, ਉਹ ਹੁਣ ਸ਼ਬਦ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਆਓ ਆਪਾਂ ਉਹਨਾਂ ਦੇ ਪਾਸੋਂ ਗੁਰਬਾਣੀ ਸ਼ਬਦ ਸਰਵਣ ਕਰੀਏ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ।

ਅੱਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵੈਣ ਸਿੱਧੀ ਕਿਰੇ ਨਾ ਪਾਈ ਆ ਕਰਮ ਮਿਲੇ ਨਾ ਠਾਕਰ ਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਰਾਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਜ ਨਾਮ ਕੀ ਲਾਗੇ ਭੂਖ ਉਤ ਭੁਖ ਖਾਇ ਚਲੀਏ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ